ਰੱਖੇ ਹੁਣ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕਿ ਜਿਵੇਂ ਲੱਗਾ ਪੜਨ ਸਲੋਕ ਕੋਤੀ ਜਾਏ ਸੱਟਿਆ ਕਿਸੇ ਲੱਗਾ ਦੋਕ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤਰ।

ਸਭ ਤੋਂ ਆਖੇ ਆਪਣਾ ਜਿਸ ਨਾਲ ਸੋਚਣ ਕੱਢੀਏ ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਢੀਏ ਜਾ ਰਹਿਣਾ ਨਾ ਹੀ ਐਤ ਜਾਗ ਤੱਕ ਆਇਤਕਾਰ ਬਹੰਡੀਏ ਮੰਦਾ ਕਿਸੇ ਨਾ

0: ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰਗੈ ਸੱਟੀਐ ਮੋ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਆਣਾ ਲੈ ਸਜਾਏ ਮਹਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਹੱਥ ਸੱਠ ਤੀਰਥ ਜੇ ਨਾਵੇ ਉਤਰੈ ਨਾਹੀ ਮੈਂ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੋ ਲਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸੈ

ਜਿਤ ਸੇਵੇ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ, ਆਪਣਾ ਸਾਕਾਲ ਪੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੇ ਹੀ ਦੇ ਲੰਬੀ ਨਿਤਰ ਨਿਹਾਲੀਐ, ਜੋ ਸਾਹਿਬ ਨਾਲ ਨਾ ਹਾਰੀਐ, ਤੇ ਵਿਹਾ ਪਾਸਾ ਢਾਲੀਐ, ਕਿਛਲਾਹੇ ਉੱਪਰ ਘਾਲੀਐ, ਕਿਛਲਾਹੇ ਉੱਪਰ ਘਾਲੀਐ।

ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ, ਨਾਨਕ ਜਿਸਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਣ ਮਹੱਲਾ ਦੂਜਾ, ਜੋ ਜੀ ਹੋਏ ਸੋ ਗਵਾਏ ਮੌਕਾ ਕਿਆ ਵਾਓ, ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ।

ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਹੈ ਕੂੜੋ ਹੋਵੇ ਨਾਨਕ ਸਿਫਤ ਵਿਕਾਸ ਮਹੱਲਾ ਦੂਜਾ ਨਾਲ ਆਣੇ ਦੋਸਤੀ ਵਡਾਰੂ ਸਿਉਨੇ ਹੋ ਪਾਣੀ ਅੰਦਰ ਲੀਕ ਜਿਉਂ।

ਚੱਕਰ ਲੱਗਿਆ ਚੱਕਰੀ ਜੀ ਚੱਲਿਆ ਕਿਸਮੇ ਭਾਏ ਉਰ ਬਤਸਮ ਅਗਲੀ ਵਜੋਂ ਵਿਧੂ ਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੱਤਰ ਪਾਏ ਵਜੋਂ ਗਵਾਏ ਅਗਲਾ ਬੁਹਮ ਭਾ ਨਾ ਖਾਏ ਜਿਸਦਾ ਦਿੱਤਾ ਖਾਓ ਨਾ ਤਿਸ ਕਈ ਐਸਾ ਬਾਸ ਨਾ ਚੱਲੇ ਨਾਲ ਫਸਲ ਚੱਲੇ ਅੱਡਾ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਦੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਹੈ ਜਲੰਧਰ ਕੇਂਦਰ। ਇਸ ਸਮੇਂ ਸਵੇਰ ਦੇ 6 ਵਜੇ ਨੇ। ਆਓ ਸੁਣਦੇ ਹਾਂ ਸਮਾਚਾਰ ਹਿੰਦੀ ਵਿੱਚ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, ਐਫਐਮ ਬੈਂਡ 103.6 ਮੈਗਾਹਰਟਸ ਅੰਮ੍ਰਿਤਸਰ ਤੇ ਡੀਟੀਐਚ ਸੀ ਏਆਈਆਰ ਪੰਜਾਬ ਸੇਵਾ ਦਾ ਇਹ ਹੈ ਜਲੰਧਰ ਕੇਂਦਰ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਦੇਖੋ, ਬੜੇ ਕੰਮ ਕਾਰ ਵਾਲੇ ਖਿੱਚਵੇਂ ਦਿਨ ਆ।
0: ਬਿਲਕੁਲ ਜੀ,
1: ਹਰ ਪਾਸੇ ਧਿਆਨ ਦੇਣ ਦੀ ਲੋੜ ਆ।
0: ਦਿਨ ਤਾਂ ਖਿੱਚਵੇਂ ਹੈ ਤੇ ਲੋਕੀ ਓਦਾਂ ਵੀ ਬਹੁਤ ਖਿੱਚ ਚ ਆਏ ਹੋਏ ਨੇ ਅੱਜ ਕੱਲ੍ਹ, ਮੌਸਮ ਏਦਾਂ ਦਾ ਹੈ।
1: ਇਹ ਦੇਖੋ, ਮੌਸਮ ਤਾਂ ਚਲੋ ਆਪਣਾ ਕੰਮ ਕਰ, ਅਸੀਂ ਆਪਣਾ ਕੰਮ ਕਰਦੇ ਰਹੀਏ,
0: ਕਰਨਾ ਪੈਣਾ ਹੈ ਜੀ। ਕਿਉਂਕਿ ਦੇਖੋ, ਖੇਤੀਬਾੜੀ ਤਾਂ ਸੰਧੂ ਸਾਹਿਬ ਆਪਾਂ ਜਾਣਦੇ ਹਾਂ, ਇਹ ਤਾਂ ਹੈ ਨਹੀਂ ਵੀ ਪੱਖੇ ਥੱਲੇ ਬਹਿ ਕੇ ਸਾਡਾ ਸਰ ਜੂਗਾ ਵੀ ਚਲੋ ਅੱਜ ਦਾ ਕੰਮ ਜਿਹੜਾ ਹੈ ਕੋਈ ਗੱਲ ਨਹੀਂ ਯਾਰ, ਫਿਰ ਕਰ ਲਾਂਗੇ ਆਪਾਂ। ਇਹ ਕੰਮ ਚੱਲਣਾ ਨਹੀਂ, ਕਿਉਂਕਿ ਖੇਤੀਬਾੜੀ ਦਿਨਾਂ ਦਾ ਹੇਰ ਫੇਰ ਹੈ।
1: ਹਾਂ, ਪੱਕੀ ਗੱਲ ਹੈ ਜੀ। ਜਿਸ ਤਰ੍ਹਾਂ ਹੁਣ ਆਪਾਂ ਲੀਆ ਰਾਮ ਜੀ ਵਾਰ ਵਾਰ ਕਈ ਵਾਰ ਕਹਿੰਦੇ ਹੁੰਦੇ ਹਾਂ ਨਾ ਵੀ ਖੇਤੀ ਭਿੰਨਤਾ ਲਿਆਓ,
0: ਹਾਂ ਬੜੀ
1: ਵੱਖ ਵੱਖ ਫਸਲਾਂ ਬੀਜੀਏ। ਅਤੇ ਖਾਸ ਕਰਕੇ ਤਾਂ ਹੁਣ ਇਹੋ ਜਿਹਾ ਸਮਾਂ ਆ ਗਿਆ ਵੀ ਜਿਸ ਤੋਂ ਆਪਾਂ ਨਾ ਜਿਹੜੀ ਕਈ ਚੀਜ਼ਾਂ ਤਿਆਰ ਹੋ ਜਾਣ ਜੀ।
0: ਬਿਲਕੁਲ ਬਿਲਕੁਲ।
1: ਅਤੇ ਸੋਇਆਬੀਨ ਬੜੀ ਵਧੀਆ ਫਸਲ ਹੈ, ਇੱਕ
0: ਬੜੀ ਅਹਿਮ ਫਸਲ ਹੈ ਜੀ। ਦੇਖੋ, ਬਹੁਤ ਸਾਰੇ ਸਾਡੇ ਕਿਸਾਨ ਵੀਰ ਹੈ ਜਿਹੜੇ ਸੋਇਆਬੀਨ ਦੀ ਖੇਤੀ ਵੀ ਕਰਦੇ ਆ ਔਰ ਸੋਇਆਬੀਨ ਤੋਂ ਪਦਾਰਥ ਵੀ ਨਾਲ ਬਣਾ ਕੇ ਵੇਚਦੇ ਆ, ਆਪਣੇ ਪਲਾਂਟ ਉਹਨਾਂ ਨੇ ਲਾਏ ਹੋਏ ਆ।
1: ਬਿਲਕੁਲ,
0: ਐਸੇ ਕਾਸ਼ਤਕਾਰ ਵੀ ਸਾਡੇ ਕੋਲ।
1: ਸੋਇਆਬੀਨ ਤੋਂ ਭਾਵੇਂ ਦੇਖੋ ਜੀ, ਆਪਣਾ ਸੋਇਆਬੀਨ ਦਾ ਦੁੱਧ ਬੜਾ ਵਿਕਦਾ ਜੀ, ਬੇਕਰੀ 'ਚ ਪੈ ਜਾਂਦੀ ਹੈਗੀ ਹੈ
0: ਸਭ ਤੋਂ ਜ਼ਿਆਦਾ ਜੀ। ਦੇਖੋ, ਆਪਣੇ ਹੁਣ ਪੰਜਾਬ 'ਚ ਜਿੰਨੇ ਕੁ ਮੁੰਡੇ ਜਿਹੜੇ ਕਸਰਤ ਕਰਨ ਵਾਲੇ ਮੁੰਡੇ ਜਿਹੜੇ ਜਿੰਮ ਦੇ ਵਿੱਚ ਜਾਂਦੇ ਹੈ,
1: ਹਾਂ ਸੋਇਆਬੀਨ ਦੁੱਧ ਪੀਂਦੇ ਆ,
0: ਉਹ ਸੋਇਆਬੀਨ ਦੁੱਧ ਪੀਂਦੇ ਆ ਅਤੇ ਸੋਇਆਬੀਨ ਦੇ ਪਨੀਰ ਖਾਂਦੇ ਆ।
1: ਹਾਂ,
0: ਕਿਉਂਕਿ ਪ੍ਰੋਟੀਨ ਦਾ ਸਭ ਤੋਂ ਵੱਡਾ ਸੁਮ ਹੈ।
1: ਹਾਂ, ਅਤੇ ਉਹ ਤਾਂ ਹੋਊਗਾ ਜੇ ਅਸੀਂ ਪੈਦਾ ਕਰਾਂਗੇ।
0: ਬਿਲਕੁਲ ਬਿਲਕੁਲ।
1: ਅਤੇ ਪੰਜਾਬ ਦੇ ਵਿੱਚ ਦੇਖੋ, ਕੁਛ ਇਲਾਕੇ 'ਚ ਇਹਨੂੰ ਬੜੀ ਵਧੀਆ ਤਰੀਕੇ ਨਾਲ ਰੁੜੀਆ ਰਾਮ ਜੀ ਇਹਨੂੰ ਪੈਦਾ ਹੋ ਸਕਦੀ ਹੈਗੀ ਹੈ ਜੇ ਅਸੀਂ ਥੋੜ੍ਹੀ ਮਿਹਨਤ ਕਰੀਏ ਇਸ ਫਸਲ ਦੇ ਉੱਪਰ।
0: ਜੀ ਜੀ।
1: ਅਤੇ ਯੂਨੀਵਰਸਿਟੀ ਵੱਲੋਂ ਜੋ ਰੁੜੀਆ ਰਾਮ ਜੀ ਕਿਸਮਾਂ ਦੀ ਗੱਲ ਕਰੀ ਨਾ, ਤਿੰਨ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜੀ।
0: ਜੀ,
1: ਐੱਸ ਐੱਲ 958 ਕਿਸਮ ਆ, ਐੱਸ ਐੱਲ 744 ਅਤੇ ਐੱਸ ਐੱਲ ਹੈ ਜੀ 525
0: ਜੀ।
1: ਸੋ ਇਹਦੀ ਜੀ ਆਪਾਂ ਖਾਸੀਅਤ ਦੀ ਗੱਲ ਕਰੀਏ ਤਾਂ ਜਿਹੜੀ 958 ਹੈ ਜੀ, ਇਹਦੇ ਵਿੱਚ ਨਾ ਪ੍ਰੋਟੀਨ ਹੈਗੀ 41.7%
0: ਜੀ, ਅਤੇ
1: ਤੇਲ ਹੈ 20%।
0: ਠੀਕ।
1: 142 ਦਿਨਾਂ 'ਚ ਰੁੜੀ ਆਰਾਮ ਜੀ ਪੱਕ ਜਾਂਦੀ ਹੈ ਅਤੇ 7.3 ਕੁਇੰਟਲ ਪੈਦਾਵਾਰ।
0: ਹਾਂ, ਸੋਹਣਾ ਝਾੜ ਹੈ ਜੀ।
1: ਹਾਂ, ਅਤੇ ਜਿਹੜੀ ਹੈਗੀ ਐੱਸ ਐੱਲ 744 ਇਹਦੇ ਵਿੱਚ ਜਿਹੜੀ ਹੈਗੀ ਹੈ ਪ੍ਰੋਟੀਨ 42.3%, 21% ਤੇਲ, 139 ਦਿਨ 'ਚ ਪੱਕਦੀ ਹੈ ਅਤੇ ਪੈਦਾਵਾਰ 19 ਹੈ ਜੀ ਇਹਦੀ ਵੀ, 7.3 ਕੁਇੰਟਲ
0: ਜੀ ਜੀ।
1: ਅਤੇ ਐੱਸ ਐੱਲ ਜਿਹੜੀ 525 ਕਿਸਮ ਹੈ ਇਹਦੇ ਵਿੱਚ 37.2% ਪ੍ਰੋਟੀਨ ਹੈਗੀ ਹੈ, 21.9% ਤੇਲ, ਵਿਸ਼ਾਣੂ ਰੋਗ ਤੋਂ ਰਹਿਤ ਹੈ ਅਤੇ 144 ਦਿਨ ਲੈਂਦੀ ਪੱਕਣ 'ਚ, ਅਤੇ ਝਾੜ ਹੈ ਜੀ 6.1 ਕੁਇੰਟਲ ਫੀ ਏਕੜ ਦੇ ਹਿਸਾਬ ਨਾਲ
0: ਜੀ।
1: ਲਓ ਜੀ ਰੁੜੀਆ ਰਾਮ ਜੀ, ਖਾਸ ਕਰਕੇ ਨਾ ਟੀਕਾ ਜ਼ਰੂਰ ਲਾਈਏ ਜੀ ਇਹਨੂੰ, ਰਾਇਜੋਬੀਅਮ ਦਾ ਜਿਹੜਾ ਟੀਕਾ ਹੈ ਨਾ ਉਹ ਅਸੀਂ ਲਾ ਸਕਦੇ ਹੈਗੇ ਹਾਂ, ਅਤੇ ਬੀਜ ਨੂੰ ਨਾ ਘੱਟੋ ਘੱਟ ਪਾਣੀ ਨਾਲ ਸਿੱਲਾ ਕਰਕੇ ਇੱਕ ਪੈਕਟ ਲੈਣਾ ਜੀ
0: ਜੀ,
1: ਉਹ ਆਪਾਂ ਛਾਵੇਂ ਇਹਨੂੰ ਲਗਾ ਕੇ ਅਤੇ ਤੁਰੰਤ ਹੀ ਬੀਜ ਦੇਣਾ, ਅਤੇ ਇਹਦੇ ਨਾਲ ਜਿਹੜਾ ਪੈਦਾਵਾਰ ਦੇ ਵਿੱਚ ਵੀ ਵਾਧਾ ਦੇਖਿਆ ਗਿਆ ਜੀ।
0: ਠੀਕ ਹੈ।
1: ਸੋ ਬਿਜਾਈ ਲਈ ਹੁਣ ਦੇਖੋ ਸਮਾਂ ਬਹੁਤ ਹੀ ਢੁਕਵਾਂ ਹੈ ਜੀ ਇਹਦਾ,
0: ਸੋਇਆਬੀਨ
1: ਬਿਨਾਂ ਕਿਸੇ ਦੇਰੀ ਦੀ ਆਪਾਂ ਨਾ ਇਹਨੂੰ ਬਿਜਾਈ ਕਰ ਦਈਏ, ਅਤੇ ਬੀਜ ਲੈਣਾ ਜੀ 25 ਦੇ ਲੈ 30 ਕਿਲੋ ਫੀ ਏਕੜ ਦੇ ਹਿਸਾਬ ਨਾਲ,
0: ਇੱਕ ਏਕੜ ਦਾ।
1: ਹਾਂ, ਚੰਗੇ ਬੱਤਰ 'ਚ ਬਿਜਾਈ ਕਰੋ।
0: ਹਾਂ, ਇਹ ਗੱਲ ਦੇਖੋ ਜਿਹੜੀ ਤੁਸੀਂ ਅਹਿਮ ਕੀਤੀ ਹੈ, ਜਿਹੜਾ ਬੱਤਰ ਹੈ ਨਾ, ਕਿਉਂਕਿ ਇਹ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸੋਇਆਬੀਨ ਬੜੀ ਸਖ਼ਤ ਦਾਣੇ ਵਾਲੀ ਫਸਲ ਹੈ, ਦਾਣਾ ਬਹੁਤ
1: ਬਾਅਦ 'ਚ ਹੀ ਚਾਹੀਦੀ, ਸਿੱਲ ਚਾਹੀਦੀ ਹੈ।
0: ਇਸੇ ਕਰਕੇ ਕਈ ਵਾਰੀ ਜਿਹੜੇ ਪੈਦਾ ਕਰਨ ਵਾਲੇ ਹੈ ਜਾਂ ਕੁਛ, ਉਹ ਕਹਿੰਦੇ ਆ ਭਾਈ ਇਹਨੂੰ ਜਦੋਂ ਖਾਣਾ ਹੈ ਨਾ ਸੋਇਆਬੀਨ ਨੂੰ, ਇਹਨੂੰ ਖਾਣ ਦਾ ਵੀ ਢੰਗ ਤਰੀਕਾ ਹੈ, ਕੱਚੀ ਨਹੀਂ ਖਾਣਾ ਹੈ। ਸੋ ਇਸ ਕਰਕੇ ਇਹ ਜਿੱਦਾਂ ਆਪਾਂ ਕਹਿੰਦੇ ਵੀ ਬੀਜਣ ਵੇਲੇ ਵੀ ਆਪਾਂ ਧਿਆਨ ਰੱਖਣਾ, ਕਿਉਂਕਿ ਦਾਣੇ ਦੇ ਵਿੱਚ ਪਟਾਰ ਜਿਹੜਾ ਹੈ ਉਹ ਸਿੱਲੇ ਹੋਣ ਨਾਲ ਹੀ ਆਉਣਾ ਹੈ, ਔਰ ਜ਼ਮੀਨ ਦੇ ਵਿੱਚ ਬੱਤਰ ਜਿਹੜੀ ਹੈ ਤੁਹਾਡੀ ਉਹ ਵੀ ਪੂਰੀ ਹੋਣੀ ਚਾਹੀਦੀ ਹੈ।
1: ਪਰਾਲੀ ਬੜੇ ਕੰਮ ਆਉਂਦੀ।

0: ਜੀ ਰਾਮ ਜੀ,
1: ਬਹੁਤ ਜ਼ਿਆਦਾ ਜੀ।
0: ਝੋਨੇ ਦੀ ਜਿਹੜੀ ਪਰਾਲੀ ਹੈ ਨਾ, ਇਹਨੂੰ ਖੇਤ 'ਚ ਵਿਛਾ ਦਿਓ ਜੀ। ਇਹ ਬਹੁਤ ਹੀ ਵਧੀਆ ਕੰਮ ਕਰੋਗੇ ਜੀ ਨਮੀ ਨੂੰ ਸੰਭਾਲਣ ਦਾ, ਕਿਉਂਕਿ ਦੇਖੋ ਗਰਮੀ ਆਪਣਾ ਪਤਾ ਪੈ ਰਹੀ ਹੈ ਅਤੇ ਪਾਣੀ ਨੇ ਤਾਂ ਉੱਡਣਾ ਹੀ ਉੱਡਣਾ।
1: ਬਿਲਕੁਲ।
0: ਸੋ ਜਿਹੜੀ ਪਰਾਲੀ ਦੀ ਵਰਤੋਂ ਵੀ ਵਧੀਆ ਹੋ ਜਾਏਗੀ ਅਤੇ ਨਮੀ ਵੀ ਇਹਦੇ ਨਾਲ ਸਾਂਭੀ ਰਹੇਗੀ ਅਤੇ ਜਿਹੜੀ ਫੁਟਾਰਾ ਫਿਰ ਇਹਦੇ ਨਾਲ ਵਧੀਆ ਹੁੰਦਾ ਹੈਗਾ
1: ਜੀ।
0: ਸੋ ਬੀਜ ਜਿਹੜਾ ਹੈ 2.5 ਤੋਂ 5 ਸੈਂਟੀਮੀਟਰ ਡੂੰਘਾ ਅਤੇ ਬੂਟਿਆਂ ਅਤੇ ਕਤਾਰਾਂ ਵਿਚਕਾਰ ਫਾਸਲਾ ਜਿਹੜਾ ਹੈ 4 ਤੋਂ 5 ਸੈਂਟੀਮੀਟਰ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਰੱਖੋ ਜੀ।
1: ਜੀ।
0: ਅਤੇ ਜੀਰੋ ਟਿਲ ਡਰਿੱਲ ਦੇ ਨਾਲ ਵੀ ਆਪਾਂ ਇਹਨੂੰ ਬੀਜ ਸਕਦੇ ਹਾਂ ਰੁਲੀਆ ਰਾਮ ਜੀ।
1: ਠੀਕ ਬੱਚੇ ਵਾਲਿਓ।
0: ਅੱਛਾ, ਬੈੱਡਾਂ 'ਤੇ ਵੀ ਆਪਾਂ ਰੁਲੀਆ ਰਾਮ ਜੀ ਸੋਇਆਬੀਨ ਬੀਜ ਸਕਦੇ ਹੈਗੇ ਹਾਂ।
1: ਠੀਕ ਹੈ।
0: ਅਤੇ ਇਹਦੇ ਲਈ ਨਾ ਜਿਹੜੀ ਕਣਕ ਲਈ ਆਪਾਂ ਜੋ ਬੈੱਡ ਪਲਾਂਟਰ ਇਸਤੇਮਾਲ ਕਰਦੇ ਹਾਂ ਨਾ, 67.5 ਸੈਂਟੀਮੀਟਰ ਵਿੱਥ 'ਤੇ ਤਿਆਰ ਕੀਤੇ ਬੈੱਡਾਂ 'ਤੇ ਨਾ, ਇਹ ਆਪਾਂ ਕੋਈ 37.5 ਸੈਂਟੀਮੀਟਰ ਬੈੱਡ ਬਣਾ ਲਓ ਅਤੇ 30 ਸੈਂਟੀਮੀਟਰ ਥਾਂ ਰੱਖੋ ਖਾਲੀ।
1: ਠੀਕ।
0: ਉੱਥੇ ਬੀਜ ਦਿਓ
1: ਜੀ।
0: ਅਤੇ ਸੋਇਆਬੀਨ ਦੀਆਂ 2 ਕਤਾਰਾਂ ਫੀ ਬੈੱਡ ਆਪਾਂ ਨੇ ਬੀਜਣੀਆਂ ਨੇ, ਤਾਂ ਕਿ ਜਿਹੜੀ ਸਿਫਰੇ ਦੇ ਨਾਲ ਆਪਾਂ ਨੂੰ ਝਾੜ ਹੈ ਉਹ ਵਧੀਆ ਮਿਲਦਾ ਹੈਗਾ ਅਤੇ ਪਾਣੀ ਦਾ ਆਪਾਂ ਖਾਸ ਧਿਆਨ ਰੱਖੀਏ। ਅਤੇ ਫੀ ਏਕੜ ਦੇ ਹਿਸਾਬ ਨਾਲ ਆਪਾਂ ਇੱਕ ਗੱਲ ਹੋਰ ਦੇਖੋ, ਇਹਨੂੰ ਮੱਕੀ ਦੇ ਨਾਲ ਰਲਾ ਕੇ ਵੀ ਉਗਾ ਸਕਦੇ ਹਾਂ ਰੁਲੀਆ ਰਾਮ ਜੀ।
1: ਆਹੋ, ਰਲਮੀ ਫਸਲ,
0: ਰਲਮੀ ਫਸਲ ਵੀ ਲੈ ਸਕਦੇ ਹਾਂ,
1: ਰਲਮੀ ਫਸਲ ਦੀ ਸਮਰੱਥਾ ਵੀ ਹੈ।
0: ਅਤੇ ਸੋਇਆਬੀਨ ਦੀ ਇੱਕ ਲਾਈਨ 60 ਸੈਂਟੀਮੀਟਰ ਦੇ ਵਿੱਚ 'ਤੇ ਬੀਜੋ ਅਤੇ ਮੱਕੀ ਦੀਆਂ ਵਿੱਚ ਆਪਾਂ ਨੇ ਲਾਈਨਾਂ ਬੀਜ ਦੇਣੀਆਂ ਜੀ ਨਾਲ ਇਹਦੇ।
1: ਜੀ ਜੀ।
0: ਸੋ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਨਮੀ ਸੰਭਾਲਣ ਲਈ, ਝੋਨੇ ਦੀ ਪਰਾਲੀ ਹੈ ਨਾ ਉਹ ਚੰਗੀ ਤਰ੍ਹਾਂ ਢੱਕ ਦਈਏ ਅਤੇ ਤਾਂ ਕਿ ਜਿਹੜਾ ਬੀਜ ਹੈ ਨਾ ਵਧੀਆ ਉੱਗੇਗਾ ਇਹਦੇ ਨਾਲ ਅਤੇ ਬੂਟੇ ਲਾਉਣਗੇ ਜੀ।
1: ਠੀਕ ਹੈ ਜੀ।
0: ਬਾਕੀ ਦੇਖੋ ਗੋਡੀ ਕਰਕੇ ਵੀ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ, ਰਸਾਇਣਿਕ ਢੰਗ ਤਰੀਕੇ ਵੀ ਅਪਣਾਏ ਜਾ ਸਕਦੇ ਹੈ।
1: ਆ ਕੋਸ਼ਿਸ਼ ਤਾਂ ਦੇਖੋ ਜੀ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਵੀ ਪਰਹੇਜ਼, ਜ਼ਹਿਰਾਂ ਤੋਂ ਖਾਸ ਕਰਕੇ ਬਚਣਾ ਚਾਹੀਦਾ ਹੈ। ਇੱਕ ਤਾਂ ਦੇਖੋ ਵੈਸੇ ਜਿੱਦਾਂ ਆਪਾਂ ਕਹਿੰਦੇ ਵੀ ਦਾਲ ਵਾਲੀ ਫਸਲ ਹੈ ਔਰ ਸਿੱਧੇ ਤੌਰ 'ਤੇ ਜਿਹੜਾ ਹੈ ਸਾਡੇ ਖਾਣ ਦੇ ਅੱਪ ਜਿਹੜਾ ਹੈ ਕੰਮ ਆਉਣੀ ਹੈ, ਅਤੇ ਇਸ ਕਰਕੇ ਜਿੰਨਾ ਵੀ ਆਪਾਂ ਰਸਾਇਣ ਮੁਕਤ ਇਹਨੂੰ ਰੱਖਾਂਗੇ ਉਨਾ ਹੀ ਸਾਡੇ ਲਈ ਫਾਇਦਾ ਹੈ। ਜੇ ਗੋਡੀ ਕਰਕੇ ਆਪਣਾ ਚੱਲਦਾ ਕੰਮ ਤਾਂ ਗੋਡੀ ਕਰਕੇ ਹੀ ਚਲਾਉਣਾ ਚਾਹੀਦਾ।
0: ਹਾਂ, ਉਹਦੇ ਨਾਲ ਦੇਖੋ ਗੋਡੀ ਕਰਨ ਨਾਲ ਜ਼ਮੀਨ ਨਾਲੋਂ ਫਾਇਦਾ ਹੁੰਦਾ।
1: ਹਾਂ,
0: ਉਹਦੇ ਵਿੱਚ ਵੀ ਜਿਹੜਾ ਨਾ ਆਪਣਾ ਕਹਿੰਦੇ ਹਵਾ ਪਾਣੀ ਬਦਲ ਜਾਂਦਾ,
1: ਬਦਲ ਜਾਂਦਾ ਜੀ, ਬਦਲ ਜਾਂਦਾ। ਪਹਿਲੇ ਤਾਂ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ ਫਸਲ ਨੂੰ, ਇਸੇ ਕਰਕੇ ਸਾਨਵੇਂ ਵੀ ਖੇਤ ਰੱਖੇ ਜਾਂਦੇ ਸੀ ਤਾਂ ਕਿ ਜ਼ਮੀਨ ਦੀ ਜਿਹੜੀ ਤਾਕਤ ਹੈ ਉਸ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਆਵੇ।
0: ਹਾਂ, ਉਹ ਆਪਾਂ ਪੂਰੇ ਪੂਰੇ ਬਣੀ ਰਹੇ, ਕਿਉਂਕਿ ਉਦੋਂ ਗੁਜ਼ਾਰਾ ਦੇਖੋ ਰੁਲੀ ਰਾਮ ਜੀ ਹੋ ਜਾਂਦਾ ਸੀ ਨਾ।
1: ਉਹ ਸਮਾਂ ਹੋਰ ਸੀ,
0: ਸਮਾਂ ਹੋਰ ਸੀ,
1: ਉਲਟਾਵੇਂ ਹਲ ਨਾਲ ਵਾਹੁੰਦੇ ਸੀ, ਕੱਛੂ ਹਲ ਨਾਲ ਵਾਹੁੰਦੇ ਸੀ, ਉਹ ਹਿਸਾਬ ਕਿਤਾਬ ਹੋਰ ਸੀ।
0: ਹੁਣ ਕਹਿੰਦੇ ਵੀ
1: ਬਿਨਾਂ ਬਹਾਈ ਹੁਣ ਤਾਂ ਬਿਜਾਈ ਵਾਲਾ ਕੰਮ ਚੱਲ ਪਿਆ,
0: ਚੱਲ ਪਿਆ ਜੀ। ਖੇਤੀ ਜਿਹੜੇ ਖਰਚੇ ਆ ਨਾ
1: ਵੱਧ ਗਏ,
0: ਉਹ ਵੱਧ ਗਏ ਆ, ਹੁਣ ਘਟਾਉਣੇ ਆ।
1: ਹਾਂ,
0: ਉਹਦੇ ਲਈ ਇਹੀ ਤਰੀਕੇ ਆ ਵੀ ਆਪਾਂ ਜਿੱਦਾਂ ਕਹਿੰਦੇ ਹਾਂ ਜੀਰੋ ਟ੍ਰੇਲ ਡ੍ਰਿਲ, ਬਿਨਾਂ ਬਹਾਈ ਕੀਤੀ ਹੈ ਬੀਜੋ ਅਤੇ ਹੱਥੀਂ ਕੰਮ ਕਰਾਂਗੇ, ਘੱਟ ਤੋਂ ਘੱਟ ਜਿਹੜੀਆਂ ਖਾਦਾਂ ਪਾਓ ਜਾਂ ਰਸਾਇਣਾਂ ਦੀ ਵਰਤੋਂ ਕਰੀਏ।
1: ਬਿਲਕੁਲ, ਅਤੇ
0: ਉਹਦੇ ਨਾਲ ਜਿਹੜੀ ਬੱਚਤ ਦੇ ਫਿਰ ਸੰਭਾਵਨਾਵਾਂ ਆਪਣੀ ਹੋ ਜਾਂਦੀ ਹੈ ਜੀ,
1: ਹੋ ਜਾਂਦੀ ਹੈ ਜੀ।
0: ਹਾਂ, ਜੇ ਫਸਲ ਵਧੀਆ ਪੈਦਾ ਹੋਊਗੀ ਤਾਂ ਫਿਰ ਜਿਹੜੇ ਉਤਪਾਦ ਵੀ ਇਹਦੇ ਬਹੁਤ ਵਧੀਆ ਪੈਦਾ ਹੋਣਗੇ ਜੀ।
1: ਇੱਕ ਗੱਲ ਹੋਰ ਸੰਧੂ ਸਾਹਿਬ ਆ ਜਾਂਦੀ ਹੈ ਵੀ ਦੇਖੋ ਕੋਈ ਵੀ ਫਸਲ, ਜੇ ਨਵੀਂ ਫਸਲ ਆਪਾਂ ਅਖਤਿਆਰ ਕਰਨੀ ਹੈ ਜਿੱਦਾਂ ਆਪਾਂ, ਕਿਉਂਕਿ ਹਰ ਕਾਸ਼ਤਕਾਰ ਜਿਹੜਾ ਹੈ ਹਰ ਫਸਲ ਨਹੀਂ ਲੈ ਸਕਦਾ, ਇਹ ਵੀ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਹੈ। ਹਰ ਇਲਾਕੇ 'ਚ ਨਹੀਂ ਹੋ ਸਕਦੀ। ਸੋ ਜੇ ਸੋਇਆਬੀਨ ਦੀ ਕਾਸ਼ਤ ਕਰਨੀ ਹੈ ਪਹਿਲਾਂ ਜਿਹੜਾ ਹੈ ਆਪਾਂ ਥੋੜ੍ਹਾ ਜਿਹਾ ਜਿੱਦਾਂ ਕਹਿੰਦੇ ਹਾਂ ਨਾ ਆਲਾ ਦੁਆਲਾ ਦੇਖ ਲਈਏ, ਜੇ ਕਿਸੇ ਕਿਸਾਨ ਵੀਰ ਨੇ ਕਾਸ਼ਤ ਕੀਤੀ ਹੈ ਅਤੇ ਉਹਦੇ ਨਾਲ ਜਿਹੜੇ ਰਾਏ ਮਸ਼ਵਰਾ ਕਰਕੇ ਉਹ ਜ਼ਿਆਦਾ ਫਾਇਦੇਮੰਦ ਹੈ ਸਾਡੇ ਲਈ।
0: ਹਾਂ, ਜਾਂ ਜਿਹੜਾ ਕਿਸਾਨ ਵੀਰ ਨਾ ਉਹ ਉਤਪਾਦ ਤਿਆਰ ਕਰਦਾ
1: ਉਹਦੇ ਨਾਲ ਵੀ ਗੱਲ ਕੀਤੀ ਜਾ ਸਕਦੀ।
0: ਹਾਂ, ਫਿਰ ਜਿਹੜੀ ਆਪਣੇ
1: ਮੰਡੀ ਦੀ ਸਮੱਸਿਆ ਤੁਹਾਡੀ
0: ਹੱਲ ਹੋ ਜਾਊਗੀ, ਕਿਉਂਕਿ ਇਹਦਾ ਆਮ ਭਾਅ ਤਾਂ ਨਹੀਂ ਮਿਲਣਾ, ਇਹ ਬਾਜ਼ਾਰ ਦੇ ਹਿਸਾਬ ਨਾਲ ਚੱਲਣਾ ਪੈਣਾ ਹੈ।
1: ਬਿਲਕੁਲ।
0: ਅਤੇ ਪਹਿਲਾਂ ਮੰਡੀ ਤਲਾਸ਼ ਕੇ ਹੀ ਬੀਜਣਾ ਚਾਹੀਦਾ ਹੈ ਜੀ।
1: ਚੱਲੀਏ ਜੀ ਆਪਾਂ।
0: ਜੈ ਹਿੰਦ ਜੀ।
1: ਜੈ ਜੀ।
2: ਇਹ ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਮਾਨਸ ਗਾਨ। ਅੱਜ ਤੁਸੀਂ ਸੁਣੋਗੇ ਇਸ ਦੀ 115ਵੀਂ ਕੜੀ।

0: ਆਕਾਸ਼ਵਾਣੀ ਦਾ ਇਹ ਹੈ ਜਲੰਧਰ ਕੇਂਦਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਹੈ ਜਲੰਧਰ ਕੇਂਦਰ। ਪਰਿਚੈ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਇਸ ਤਰ੍ਹਾਂ। ਸਵੇਰੇ 7 ਵਜੇ ਹੋਏਗਾ ਪ੍ਰੋਗਰਾਮ ਸੋਹਣੀ ਸਵੇਰ, 8 ਵਜੇ ਸਮਾਚਾਰ ਪ੍ਰਭਾਤ, 8:15 ਵਜੇ ਮੋਰਨਿੰਗ ਨਿਊਜ਼, 8:30 ਪੰਜਾਬੀ ਖਬਰਾਂ। ਸਵੇਰੇ 8:40 'ਤੇ ਪ੍ਰੋਗਰਾਮ ਮਹਿਕ ਪੰਜਾਬ ਦੀ, ਇਸ ਅੰਤਰਗਤ ਤੁਸੀਂ ਸੁਣਦੇ ਹੋ ਪੰਜਾਬੀ ਫਿਲਮਾਂ ਤੋਂ ਗੀਤ। 9 ਵਜੇ ਮੁੱਖ ਖਬਰਾਂ ਹੋਣਗੀਆਂ ਅਤੇ ਉਸ ਤੋਂ ਬਾਅਦ ਹੋਏਗਾ ਪ੍ਰੋਗਰਾਮ ਇੱਕ ਕਲਾਕਾਰ। ਸਾਡੇ ਅੱਜ ਦੇ ਕਲਾਕਾਰ ਅਦਾਕਾਰਾ ਕਰਿਸ਼ਮਾ ਕਪੂਰ। ਸਵੇਰੇ 9:30 ਵਜੇ ਗਜ਼ਲਾਂ ਸੁਣੋਗੇ। 10 ਵਜੇ ਮੁੱਖ ਖਬਰਾਂ ਤੋਂ ਬਾਅਦ ਹੋਏਗਾ ਪ੍ਰੋਗਰਾਮ ਹੈਲੋ ਫਰਮਾਇਸ਼, ਔਰ ਹੈਲੋ ਫਰਮਾਇਸ਼ ਦਾ ਨੰਬਰ ਹੈਗਾ 2342173, ਏਰੀਆ ਕੋਡ ਹੈ ਜਲੰਧਰ ਦਾ 0181, ਫੋਨ ਨੰਬਰ 2342173। 11 ਵਜੇ ਹਿੰਦੀ ਵਿੱਚ ਸਮਾਚਾਰ ਹੋਣਗੇ ਅਤੇ 11:05 'ਤੇ ਵਟਸਐਪ ਆਧਾਰਿਤ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੋਏਗਾ ਤਮਕ ਜਲੰਧਰ ਪੈਂਦੀ। ਦਿਨੇ 12:05 'ਤੇ ਵਸਦੇ ਵੇਲੇ ਅੱਜ ਇਸ ਵਿੱਚ ਰੇਡੀਓ ਡਾਕਟਰ ਅੰਤਰਗਤ ਬਰਸਾਤਾਂ ਵਿੱਚ ਹੋਣ ਵਾਲੀਆਂ ਬਿਮਾਰੀਆਂ, ਇਸ ਵਿਸ਼ੇ 'ਤੇ ਗੱਲਬਾਤ ਹੋਏਗੀ ਔਰ ਜਾਣਕਾਰੀ ਦੇਣਗੇ ਡਾਕਟਰ ਨੰਦਿਕਾ ਖੁੱਲਰ। ਨਾਟਕੀ ਅੰਦਾਜ਼ ਵਿੱਚ ਕਹਾਣੀ ਸੁਣਵਾਈ ਜਾਏਗੀ ਚਿੰਗਾਰੀ। ਦਿਨੇ 1:15 'ਤੇ ਹੋਏਗਾ ਪ੍ਰੋਗਰਾਮ ਫੌਜੀ ਵੀਰਾਂ ਲਈ, ਇਹ ਪ੍ਰੋਗਰਾਮ ਜਾਰੀ ਰਹੇਗਾ ਦਿਨੇ 2:15 ਤੱਕ, ਔਰ ਇਸ ਦੌਰਾਨ ਤੁਸੀਂ 1:40 'ਤੇ ਪੰਜਾਬੀ ਅਤੇ 1:50 'ਤੇ ਉਰਦੂ ਖਬਰਾਂ ਸੁਣੋਗੇ। ਬਾਅਦ ਦੁਪਹਿਰ 2:30 ਹੋਏਗਾ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਕਲਾਕਾਰ ਗੁਰਦੇਵ ਸਿੰਘ ਮੱਲਣ ਢਾਡੀ ਅਤੇ ਸਾਥੀ, ਇਹਨਾਂ ਦੀ ਗਾਈ ਹੋਈ ਕਵੀਸ਼ਰੀ ਸੁਣੋਗੇ। ਸ਼ਾਮ 4:00 ਮੁੱਖ ਖਬਰਾਂ ਅਤੇ ਉਸ ਤੋਂ ਬਾਅਦ ਪੰਜਾਬੀ ਫਿਲਮਾਂ ਤੋਂ ਗੀਤ ਸੁਣਵਾਏ ਜਾਣਗੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼ਾਮੀ 4:30 ਵਜੇ ਅਤੇ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਗੁਰਬਾਣੀ ਵਿਚਾਰ ਪ੍ਰੋਗਰਾਮ। ਅੱਜ ਸ਼ਾਮ 6:30 ਵਜੇ ਸਾਡੇ ਆਕਾਸ਼ਵਾਣੀ ਦੇ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਦੇ ICC ਵੁਮੈਨਸ T20 ਕ੍ਰਿਕਟ ਵਰਲਡ ਕੱਪ 2026 ਦੇ ਅੰਤਰਗਤ ਅੱਜ ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਦਰਮਿਆਨ ਮੈਚ ਖੇਡਿਆ ਜਾ ਰਿਹਾ। ਇਸ ਦਾ ਸਿੱਧਾ ਪ੍ਰਸਾਰਣ ਤੁਸੀਂ ਸੁਣੋਗੇ ਔਰ ਸ਼ਾਮ 6:30 ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੁਸੀਂ ਸਾਡੇ ਨਿਊਜ਼ ਔਨ ਏਅਰ ਐਪ 'ਤੇ ਸੁਣ ਸਕਦੇ ਹੋ। ਅਤੇ 6:30 ਵਜੇ ਹੋਏਗਾ ਦਿਹਾਤੀ ਪ੍ਰੋਗਰਾਮ, ਵਿਸ਼ਾ ਹੋਏਗਾ ਅੱਜ ਦਾ, ਇਸ ਵਿੱਚ ਜਾਣਕਾਰੀ ਦੇਣਗੇ ਡਾਕਟਰ ਸ਼ਿਵਾਨੀ ਗੁਲੇਰੀਆ, ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਪਰਖ। ਰਾਤ 7:40 'ਤੇ ਸਮਾਚਾਰ ਦਰਸ਼ਨ ਅਤੇ ਰਾਤ 7:25 'ਤੇ ਆਬਚਾਰ, ਇਸ ਅੰਤਰਗਤ ਤੁਸੀਂ ਗਜ਼ਲਾਂ ਸੁਣੋਗੇ। 8:00 ਵਜੇ ਸਮਾਰੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। 9:15 'ਤੇ ਸਪੋਟਲਾਈਟ, ਰਾਤ 9:00 ਵਜੇ ਕੰਟਰੀ ਵਾਈਟ, ਅਤੇ ਸੁਰ ਸਾਧਨਾ ਦੇ ਤਹਿਤ ਰਾਤ 10:00 ਵਜੇ ਮੁੱਖ ਖਬਰਾਂ ਤੋਂ ਬਾਅਦ ਸਾਡੇ ਇਸ ਵਿੱਚ ਕਲਾਕਾਰ ਹੋਣਗੇ ਸੁਰ ਸਾਧਨਾ ਅੰਤਰਗਤ ਭਗਤਾ ਸਿੰਘ, ਇਹਨਾਂ ਦਾ ਤਾਰ ਸ਼ਹਿਨਾਈ ਵਾਦਨ ਹੋਏਗਾ, ਅਤੇ 10:30 ਵਜੇ ਸਮਾਰੇਗਾ ਸਰਗਮ ਦਾ। ਇਹ ਸਨ ਸਾਡੇ ਅੱਜ ਦੇ ਪ੍ਰੋਗਰਾਮ ਪਰਿਚੈ ਅੰਤਰਗਤ। ਸਵੇਰ ਦੇ 6:55 ਹੋਏ ਨੇ, ਆਓ ਸੁਣਦੇ ਹਾਂ ਸਮਾਚਾਰ ਸੰਸਕ੍ਰਿਤ ਵਿੱਚ।
1: ਈਐਮ ਆਕਾਸ਼ਵਾਣੀ ਸੰਪ੍ਰਤਿ ਵਾਰਤਾ ਸ਼੍ਰੂਯਂਤਾਮ ਪ੍ਰਵਾਚਿਕਾ ਨਿਧੀ ਝਾ। अथ वार्ताः। प्रधानमंत्री नरेंद्र

ਗਿਆ ਹੈ ਕਿ ਅਮਰੀਕੀ ਵਪਾਰ ਡੈਲੀਗੇਸ਼ਨ ਦਾ ਭਾਰਤ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਤਜਵੀਜ਼ ਵਾਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਵਾਲੇ ਇੱਕ ਅਹਿਮ ਕਦਮ ਹੈ। ਭਾਰਤ ਅਤੇ ਰੂਸ 2030 ਤੱਕ ਆਪਣੇ ਦੋਵੇਂ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਨੇ। ਪੰਜਾਬ ਅੱਜ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗੈਂਦ ਸੋਧ ਸਰ ਸ਼ੁਰੂ ਕਰੇਗਾ। ਇਹ ਮੁਹਿੰਮ 24 ਜੁਲਾਈ 2026 ਤੱਕ ਜਾਰੀ ਰਹੇਗੀ। ਭਾਰਤ ਦੀ ਰਾਸ਼ਟਰੀ ਸ਼ਾਹਰਾਹ ਅਥਾਰਟੀ ਨੇ ਰਾਸ਼ਟਰੀ ਸ਼ਾਹਰਾਹਾਂ 'ਤੇ ਨਾਜਾਇਜ਼ ਕਬਜ਼ਿਆਂ 'ਤੇ ਅਣ ਅਧਿਕ੍ਰਿਤ ਪਾਰਕਿੰਗ ਵਿਰੁੱਧ ਕਾਰਵਾਈ ਤੇਜ਼ ਕੀਤੀ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਲੰਧਰ 'ਚ ਕ੍ਰੋਸਿੰਗ ਗੁਰੂ ਨਾਨਕਪੁਰਾ 'ਤੇ ਬੱਸ ਸਟੈਂਡ ਤੋਂ ਗੜਾ ਰੋਡ ਮੁੱਖ ਰੇਲਵੇ ਫਾਟਕਾਂ 'ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਇਹਨਾਂ 'ਤੇ ਕਰੀਬ 113 ਕਰੋੜ ਰੁਪਏ ਦੀ ਲਾਗਤ ਆਵੇਗੀ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਸਾਉਣੀ ਰੁੱਤ 2026 ਲਈ ਪੰਜਾਬ ਵਿੱਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਪੰਜਾਬ ਆਬਜ਼ਰਵੇਸ਼ਨ ਹੋਮਸ ਅਤੇ ਸਪੈਸ਼ਲ ਹੋਮਸ ਵਿੱਚ ਰਹਿ ਰਹੇ ਬੱਚਿਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ। ਪੰਜਾਬ ਪੁਲਿਸ ਨੇ ਗੈਂਗਸਟਰਾਂ 'ਤੇ ਵਾਰ ਮੁਹਿੰਮ ਤਹਿਤ ਜਨਵਰੀ ਤੋਂ ਹੁਣ ਤੱਕ ਗੈਂਗਸਟਰ ਵਿਰੋਧੀ ਕਾਰਜ ਬਲ ਨੇ ਸੂਬੇ ਭਰ ਵਿੱਚੋਂ ਗੋਲੀ ਸਿੱਕੇ ਸਮੇਤ 713 ਗੈਰ ਕਾਨੂੰਨੀ ਹਥਿਆਰ ਜ਼ਬਤ ਕੀਤੇ। ਮੌਸਮ ਵਿਭਾਗ ਨੇ ਭਲਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਅਗਲੀਆਂ ਮੁੱਖ ਖ਼ਬਰਾਂ ਦਾ ਸਮਾਂ ਰਹੇਗਾ ਸਵੇਰੇ 9 ਵਜੇ।

0: ਸੋਹਣੀ ਸਵੇਰ ਦਾ ਇਹ ਸਫ਼ਰ ਲੈ ਕੇ ਅਸੀਂ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ। ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਦਾ ਹਾਲ ਚਾਲ ਵਧੀਆ ਹੋਏਗਾ, ਫਸਟ ਕਲਾਸ ਹੋਏਗਾ। ਰਾਤ ਚਾਹੇ ਕਿੰਨੀ ਵੀ ਕਾਲੀ ਕਿਉਂ ਨਾ ਹੋਵੇ, ਹਰ ਸਵੇਰੇ ਪੈਗਾਮ ਲੈ ਕੇ ਆਉਂਦੀ ਹੈ ਕਿ ਉੱਠ, ਚੱਲ, ਆਪਣੇ ਕਦਮ ਤੇਜ਼ੀ ਨਾਲ ਵਧਾ, ਮੰਜ਼ਿਲ ਤੇਰੇ ਦੁਆਰੇ ਖੜ੍ਹੀ ਹੈ, ਬਸ ਉਸ ਤੱਕ ਪਹੁੰਚਣਾ ਅਤੇ ਅੱਗੇ ਤਾਂ ਫਿਰ ਚੱਲਣਾ ਹੀ ਪੈਣਾ ਹੈ। ਕਦਮ ਪੁੱਟਣ ਵਾਸਤੇ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ ਔਰ ਕਰਨੀ ਵੀ ਚਾਹੀਦੀ ਹੈ। ਹੁਣ ਦੇਖੋ, ਅਸੀਂ ਛੋਟੀ ਜਿਹੀ ਗੱਲ ਤੋਂ ਸਮਝ ਸਕਦੇ ਹਾਂ, ਰਾਤ ਚਾਹੇ ਕਾਲੀ ਹੈ, ਹਨੇਰੀ ਹੈ, ਹਨੇਰੀ ਹੈ, ਤੂਫਾਨ ਹੈ, ਕੁਛ ਵੀ ਹੋਵੇ ਰਾਤ ਨੂੰ, ਪਰ ਰਾਤ ਨੂੰ ਜੁਗਨੂੰ ਜਦੋਂ ਚਮਕਦਾ ਹੈ ਤਾਂ ਸਾਰੀ ਰੋਸ਼ਨੀ ਆਪਣੇ ਅੰਦਰ ਸਮੇਟ ਲੈਂਦਾ ਹੈ। ਚਾਹੇ ਰਾਤ ਤੋਂ ਮੈਨੂੰ ਤੰਗ ਕਰ ਲੈ, ਪਰ ਮੈਂ ਜੁਗਨੂੰ ਹਾਂ, ਮੈਂ ਜਗਮਗਾਉਂਦਾ ਹਾਂ। ਇਹੀ ਜਗਮਗਾਹਟ ਮੇਰੀ ਰੋਸ਼ਨੀ ਹੈ। ਮੇਰੀ ਰੋਸ਼ਨੀ ਜਿਹੜੀ ਹੈ ਇਹ ਮੇਰੀ ਸਕਾਰਾਤਮਕ ਸੋਚ ਹੈ, ਹਾਂ ਪੱਖੀ ਸੋਚ ਹੈ ਜੋ ਮੈਨੂੰ ਅੱਗੇ ਲੈ ਕੇ ਜਾਂਦੀ ਹੈ। ਸੋ ਸਾਡੇ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਇਹ ਛੋਟੀ ਜਿਹੀ ਗੱਲ ਸਮਝ ਸਕਦੇ ਹਾਂ ਜੁਗਨੂੰ ਤੋਂ, ਕਿਉਂਕਿ ਰਾਤ ਕਿੰਨੀ ਵੀ ਕਾਲੀ ਕਿਉਂ ਨਾ ਹੋਵੇ, ਜਦੋਂ ਜੁਗਨੂੰ ਚਮਕਦਾ ਹੈ ਰਾਤ ਨੂੰ ਤਾਂ ਅਸੀਂ ਉਸ ਦੀ ਰੋਸ਼ਨੀ ਦੇਖ ਸਕਦੇ ਹਾਂ। ਅਤੇ ਜੇਕਰ ਅਸੀਂ ਉਸੇ ਰੋਸ਼ਨੀ ਨੂੰ ਸਮਝ ਲਈਏ ਤਾਂ ਅਸੀਂ ਇਹ ਸਮਝ ਸਕਦੇ ਹਾਂ ਕਿ ਵਾਕਈ ਰੋਸ਼ਨੀ ਰੋਸ਼ਨੀ ਹੈ, ਹਨੇਰੇ ਵਿੱਚ ਵੀ ਹੈ, ਔਰ ਜਦੋਂ ਸਵੇਰ ਹੁੰਦੀ ਹੈ ਫਿਰ ਵਾਕਈ ਇਹੀ ਰੋਸ਼ਨੀ ਸਹਾਰਾ ਬਣਦੀ ਹੈ। ਕਿਉਂ ਹੈ ਨਾ, ਪ੍ਰੋਗਰਾਮ ਹੈ ਸੋਹਣੀ ਸਵੇਰ, ਹਾਜ਼ਰ ਹੁੰਦੇ ਹਾਂ ਜੀ ਗੀਤ ਤੋਂ ਬਾਅਦ।
1: ਯਾਰ ਚੁਲਬੁਲਾ ਹੈ, ਹਸੀਨ ਦਿਲ ਰੁਬਾ ਹੈ,

ਗੀਤ ਤੋਂ ਬਾਅਦ ਅਸੀਂ ਹਾਜ਼ਰ ਹਾਂ। ਪ੍ਰੋਗਰਾਮ ਹੈ ਸੋਹਣੀ ਸਵੇਰ। ਹਰ ਦਿਨ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਹੈ ਔਰ ਹਰ ਦਿਨ ਦਾ ਇੱਕ ਇਤਿਹਾਸ ਹੈ। ਸੋ ਇਤਿਹਾਸ ਦੀ ਗੱਲ ਕਰੀਏ ਤਾਂ ਸੁਚੇਤਾ ਕਿਰਪਲਾਨੀ ਹੋਰਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦਾ ਜਨਮ 25 ਜੂਨ 1908 ਨੂੰ ਹੋਇਆ। ਇੱਕ ਮਸ਼ਹੂਰ ਭਾਰਤੀ ਆਜ਼ਾਦੀ ਗੁਲਾਟੀ ਅਤੇ ਸਿਆਸਤਦਾਨ, ਉੱਤਰ ਪ੍ਰਦੇਸ਼ ਦੀ ਚੌਥੀ ਮਹਿਲਾ ਮੁੱਖ ਮੰਤਰੀ ਅਤੇ ਭਾਰਤ ਦੇ ਪਹਿਲੇ ਮਹਿਲਾ ਸਨ। ਭਾਰਤ ਦੇ ਸੰਵਿਧਾਨ ਨੂੰ ਆਕਾਰ ਦੇਣ ਵਾਲੀ ਕਮੇਟੀ ਵਿੱਚ 15 ਔਰਤਾਂ ਸ਼ਾਮਲ ਸਨ ਅਤੇ ਉਹਨਾਂ ਨੇ ਸੰਵਿਧਾਨ ਦੇ ਨਾਲ ਨਾਲ ਭਾਰਤੀ ਸਮਾਜ ਦੇ ਨਿਰਮਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਸੁਚੇਤਾ ਕਿਰਪਲਾਨੀ ਹੋਰਾਂ ਦਾ ਜਨਮ 25 ਜੂਨ 1908 ਨੂੰ ਹਰਿਆਣਾ ਦੇ ਅੰਬਾਲਾ ਵਿੱਚ ਹੋਇਆ ਸੀ। ਹੁਣ

ਕਰਦੇ ਹਾਂ ਕੈਪਟਨ ਮਨੋਜ ਕੁਮਾਰ ਦੀ। ਭਾਰਤੀ ਫੌਜ ਦੇ ਇੱਕ ਅਧਿਕਾਰੀ ਜਿਨ੍ਹਾਂ ਨੇ 1999 ਵਿੱਚ ਕਾਰਗਿਲ ਯੁੱਧ ਦੌਰਾਨ ਉਹਨਾਂ ਦੀ ਦਲੇਰੀ ਅਤੇ ਅਗਵਾਈ ਲਈ ਮਰਨ ਉਪਰੰਤ ਸਭ ਤੋਂ ਉੱਚੇ ਫੌਜੀ ਸਨਮਾਨ ਪਨਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਪਾਕਿਸਤਾਨ ਨਾਲ ਕਾਰਗਿਲ ਯੁੱਧ ਨੂੰ ਕਈ ਕਾਰਨਾਂ ਕਰਕੇ ਵਿਸ਼ੇਸ਼ ਕਿਹਾ ਜਾਂਦਾ ਹੈ। ਉਹਨਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਉਹਨਾਂ ਦਾ ਜਨਮ 25 ਜੂਨ 1975 ਨੂੰ ਉੱਤਰ ਪ੍ਰਦੇਸ਼ ਵਿਖੇ ਹੋਇਆ ਸੀ। ਸਵਾਮੀ ਸਹਿਜਾਨੰਦ ਸਰਸਵਤੀ ਉਹਨਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦਾ ਜਨਮ 22 ਫਰਵਰੀ 1899 ਨੂੰ ਹੋਇਆ। ਇੱਕ ਭਾਰਤੀ ਰਾਸ਼ਟਰਵਾਦੀ ਨੇਤਾ ਅਤੇ ਆਜ਼ਾਦੀ ਗੁਲਾਟੀ ਹੈ। ਸਵਾਮੀ ਜੀ ਭਾਰਤ ਵਿੱਚ ਕਿਸਾਨ ਲਹਿਰ ਦੇ ਪਿਤਾਮਾ ਸਨ। ਉਹ ਇੱਕ ਬੁੱਧੀਜੀਵੀ ਲੇਖਕ, ਸਮਾਜ ਸੁਧਾਰਕ, ਇਨਕਲਾਬੀ, ਇਤਿਹਾਸਿਕ ਅਤੇ ਕਿਸਾਨ ਨੇਤਾ ਸਨ। ਸਵਾਮੀ ਸਹਿਜਾਨੰਦ ਸਰਸਵਤੀ ਉਹਨਾਂ ਦਾ ਦੇਹਾਂਤ 25 ਜੂਨ 1950 ਨੂੰ ਪਟਨਾ ਵਿੱਚ ਹੋਇਆ। 25 ਜੂਨ 1913 ਨੂੰ ਬਾਬਾ ਸੋਹਨ ਸਿੰਘ ਜੀ ਦੀ ਪ੍ਰਧਾਨਗੀ ਹੇਠ ਗਦਰ ਪਾਰਟੀ ਦਾ ਗਠਨ ਹੋਇਆ। 25 ਜੂਨ 1983 ਭਾਰਤ ਨੇ ਵੈਸਟ ਇੰਡੀਜ਼

ਇਨਕਲਾਬੀ, ਇਤਿਹਾਸਿਕ ਅਤੇ ਕਿਸਾਨ ਨੇਤਾ ਸਨ। ਸਵਾਮੀ ਸਹਿਜਨੰਦ ਸਰਸਵਤੀ ਉਹਨਾਂ ਦਾ ਦੇਹਾਂਤ 25 ਜੂਨ 1950 ਨੂੰ ਪਟਨਾ ਵਿੱਚ ਹੋਇਆ। 25 ਜੂਨ 1913 ਨੂੰ ਬਾਬਾ ਸੋਹਨ ਸਿੰਘ ਜੀ ਦੀ ਪ੍ਰਧਾਨਗੀ ਹੇਠ ਗਦਰ ਪਾਰਟੀ ਦਾ ਗਠਨ ਹੋਇਆ। 25 ਜੂਨ 1983 ਭਾਰਤ ਨੇ ਵੈਸਟ ਇੰਡੀਜ਼ ਨੂੰ 43 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ, ਔਰ ਕਿੰਨੀ ਖੁਸ਼ੀ ਹੋਈ ਸੀ। ਚੰਦਰਸ਼ੇਖਰ ਪਾਂਡੇ ਹੋਰਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦਾ ਜਨਮ 25 ਜੂਨ 1903 ਹੋਇਆ। ਪ੍ਰਸਿੱਧ ਸਾਹਿਤਕਾਰਾਂ ਵਿੱਚੋਂ ਇੱਕ ਰਹੇ। ਉਹਨਾਂ ਨੇ ਕਈ ਮਹੱਤਵਪੂਰਨ ਰਚਨਾਵਾਂ ਦੀ ਰਚਨਾ ਕੀਤੀ ਸੀ, ਜਿਨ੍ਹਾਂ ਵਿੱਚ ਆਧੁਨਿਕ ਹਿੰਦੀ ਕਵਿਤਾ ਅਤੇ ਰਸਖਾਨਾ ਮਹੱਤਵਪੂਰਨ ਕਵਿਤਾਵਾਂ ਰਹੀਆਂ। ਹਰ ਸਾਲ 25 ਜੂਨ ਨੂੰ ਮਨਾਇਆ ਜਾਂਦਾ ਹੈ ਸੰਵਿਧਾਨ ਹੱਤਿਆ ਦਿਵਸ। ਇਹ ਦਿਨ 25 ਜੂਨ 1975 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਦੇਸ਼ ਵਿੱਚ ਲਗਾਈ ਗਈ ਐਮਰਜੈਂਸੀ ਦੀ ਯਾਦ ਦਿਵਾਉਣ ਅਤੇ ਭਾਰਤੀ ਲੋਕਤੰਤਰ 'ਤੇ ਹੋਏ ਹਮਲੇ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਤਾਰੀਖ ਅਸੀਂ ਦੱਸੀ 25 ਜੂਨ, ਔਰ ਕਾਰਨ ਰਿਹਾ ਕਿ ਜੋ 25 ਜੂਨ 1975 ਨੂੰ ਐਮਰਜੈਂਸੀ ਲਗਾਈ ਗਈ ਸੀ, ਜਿਸ ਦੌਰਾਨ ਲੋਕਾਂ ਦੇ ਬੁਨਿਆਦੀ ਅਧਿਕਾਰ ਖੋਹ ਲਏ ਗਏ ਸਨ ਅਤੇ ਸੰਵਿਧਾਨ ਦਾ ਘਾਣ ਕੀਤਾ ਗਿਆ ਸੀ। ਇਸ ਨੂੰ ਮਨਾਉਣ ਦਾ ਉਦੇਸ਼ ਭਾਰਤੀ ਨਾਗਰਿਕਾਂ ਨੂੰ ਉਸ ਸਮੇਂ ਦੇ ਸੰਵਿਧਾਨ ਦੇ ਕਤਲ ਅਤੇ ਤਾਨਾਸ਼ਾਹੀ ਵਿਰੁੱਧ ਲੜਨ ਵਾਲੇ ਲੋਕਾਂ ਦੀ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ। ਇਹ ਸੀ ਇਤਿਹਾਸ ਬਾਰੇ ਜਾਣਕਾਰੀ, ਅਤੇ ਹੁਣ ਚੱਲਦੇ ਹਾਂ ਗੀਤ ਵੱਲ।

ਵਾਰੀ ਇੱਕ ਨੇਤਾ ਜੀ ਭਾਸ਼ਣ ਦੇ ਰਹੇ ਸਨ। ਉਹ ਕਹਿ ਰਹੇ ਸਨ ਕਿ ਮੈਂ ਬਚਪਨ ਤੋਂ ਹੀ ਬਹੁਤ ਡਰਦਾ ਸੀ, ਪਹਿਲਾਂ ਮਾਂ ਬਾਪ ਤੋਂ ਡਰਦੇ ਰਹੇ, ਫਿਰ ਅਧਿਆਪਕਾਂ ਤੋਂ ਡਰਦੇ ਰਹੇ, ਫਿਰ ਕਾਲਜ ਸਕੂਲ ਗਏ ਤਾਂ ਫਿਰ ਹੋਰ ਤਰ੍ਹਾਂ ਦੇ ਡਰ ਮਨ ਵਿੱਚ ਪੈਦਾ ਹੁੰਦੇ ਗਏ। ਅਤੇ ਦੂਜੇ ਬੰਦੇ ਨੇ ਇੱਕ ਪਾਸੇ ਹੋ ਕੇ ਪੁੱਛਿਆ, ਤੁਸੀਂ ਆਪਣੇ ਘਰ ਵਾਲੇ ਦਾ ਜ਼ਿਕਰ ਨਹੀਂ ਕੀਤਾ, ਉਹ ਤੋਂ ਨਹੀਂ ਡਰ ਲੱਗਦਾ ਤੁਹਾਨੂੰ? ਅਤੇ ਨੇਤਾ ਜੀ ਦਾ ਜਵਾਬ ਸੀ, ਲੈ ਉਹ ਵੀ ਤਾਂ ਇੱਥੇ ਨਾਲ ਹੀ ਬੈਠੀ ਹੋਈ ਹੈ। ਆਪਣੇ ਇਸ ਪ੍ਰੋਗਰਾਮ 'ਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬਹੁਤ ਸਾਰੀਆਂ ਗੱਲਾਂ ਕਰੀਏ ਔਰ ਇਹਨਾਂ ਗੱਲਾਂ ਰਾਹੀਂ ਅਸੀਂ ਖੁਦ ਵੀ ਸਮਝ ਸਕੀਏ ਔਰ ਇਹ ਵੀ ਅਸੀਂ ਦੱਸ ਸਕੀਏ ਕਿ ਹਾਂ ਬਈ ਸਮਾਜ ਵਿੱਚ ਕਿੰਨਾ ਕੁਛ ਹੈ ਜੋ ਸਹੀ ਕਰਨ ਵਾਲਾ ਹੈ, ਅਸੀਂ ਆਪ ਵੀ ਕਰ ਸਕਦੇ ਹਾਂ। ਹੁਣ ਦੇਖੋ ਗੱਲ ਇਸ ਤਰ੍ਹਾਂ ਕਿ ਅੱਜ ਪਾਣੀ ਦਾ ਸੰਕਟ ਬਹੁਤ ਹੀ ਗਹਿਰਾਇਆ ਹੋਇਆ, ਇਸ ਦੇ ਬਾਵਜੂਦ ਕਈ ਸ਼ਹਿਰਾਂ ਮੁਹੱਲਿਆਂ 'ਚ ਲੀਕੇਜ ਦੇ ਜਿਹੜੇ ਅਵੈਧ ਕਨੈਕਸ਼ਨ ਨੇ, ਇਸ ਨਾਲ ਕਾਫੀ ਪਾਣੀ ਬਰਬਾਦ ਹੋ ਰਿਹਾ। ਜਲੰਧਰ ਦੀ ਗੱਲ ਅਸੀਂ ਕਰਦੇ ਹਾਂ, ਅਸੀਂ ਆਪਣੇ ਆਸ ਪਾਸ ਅੰਮ੍ਰਿਤਸਰ ਜਾਈਏ, ਫਗਵਾੜਾ ਜਾਈਏ, ਲੁਧਿਆਣੇ ਜਾਈਏ, ਕਿਤੇ ਵੀ ਜਾਈਏ, ਅਸੀਂ ਪੰਜਾਬ ਦੇ ਕਿਸੇ ਵੀ ਸ਼ਹਿਰ ਵਿੱਚ ਚਲੇ ਜਾਈਏ, ਅਸੀਂ ਦੇਖਦੇ ਹਾਂ ਕਿ ਕਿੰਨਾ ਪਾਣੀ ਬਰਬਾਦ ਹੁੰਦਾ। ਅਸੀਂ ਮੁੰਬਈ ਤੱਕ ਚਲੇ ਜਾਂਦੇ ਹਾਂ ਅਤੇ ਮੁੰਬਈ ਵਿੱਚ ਰੋਜ਼ਾਨਾ ਰੋਜ਼ ਯਾਨੀ ਕਿ 1000 MALD ਪਾਣੀ ਬੇਕਾਰ ਜਾ ਰਿਹਾ ਹੈ। ਅਤੇ ਇਸੇ ਤਰ੍ਹਾਂ ਆਪਣੇ ਪੰਜਾਬ ਵਿੱਚ ਵੀ ਲਗਾਤਾਰ ਪਾਣੀ ਦੀ ਬਰਬਾਦੀ ਹੋ ਰਹੀ ਹੈ। ਬਹੁਤ ਸਾਰੇ ਐਸੇ ਮੁਹੱਲੇ ਨੇ ਜਿੱਥੇ ਕਿ ਪਾਣੀ ਦੀ ਬਰਬਾਦੀ ਹੋ ਰਹੀ ਹੈ ਔਰ ਬਸ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਨੇ ਕਿ ਇਹ ਪਾਣੀ ਦੀ ਬਰਬਾਦੀ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਪਾਣੀ ਦੀ ਬਰਬਾਦੀ ਨੂੰ ਅੱਜ ਨਾ ਰੋਕਿਆ ਗਿਆ ਤਾਂ ਇੱਕ ਇੱਕ ਬੂੰਦ ਜਿਹੜੀ ਹੈ ਪਾਣੀ ਲਈ ਕਿਤੇ ਸ਼ਾਇਦ ਅਸੀਂ ਤਰਸੀ ਨਾ ਜਾਈਏ। ਹੁਣ ਅਸੀਂ ਆਪ ਹੀ ਸੋਚਦੇ, ਅਸੀਂ ਅੰਨੇਵਾਹ ਗੱਡੀਆਂ ਧੋਂਦੇ ਹਾਂ, ਅਸੀਂ ਅੰਨੇਵਾਹ ਪਾਣੀ ਬਰਬਾਦ ਕਰਦੇ ਹਾਂ, ਬਿਨਾਂ ਕਿਸੇ ਗੱਲ ਦੇ ਪਾਣੀ ਚੱਲਦਾ ਹੈ। ਹੁਣ ਦੇਖੋ ਅਸੀਂ ਘਰਾਂ ਵਿੱਚ RO ਲਗਾਏ ਹੋਏ ਨੇ, ਹੈ ਨਾ, ਆਪ ਸੋਚੋ ਕਿੰਨਾ ਪਾਣੀ ਬਰਬਾਦ ਹੁੰਦਾ, ਅਸੀਂ ਕਿੰਨਾ ਲੀਟਰ 'ਤੇ ਲੀਟਰ ਪਾਣੀ ਬਰਬਾਦ ਕਰਦੇ ਹਾਂ। ਉਹ ਪਾਣੀ ਅਸੀਂ ਇਸਤੇਮਾਲ ਕਰ ਸਕਦੇ ਹਾਂ ਪਰ ਅਸੀਂ ਨਹੀਂ ਕਰਦੇ। ਸੋ ਇਹ ਤਾਂ ਫਿਰ ਆਪ ਹੀ ਸੋਚਣਾ ਹੈ ਨਾ ਕਿ ਅਸੀਂ ਪਾਣੀ ਦੀ ਬਰਬਾਦੀ ਨੂੰ ਕਿਵੇਂ ਰੋਕੀਏ। ਸੋਚੋ ਸੋਚੋ ਇਸ ਬਾਰੇ ਵੀ ਸੋਚੋ। ਪ੍ਰੋਗਰਾਮ ਹੈ ਸੋਹਣੀ ਸਵੇਰ, ਹਾਜ਼ਰ ਹੁੰਦੇ ਹਾਂ ਗੀਤ ਤੋਂ ਬਾਅਦ।

ਆਪਾਂ ਦਿਨ ਬ ਦਿਨ ਕਿੰਨੀਆਂ ਹੀ ਬਿਮਾਰੀਆਂ ਬਾਰੇ ਪੜ੍ਹਦੇ ਹਾਂ, ਸੁਣਦੇ ਹਾਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਮੱਧ ਅਫਰੀਕਾ ਵਿੱਚ ਫੈਲਿਆ ਹੋਇਆ ਬੋਲਾ ਦਾ ਨਇਆ ਸਬ ਸਟ੍ਰੇਨ ਫਲ ਖਾਣ ਵਾਲੀ ਚਮਗਾਦੜਾਂ ਤੋਂ ਇਨਸਾਨ ਵਿੱਚ ਆ ਗਿਆ ਹੈ। ਇਹ ਫਰੂਟ ਪੈਟਸ ਨਾਲ ਇਨਸਾਨਾਂ ਦੇ ਵਾਇਰਸ ਵਿੱਚ ਸਿੱਧੇ ਜੰਪ ਦਾ ਪਹਿਲਾ ਮਾਮਲਾ ਹੈ। ਕਾਂਗੋ ਲੋਕਤਾਂਤਰਿਕ ਗਣਰਾਜ ਵਿੱਚ ਇਸ ਸਟ੍ਰੇਨ ਤੋਂ ਹੁਣ ਤੱਕ 204 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ 870 ਜਿਹੜਾ ਇਨਫੈਕਸ਼ਨ ਹੈ ਇਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਕਾਂਗੋ ਤੋਂ ਇਲਾਵਾ ਪੜੋਸੀ ਦੇਸ਼ ਯੁਗਾਂਡਾ ਵਿੱਚ ਵੀ ਇਸ ਦਾ ਪ੍ਰਕੋਪ ਦਿਖ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2014 ਤੋਂ ਲੈ ਕੇ 16 ਵਿੱਚ ਅਫਰੀਕਾ ਵਿੱਚ ਇਬੋਲਾ ਵਾਇਰਸ ਨਾਲ 11,300 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਉਸ ਤੋਂ ਬਾਅਦ ਸੰਨ 2018 ਤੋਂ ਲੈ ਕੇ 2020 ਦੇ ਦਰਮਿਆਨ 2300 ਜਾਨਾਂ ਗਈਆਂ। ਅਫਰੀਕਾ ਵਿੱਚ ਇਬੋਲਾ ਫੈਲਣ ਦਾ ਇਹ ਤੀਸਰਾ ਮੌਕਾ ਹੈ ਅਤੇ ਇਬੋਲਾ ਹੁਣ ਸਾਡੇ ਇਸ ਭਾਰਤ ਦੇਸ਼ ਵਿੱਚ ਵੀ ਦਸਤਕ ਦੇ ਰਿਹਾ ਹੈ। ਇਸ ਕਰਕੇ ਅਸੀਂ ਵਾਰ ਵਾਰ ਕਹਿੰਦੇ ਹਾਂ ਕਿ ਹਰ ਚੀਜ਼ ਬਾਰੇ ਸਾਵਧਾਨ ਹੋ ਜਾਓ। ਹਜੇ ਇਹ ਛੱਤੀਸਗੜ੍ਹ ਤੱਕ ਪਾਇਆ ਗਿਆ ਹੈ, ਹਾਲਾਂਕਿ ਮਰੀਜ਼ਾਂ ਨੂੰ ਠੀਕ ਤਾਂ ਕਰ ਦਿੱਤਾ ਗਿਆ ਹੈ, ਪਰ ਫਿਰ ਵੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਬਿਮਾਰੀਆਂ ਤੋਂ ਸਾਨੂੰ ਦਿਨ ਬ ਦਿਨ ਬਚਣਾ ਚਾਹੀਦਾ ਹੈ। ਔਰ ਇਬੋਲਾ ਵਾਇਰਸ ਹੈ ਤਾਂ ਇਹ ਹੈ ਕਿ ਸਿੱਧੀ ਸਾਦੀ ਗੱਲ ਇਹ ਹੈ ਕਿ ਕਿਤੇ ਵੀ ਗੰਦਗੀ ਨਹੀਂ ਹੋਣੀ ਚਾਹੀਦੀ ਜੋ ਅਸੀਂ ਫੈਲਾਈ ਹੈ। ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਇਸ ਵੱਲ ਧਿਆਨ ਦਈਏ, ਸਫਾਈ ਵੱਲ ਵਧੇਰੇ ਧਿਆਨ ਦਈਏ, ਹਰਿਆਵਲ ਵੱਲ ਧਿਆਨ ਦਈਏ, ਕਿਉਂਕਿ ਇਹ ਬਹੁਤ ਹੀ ਜ਼ਰੂਰੀ ਹੈ। ਔਰ ਵੈਸੇ ਵੀ ਦੇਖਿਆ ਜਾਵੇ ਤਾਂ ਬਿਮਾਰੀ ਤੋਂ ਰਹਿਤ ਰਹਿਣਾ ਹੈ ਤਾਂ ਹਰਿਆਵਲ ਦਾ ਹੋਣਾ ਤਾਂ ਜ਼ਰੂਰੀ ਹੈ। ਪ੍ਰੋਗਰਾਮ ਹੈ ਸੋਹਣੀ ਸਵੇਰ, ਹਾਜ਼ਰ ਹੋਣੇ ਅਜੇ ਗੀਤ ਬਾਤ ਹੈ।

0: ਸਾਡੀ ਸਿਹਤ ਡਿਪੈਂਡ ਕਰਦੀ ਹੈ ਸਾਡੇ ਖਾਣ ਪੀਣ 'ਤੇ ਖਾਣ ਪੀਣ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ, ਜਾਣਦੇ ਹਾਂ ਇਸ ਬਾਰੇ ਡਾਇਟੀਸ਼ੀਅਨ ਡਾਕਟਰ ਨੈਨਸੀ ਸਾਹਨੀ ਜੀ ਕੋਲੋਂ।
1: ਡਾਕਟਰ ਨੈਨਸੀ ਸਾਹਨੀ ਜੀ, ਤੁਹਾਡਾ ਸਵਾਗਤ ਕਰਦੇ ਹਾਂ।
2: ਥੈਂਕ ਯੂ ਜੀ।
1: ਹਰ ਬੰਦਾ ਇਹੀ ਚਾਹੁੰਦਾ ਹੈ ਕਿ ਉਹਦੀ ਹੈਲਥ ਠੀਕ ਠਾਕ ਰਹੇ, ਤੇ ਐਜ਼ ਅ ਡਾਇਟੀਸ਼ੀਅਨ ਤੁਸੀਂ ਕੀ ਸਮਝਦੇ ਹੋ ਕਿ ਡਾਇਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਔਰ ਆਪਾਂ ਆਪਣੇ ਆਪ ਨੂੰ ਕਿਵੇਂ ਮੇਨਟੇਨ ਕਰ ਸਕਦੇ ਹਾਂ ਇਸ ਪ੍ਰਤੀ?
2: ਦੇਖੋ, ਤੁਸੀਂ ਸੁਣਿਆ ਹੀ ਹੋਏਗਾ, ਵੀ ਆਰ ਵਾਟ ਵੀ ਈਟ। ਡਾਇਟ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ, ਐਂਡ ਮਤਲਬ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਸਾਡਾ ਖਾਣੇ ਦਾ ਹੈਗਾ, ਸਾਡੇ ਸਰੀਰ ਨੂੰ ਬਚਾਉਣ ਲਈ ਕਿਸੇ ਵੀ ਕੋਈ ਬਿਮਾਰੀ ਤੋਂ। ਸਾਨੂੰ ਇਮਿਊਨਿਟੀ ਬੂਸਟਰ ਡਾਇਟ ਜ਼ਰੂਰੀ ਹੈ। ਹੁਣ ਅਸੀਂ ਜੇ ਡਾਇਟ ਦਾ ਦੇਖੀਏ ਤੇ ਪੰਜ ਤੱਤਵ ਹੁੰਦੇ। ਇੱਕ ਹੁੰਦਾ ਸਾਨੂੰ ਕੀ ਦਿੰਦਾ ਖਾਣਾ, ਊਰਜਾ ਦਿੰਦਾ, ਸ਼ਕਤੀ ਦਿੰਦਾ, ਐਨਰਜੀ ਦਿੰਦਾ ਜਿਹਨੂੰ ਕਹਿੰਦੇ ਨੇ। ਹੁਣ ਐਨਰਜੀ ਕਿੱਥੋਂ ਆ ਰਹੀ ਹੈ, ਉਹ ਕਿੱਥੋਂ ਆਉਂਦੀ ਹੈ? ਕਾਰਬੋਹਾਈਡਰੇਟ ਤੋਂ ਆਉਂਦੀ ਹੈ, ਫੈਟ ਤੋਂ ਆਉਂਦੀ ਹੈ। ਹੁਣ ਕਾਰਬੋਹਾਈਡਰੇਟ ਜਿਹੜੇ ਨੇ ਉਹ 50-60% ਅਸੀਂ ਕਾਰਬੋਹਾਈਡਰੇਟ ਖਾਂਦੇ ਹਾਂ ਐਨਰਜੀ ਲਈ। ਇਹ ਕਾਰਬੋਹਾਈਡਰੇਟ ਕੀ ਹੁੰਦਾ, ਜਿਵੇਂ ਰੋਟੀ ਹੋ ਗਈ, ਚਾਵਲ ਹੋ ਗਏ, ਹਨਾ, ਤੇ ਇਹ ਸਭ ਚੀਜ਼ਾਂ ਜਿਹੜੀਆਂ ਸਟੇਪਲ ਫੂਡ ਹੈ, ਇਹ ਕਾਰਬੋਹਾਈਡਰੇਟ ਗਿਵਿੰਗ ਹੁੰਦੇ ਨੇ। ਪਰ ਹੁਣ ਜੇ ਇਹੀ ਕਾਰਬੋਹਾਈਡਰੇਟ ਅਸੀਂ ਖਾਈਏ ਜਿਵੇਂ ਕਿ ਨੂਡਲਸ ਤੋਂ ਜਾਂ ਬਰਗਰਸ ਤੋਂ ਜਾਂ ਪੀਜ਼ਾ ਜਾਂ ਬਾਹਰੋਂ ਚੀਜ਼ਾਂ ਮੰਗਾ ਕੇ, ਉਹਨੂੰ ਸਿੰਪਲ ਕਾਰਬੋਹਾਈਡਰੇਟਸ ਕਹਿੰਦੇ ਨੇ, ਤੇ ਇਹ ਸ਼ਕਤੀ ਤਾਂ ਜ਼ਰੂਰ ਦਿੰਦੇ ਨੇ, ਪਰ ਇਹ ਵਾਲੇ ਕਾਰਬੋਹਾਈਡਰੇਟ ਸਾਨੂੰ ਨਾਲ ਕੋਈ ਹੋਰ ਨਿਊਟ੍ਰੀਐਂਟਸ ਨਹੀਂ ਦਿੰਦੇ, ਕੋਈ ਮਿਨਰਲਸ ਨਹੀਂ ਦਿੰਦੇ, ਵਿਟਾਮਿਨਸ ਨਹੀਂ ਦਿੰਦੇ ਜਿਵੇਂ ਕੈਲਸ਼ੀਅਮ ਹੋ ਗਿਆ, ਨਾ ਪ੍ਰੋਟੀਨ ਖਾਸ ਦਿੰਦੇ ਨੇ, ਨਾ ਕੋਈ ਆਇਰਨ ਦਿੰਦੇ ਨੇ। ਤੇ ਇਸ ਲਈ ਜਦ ਅਸੀਂ ਚੂਜ਼ ਕਰਦੇ ਹਾਂ ਕਾਰਬੋਹਾਈਡਰੇਟ, ਤੇ ਇਹ ਕੰਪਲੈਕਸ ਕਾਰਬੋਹਾਈਡਰੇਟ ਹੋਣਾ ਚਾਹੀਦਾ, ਮਤਲਬ ਕਿ ਸਿੰਪਲ ਕਰਦੀ ਜਿਵੇਂ ਰੋਟੀ, ਆਟਾ, ਹੋਲ ਆਟਾ, ਰਾਈਸ ਵੀ ਹੈ ਤੇ ਨਾਲ ਹੋਲ ਦਾਲ ਹੋ ਜਾਏ। ਸਾਡੇ ਇੰਡੀਆ ਵਿੱਚ ਤਾਂ ਵੈਸੇ ਵੀ ਦਾਲ ਦੇ ਨਾਲ ਰਾਜਮਾ ਹੋ ਗਏ, ਚਨੇ ਹੋ ਗਏ, ਉਹ ਕੰਪਲੈਕਸ ਕਾਰਬੋਹਾਈਡਰੇਟ ਆ ਜਾਂਦਾ ਹੈ। ਵੀ ਸ਼ੁੱਡ ਵਾਚ ਜਿਵੇਂ ਬੱਚੇ ਅੱਜ ਕੱਲ੍ਹ ਜਾਂ ਈਵਨ ਵੱਡੇ ਵੀ, ਅਸੀਂ ਬਾਹਰੋਂ ਇਹ ਸਭ ਚੀਜ਼ਾਂ ਖਾਣੀਆਂ। ਦੂਸਰੀ ਗੱਲ ਆਉਂਦੀ ਹੈ ਪ੍ਰੋਟੀਨ। ਇੰਡੀਆ ਦੇ ਮੋਸਟ ਪ੍ਰੋਬਬਲੀ ਕੀ ਹੁੰਦਾ, ਇਹ ਪ੍ਰੋਟੀਨ ਦੀ ਕਮੀ ਹੁੰਦੀ ਹੈ। ਇੱਕ ਤਾਂ ਮੋਸਟਲੀ ਵੈਜੀਟੇਰੀਅਨ ਖਾਣਾ ਹੈ, ਦੂਸਰਾ ਜਿਹੜਾ ਹੈ ਸਭ ਤੋਂ ਜ਼ਿਆਦਾ ਲੋਕ ਜ਼ਿਆਦਾ ਸ਼ਕਤੀ ਕਾਰਬੋਹਾਈਡਰੇਟ ਤੋਂ ਲੈ ਜਾਂਦੇ ਨੇ ਜਾਂ ਫੈਟ ਤੋਂ ਲੈ ਜਾਂਦੇ ਨੇ। ਪ੍ਰੋਟੀਨ ਜਿਵੇਂ ਕਿ ਦੁੱਧ ਤੇ ਦੁੱਧ ਦੀਆਂ ਬਣੀਆਂ ਚੀਜ਼ਾਂ, ਦਹੀਂ ਹੋ ਗਿਆ, ਪਨੀਰ ਹੋ ਗਿਆ, ਹਨਾ, ਇਹ ਸਭ, ਲੱਸੀ ਹੋ ਗਈ, ਕੋਈ ਵੀ ਤੁਸੀਂ ਖਾਣਾ ਖਾ ਰਹੇ ਹੋ, ਤੁਸੀਂ ਜ਼ਰੂਰ ਦੇਖੋ ਇਹਦੇ ਵਿੱਚ ਪ੍ਰੋਟੀਨ ਹੈ ਕਿ ਨਹੀਂ, ਦਾਲ ਹੈਗੀ ਹੈ ਕਿ ਨਹੀਂ ਹੈਗਾ, ਪਨੀਰ, ਜੇ ਦਹੀਂ ਨਹੀਂ ਸੂਟ ਕਰਦਾ ਕਿਸੇ ਕਈਆਂ ਨੂੰ ਤੇ ਪਨੀਰ ਲੈ ਲਓ, ਦਾਲ ਲੈ ਲੈਣ, ਤੇ ਨਿਊਟਰੀ ਸੋਇਆ ਲੈ ਲੈਣ, ਜੇ ਨਾਨ ਵੈਜ ਹੈ ਤੇ ਐਗ ਲੈ ਸਕਦੇ ਕਿਸੇ ਵੀ ਮੀਲ ਵਿੱਚ, ਨਾਲ ਸਬਜ਼ੀ ਹੋ ਗਈ, ਰੋਟੀ ਹੋ ਗਈ, ਦੈਟ ਇਜ਼ ਬੇਸਿਕਲੀ ਕਾਰਬੋਹਾਈਡਰੇਟ ਐਂਡ ਫਾਈਬਰ। ਇੱਕ ਪ੍ਰੋਟੀਨ ਦਾ ਪਾਰਟ ਜ਼ਰੂਰ ਹੋਣਾ ਚਾਹੀਦਾ, ਚਾਹੇ ਉਹ ਬ੍ਰੇਕਫਾਸਟ ਹੈ, ਚਾਹੇ ਉਹ ਲੰਚ ਹੈ, ਚਾਹੇ ਡਿਨਰ ਹੈ। ਫਿਰ ਅਸੀਂ ਆਉਂਦੇ ਹਾਂ ਆਪਣਾ ਵਿਟਾਮਿਨ ਤੇ ਮਿਨਰਲ। ਹੁਣ ਵਿਟਾਮਿਨ ਮਿਨਰਲ ਸਾਨੂੰ ਮੋਸਟਲੀ ਦਿੰਦੀਆਂ ਨੇ ਸਾਡੀਆਂ ਸਬਜ਼ੀਆਂ ਤੇ ਸਾਡੇ ਫਰੂਟ। ਤੇ ਫਰੂਟ ਵੀ ਦੇਖਿਆ ਜਾਏ ਤੇ ਰੋਜ਼ ਘੱਟ ਸੇਵਨ ਹੁੰਦਾ ਕਈ ਘਰਾਂ ਵਿੱਚ, ਜੇ ਹੈਗਾ ਘਰ ਤੇ ਖਾ ਲਿਆ, ਨਹੀਂ ਹੈ ਤੇ ਕੋਈ ਗੱਲ ਨਹੀਂ, ਤੇ ਇੰਜ ਨਹੀਂ ਹੋਣਾ ਚਾਹੀਦਾ। ਮਤਲਬ ਇਟ ਸ਼ੁੱਡ ਬੀ ਵੈਰੀ ਇੰਪੋਰਟੈਂਟ ਟੂ ਮੇਕ ਫਰੂਟ ਅ ਪਾਰਟ ਆਫ ਯੋਰ ਡੇਲੀ ਡਾਇਟ, ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਤੇ ਸਬਜ਼ੀ ਬਹੁਤ ਜ਼ਰੂਰੀ ਹੈ।

0: ਹਰ ਮੀਲ ਵਿੱਚ। ਇਹ ਨਹੀਂ ਕਿ ਦਾਲ ਰੋਟੀ ਖਾ ਲਈ ਤੇ ਸਬਜ਼ੀ ਨਹੀਂ ਹੈਗੀ, ਤਿੰਨ ਚੀਜ਼ਾਂ ਜ਼ਰੂਰੀ ਹੈ, ਜਾਂ ਤਾਂ ਤੁਹਾਡੀ ਰੋਟੀ ਨਾਲ ਦਾਲ ਤੇ ਨਾਲ ਸਬਜ਼ੀ, ਰੋਟੀ ਨਾਲ ਦਾਲ ਦੀ ਜਗ੍ਹਾ ਦਹੀਂ ਜਾਂ ਸਬਜ਼ੀ, ਰੋਟੀ ਨਾਲ ਦਾਲ ਦੀ ਜਗ੍ਹਾ ਪਨੀਰ ਜਾਂ ਸਬਜ਼ੀ। ਹੁਣ ਕਈ ਲੋਕ ਪਨੀਰ ਨੂੰ ਹੀ ਸਬਜ਼ੀ ਬਣਾ ਦਿੰਦੇ ਨੇ। ਸੋ ਗ੍ਰੀਨ ਵੈਜੀਟੇਬਲ ਇਜ਼ ਵੈਰੀ ਵੈਰੀ ਇੰਪੋਰਟੈਂਟ, ਜ਼ਰੂਰੀ ਨਹੀਂ ਲੀਫੀ, ਮਤਲਬ ਕੋਈ ਵੀ ਹਰੀ ਸਬਜ਼ੀ, ਅੱਜ ਕੱਲ੍ਹ ਜਿਵੇਂ ਘੀਆ ਹੈ, ਤੋਰੀ ਹੈ, ਕੁਛ ਉਹ, ਦੈਟ ਇਜ਼ ਵੈਰੀ ਇੰਪੋਰਟੈਂਟ। ਕੋਈ ਵੀ ਸੀਜ਼ਨਲ ਵੈਜੀਟੇਬਲ, ਆਊਟ ਆਫ ਸੀਜ਼ਨ ਲੈਣ ਦੀ ਲੋੜ ਨਹੀਂ ਹੈਗੀ, ਸੀਜ਼ਨਲ ਵੈਜੀਟੇਬਲ ਇਜ਼ ਵੈਰੀ ਇੰਪੋਰਟੈਂਟ। ਜਾਂ ਸੈਲਡ ਦੇ ਤੌਰ ਤੇ ਖਾ ਲਈ, ਜਿਹੜੀ ਸਬਜ਼ੀ ਤੇ ਫਰੂਟਸ ਹੈ ਇਹ ਸਾਨੂੰ ਵਾਈਟਮਿਨ ਤੇ ਮਿਨਰਲਸ ਦਿੰਦੀਆਂ। ਚੌਥੀ ਗੱਲ ਹੈ, ਵੀ ਸ਼ੁਡ ਕੀਪ ਅਵਰ ਸੈਲਵਸ ਹਾਈਡਰੇਟਡ। ਹੁਣ ਤਾਂ ਚਲੋ ਗਰਮੀਆਂ ਨੇ, ਸਰਦੀਆਂ ਚ ਮੋਸਟਲੀ ਹੁੰਦਾ ਕਿ ਪਾਣੀ ਪੀਣਾ ਹੀ ਭੁੱਲ ਜਾਈਦਾ ਰੋਜ਼। ਹਾਈਡਰੇਸ਼ਨ ਇਜ਼ ਵੈਰੀ ਇੰਪੋਰਟੈਂਟ, ਐਕਸਟ੍ਰੀਮਲੀ ਇੰਪੋਰਟੈਂਟ। ਮਤਲਬ ਜੇ ਕੋਈ ਕਿਡਨੀ ਦਾ ਪ੍ਰੋਬਲਮ ਨਹੀਂ ਹੈ ਜਾਂ ਕੋਈ ਹੋਰ ਪ੍ਰੋਬਲਮ ਨਹੀਂ ਹੈ, ਤਾਂ ਮਿਨੀਮਮ 2 ਲੀਟਰ ਪਾਣੀ ਅੰਦਰ ਜਾਣਾ ਚਾਹੀਦਾ। ਪਾਣੀ ਦਾ ਮਤਲਬ ਹੈ ਲਿਕੁਇਡ, ਤੇ ਮਿਨੀਮਮ ਇੰਨਾ ਕੁ ਤਾਂ ਮਤਲਬ ਹੋਣਾ ਹੀ ਚਾਹੀਦਾ ਸੇਵਨ। ਤੇ ਜਦ ਵਿਟਾਮਿਨ ਸੀ ਤੁਹਾਡੀ ਦਾਲ ਜਾਂ ਸਬਜ਼ੀ ਵਿੱਚ ਪੈਂਦੀ ਹੈ, ਉਹਦੇ ਜਿਹੜਾ ਆਇਰਨ ਹੈ ਉਸ ਦਾਲ ਵਿੱਚ ਜਾਂ ਉਸ ਸਬਜ਼ੀ ਵਿੱਚ, ਉਹ ਤੁਹਾਡੀ ਬੋਡੀ ਨੂੰ ਅਵੇਲੇਬਲ ਹੋ ਜਾਂਦਾ ਹੈ। ਇਟ ਬ੍ਰੇਕਸ ਡਾਊਨ ਫਰੋਮ ਅਨਅਵੇਲੇਬਲ ਟੂ ਅਵੇਲੇਬਲ ਥਿੰਗ, ਫੈਰਿਕ ਟੂ ਫੈਰਸ ਫਾਰਮ, ਤੇ ਤੁਹਾਡੇ ਦੋਨੋਂ ਲਾਭ ਹੋ ਗਏ, ਆਇਰਨ ਵੀ ਮਿਲ ਗਿਆ, ਤੁਹਾਨੂੰ ਵਿਟਾਮਿਨ ਸੀ ਵੀ ਮਿਲ ਗਈ। ਜਿਵੇਂ ਹੁਣ ਪੁਦੀਨਾ ਅੱਜ ਕੱਲ ਆ ਰਿਹਾ, ਪੁਦੀਨਾ ਚਨਿਆਂ ਦੀ ਚਟਨੀ ਬਣਾ ਕੇ, ਇਟ ਇਜ਼ ਰਿਚ ਇਨ ਐਂਟੀ ਆਕਸੀਡੈਂਟ, ਲੋਡਸ ਆਫ ਐਂਟੀ ਆਕਸੀਡੈਂਟ। ਅਵੇਅਰਨੈਸ ਦੀ ਜ਼ਰੂਰਤ ਹੈ, ਪਤਾ ਹੀ ਨਹੀਂ ਹੋਏਗਾ ਕਿ ਪਲੇਟ ਵਿੱਚ ਕੀ ਹੋਣਾ ਚਾਹੀਦਾ, ਤੇ ਫਿਰ ਉਹ ਮਿਸ ਹੋ ਜਾਂਦੀਆਂ। ਲੋਕ ਕਰ ਸਕਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ, ਤੇ ਉਹ ਤੁਸੀਂ ਜਿਵੇਂ ਲੇਟ ਉੱਠੋਗੇ, ਲੇਟ ਖਾਓਗੇ, ਟੀਵੀ ਦੇ ਅੱਗੇ ਬੈਠ ਜਾਓਗੇ, ਉਹ ਤੁਹਾਡੇ ਨਾ ਇੰਨਾ ਲਿਥਾਰਜੀ ਤੇ ਇੰਨਾ ਡਿਪਰੈਸ਼ਨ ਵੈਸੇ ਹੀ ਆ ਜਾਏਗਾ, ਫਿਰ ਉਹ ਖਾਣ ਦਾ ਸਾਈਕਲ ਨਹੀਂ ਖਤਮ ਹੁੰਦਾ। ਦੇਖੋ ਅਸੀਂ ਸ਼ੁਰੂ ਕਰਦੇ ਹਾਂ ਪ੍ਰੋਬਲਮਸ ਆਪਣੇ ਲਈ, ਸਾਨੂੰ ਹੀ ਖਤਮ ਕਰਨੀ ਆ ਆਪਣੇ ਆਪ। ਜਿੰਨਾ ਅਸੀਂ ਆਪਣੀ ਬੋਡੀ ਦਾ ਧਿਆਨ ਤੇ ਡਾਇਟ ਦਾ ਧਿਆਨ ਰੱਖਾਂਗੇ, ਓਨਾ ਹੀ ਸਾਡਾ ਮਾਇੰਡ ਵੀ ਫਰੈਸ਼ ਰਹੇਗਾ, ਦੈਟ ਇਜ਼ ਫੋਰ ਸ਼ੋਰ। ਬਿਲਕੁਲ ਠੀਕ ਹੈ, ਵੀ ਆਰ ਵਾਟ ਵੀ ਈਟ, ਸਭ ਨੂੰ ਦਿਖਦਾ ਹੈ ਤੇ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਮਹਿਸੂਸ ਹੁੰਦਾ ਹੈ।
1: ਬਿਲਕੁਲ। ਸੋ ਡਾਕਟਰ ਨੈਨਸੀ ਸਾਹਨੀ ਜੀ, ਤੁਸੀਂ ਸਾਡੇ ਨਾਲ ਜੁੜੇ, ਗੱਲਾਂ ਬਾਤਾਂ ਸਾਂਝੇ ਕੀਤੀਆਂ, ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਲਈ।

0: ਗੀਤ ਬਾਅਦ ਅਸੀਂ ਹਾਜ਼ਰ ਹਾਂ। ਪ੍ਰੋਗਰਾਮ ਹੈ ਸੋਹਣੀ ਸਵੇਰ, ਚੱਲ ਰਿਹਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਪਣੇ ਪੰਜਾਬ ਦੀ ਗੱਲ ਕਰੀਏ, ਜਲੰਧਰ ਦੇ ਵਿਕਾਸ ਦੀ ਗੱਲ ਕਰੀਏ ਤਾਂ ਦੇਖੋ ਬਹੁਤ ਤਰ੍ਹਾਂ ਦੇ ਬ੍ਰਿਜ ਬਣ ਰਹੇ ਨੇ ਔਰ ਬਹੁਤ ਤਰ੍ਹਾਂ ਦੇ ਵਿਕਾਸ ਕੰਮ ਜਾਰੀ ਨੇ। ਅਤੇ ਕੱਲ੍ਹ ਕੇਂਦਰੀ ਰੇਲ ਰਾਜ ਮੰਤਰੀ ਅਵਨੀਤ ਸਿੰਘ ਬਿੱਟੂ ਨੇ ਜਲੰਧਰ ਵਿੱਚ ਕ੍ਰੋਸਿੰਗ ਗੁਰੂ ਨਾਨਕਪੁਰਾ ਅਤੇ ਬੱਸ ਸਟੈਂਡ ਤੋਂ ਗੜ੍ਹਾ ਰੋਡ ਮੁੱਖ ਰੇਲਵੇ ਫਾਟਕਾਂ 'ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ ਹੈ, ਜਿਸ 'ਤੇ ਤਕਰੀਬਨ 113 ਕਰੋੜ ਰੁਪਏ ਦੀ ਲਾਗਤ ਆਵੇਗੀ ਔਰ ਆਉਣ ਜਾਣ ਵਾਲੇ ਜਿਹੜੇ ਯਾਤਰੀ ਨੇ ਉਹਨਾਂ ਵਾਸਤੇ ਸਹੂਲਤ ਹੋ ਜਾਏਗੀ ਕਿਉਂਕਿ ਬਹੁਤ ਤਰ੍ਹਾਂ ਦਾ ਟ੍ਰੈਫਿਕ ਇੱਥੋਂ ਗੁਜ਼ਰਦਾ ਹੈ। ਅਤੇ ਫਿਰ ਲੈਂਦੇ ਹਾਂ ਇਸ ਦੀ ਜਾਣਕਾਰੀ।
1: B67A, ਇਹ ਤੁਸੀਂ ਅੰਦਾਜ਼ਾ ਲਾਓ ਵੀ ਇਹਦੀ ਜਿਹੜੀ ਡਿਮਾਂਡ ਆ, ਜੇ ਮੈਂ ਹੈਰਾਨ ਹੋ ਜਾਂਦਾ, B67A ਤਕਰੀਬਨ ਬਣਦਾ ਜਦੋਂ ਇਹ 50 ਕਰੋੜ ਤੱਕ ਪਹੁੰਚ ਜੂ, ਅੱਜ ਤਕਰੀਬਨ 48.64 ਕਰੋੜ ਦਾ ਇਹ ਬ੍ਰਿਜ ਆ ਜਿਹੜਾ ਬਣ ਰਹੇ ਆ। ਮੈਂ ਇਹ ਹੈਰਾਨ ਹਾਂ ਇਸ ਪੁਲ 'ਤੇ ਜਿਹੜਾ ਇਹ ਆ ਟ੍ਰੇਨ ਲੰਘ ਰਹੀ ਆ, ਫਿਰ ਮੈਂ ਆਪਣੇ ਚੀਫ ਸਾਹਿਬ ਦਾ, ਸਾਡੇ ਮੰਤਰੀ ਜੀ ਦਾ, ਸਾਰੇ ਮਹਿਕਮੇ ਦਾ ਤੁਹਾਡੇ ਵੱਲੋਂ ਧੰਨਵਾਦ ਕਰਦਾ। 70 ਟ੍ਰੇਨਾਂ 70 ਪੇਅਰ ਲੰਘਦੇ ਆ, 70 ਮਤਲਬ

0: ਆਉਣ ਜਾਣ 140 ਵਾਰੇ ਫਾਟਕ ਬੰਦ ਹੁੰਦਾ। ਜਦੋਂ ਦੇਖਦੇ ਹਾਂ ਫਿਗਰ ਵੀ 140 ਵਾਰ ਬੰਦ ਹੁੰਦਾ, ਚਲੋ ਕਿਸੇ ਕਿਸੇ ਵਾਰ ਦੋ ਦੋ ਲੰਘ ਜਾਂਦੀਆਂ, ਮਤਲਬ 140 ਵਾਰ ਜੇ ਅਸੀਂ ਐਸਟੀਮੇਟ ਲਾਉਂਦੇ ਹਾਂ ਜਿੰਨੀ ਕਾਰਾਂ ਸਕੂਟਰ ਗੱਡੀਆਂ ਲੰਘਦੀਆਂ ਉਹਨੂੰ ਅਸੀਂ ਮਲਟੀਪਲਾਈ ਕਰਦੇ ਹਾਂ ਰੇਲਵੇ ਦੇ ਹਿਸਾਬ ਨਾਲ, ਟ੍ਰੇਨ ਨਾਲ, ਉਹ ਜੇ 100,000 ਵਹੀਕਲ ਲਾਈਏ ਅਸੀਂ ਤਾਂ ਉਹਦੇ ਹਿਸਾਬ ਨਾਲ ਉੱਥੇ ਜਦੋਂ 75,000 ਹੋ ਜਾਣ ਅਤੇ ਤਿਆਰੀ ਸ਼ੁਰੂ ਕਰ ਦਿੰਦੇ ਹਾਂ, 100,000 ਬਣ ਜੇ ਤਾਂ ਅੰਡਰਬ੍ਰਿਜ ਤਾਂ ਓਵਰਬ੍ਰਿਜ ਬਣਨਾ ਚਾਹੀਦਾ। ਇੱਥੇ 5,00,000 ਦੇ ਕਰੀਬ ਰੋਜ਼ ਦੇ ਵਹੀਕਲ ਲੰਘਦੇ ਆ ਮਲਟੀਪਲਾਈ ਵਾਏ ਜਿਹੜੀਆਂ ਟ੍ਰੇਨਾਂ ਲੰਘਦੀਆਂ। ਇਹਦਾ ਸਾਰਾ ਕੁਛ ਤਿਆਰੀ ਆ, ਪਰ ਹਜੇ ਮੈਂ ਇੱਕ ਤੁਹਾਡੇ ਮੀਡੀਆ ਰਾਹੀਂ ਬੇਨਤੀ ਕਰਨਾ ਚਾਹੁੰਦਾ, ਸੈਂਟਰ ਸਰਕਾਰ ਜਿਹੜੀ ਨਰਿੰਦਰ ਮੋਦੀ ਜੀ ਦੀ ਸਰਕਾਰ ਆ, ਰੇਲਵੇ ਵੱਲੋਂ ਕੋਈ ਕਮੀ ਨਹੀਂ, ਹਜੇ ਵੀ ਉਹਨਾਂ ਦੀ ਸਹਿਯੋਗ ਦੀ ਬੜੀ ਲੋੜ ਪੈਣੀ ਆ ਉਰੇ, ਤਾਂ ਟਾਈਮ ਸਿਰ ਕੰਮ ਪੂਰਾ ਹੋਊਗਾ। 48.95 ਕਰੋੜ ਦਾ ਜਿਹੜਾ ਇਹ ਪ੍ਰੋਜੈਕਟ ਆ ਉਹ ਅਸੀਂ ਲੋਕਾਂ ਦੇ ਸਮਰਪਿਤ ਕਰਦੇ ਹਾਂ। ਇਹੀ ਸੋਚ ਆ ਵੀ ਇਸੇ ਤਰੀਕੇ ਨਾਲ ਬਾਕੀ ਕੰਮ ਵੀ ਹੋਣ।
1: ਇੱਕ ਗੁਰੂ ਨਾਨਕਪੁਰਾ ਫਾਟਕ, ਜਿਹੜਾ ਕਿ ਗੁਰੂ ਨਾਨਕਪੁਰਾ ਫਾਟਕ ਜਿੱਥੋਂ ਹਰ ਰੋਜ਼ ਮਤਲਬ ਸੈਂਕੜੋ ਟ੍ਰੇਨਾਂ ਨਿਕਲਦੀਆਂ ਨੇ ਅਤੇ ਹਜ਼ਾਰਾਂ ਲੋਕ ਗੁਰੂ ਨਾਨਕਪੁਰਾ, ਚਗਿੱਟੀ, ਲੱਦੇਵਾਲੀ, ਕੋਟ ਰਾਮਦਾਸ, ਸੁੱਚੀ ਪਿੰਡ, ਆਪਣਾ ਲੱਦੇਵਾਲੀ ਯੂਨੀਵਰਸਿਟੀ, ਰੇਲ ਵਿਹਾਰ, ਇਹ ਸਾਰੇ ਲੋਕਾਂ ਨੂੰ ਜਾਣ ਵਾਲੇ ਜਿਹੜੇ ਲੋਕ ਹੁਸ਼ਿਆਰਪੁਰ ਜਾਂਦੇ ਸੀਗੇ ਜਾਂ ਰਾਮਾ ਮੰਡੀ ਦੇ ਹੁਸ਼ਿਆਰਪੁਰ ਰੋਡ ਵਾਲੇ ਨੰਗਲ ਛਾਮਾ ਇਹਨਾਂ ਪਾਸੇ ਜਾਂਦੇ ਸੀ, ਉਹਨਾਂ ਨੂੰ ਬੜੀ ਜਿਹੜੀ ਮੁਸ਼ਕਲ ਹੁੰਦੀ ਸੀਗੀ। ਉਸ ਮੁਸ਼ਕਲ ਨੂੰ ਦੂਰ ਕਰਨ ਲਈ ਲੰਬੇ ਲੰਬੇ ਜਾਮ ਲੱਗਦੇ ਰਹੇ ਹੈ, ਆਵਾਜਾਈ ਕਰਨ ਦੇ ਵਿੱਚ ਜਿਹੜੀ ਹੈ ਸੌਖ ਹੋਏਗੀ।
2: ਦੇਖੋ ਜੀ, ਸੌਖ ਤਾਂ ਹੋਏਗੀ ਜਦੋਂ ਸੁਵਿਧਾਵਾਂ ਮਿਲਣ ਜਾਣਗੀਆਂ, ਔਰ ਇਹ ਵੀ ਹੈ ਕਿ ਧਿਆਨ ਰੱਖਣਾ ਇਸ ਦਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਅਸੀਂ ਦੇਖਦੇ ਹੀ ਹਾਂ ਕਿ ਰਸ਼ ਕਿੰਨਾ ਹੈ, ਭੀੜ ਕਿੰਨੀ ਹੈ, ਇਸ 'ਤੇ ਫਿਰ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਸਰਕਾਰ ਕੋਈ ਚੀਜ਼ ਉਪਰਾਲਾ ਕਰ ਰਹੀ ਹੈ ਬਣਾਉਣ ਦਾ, ਤਾਂ ਮੇਨਟੇਨ ਕਰਨ ਵਿੱਚ ਸਾਡਾ ਵੀ ਹੱਥ ਹੋਣਾ ਚਾਹੀਦਾ, ਸੋਚਣਾ ਹੈ ਨਾ ਇਸ ਬਾਰੇ। ਬਿਲਕੁਲ, ਪ੍ਰੋਗਰਾਮ ਹੈ ਸੋਹਣੀ ਸਵੇਰ, ਹਾਜ਼ਰ ਹੁੰਦੇ ਗੀਤ ਤੋਂ ਬਾਅਦ।

ਪ੍ਰੋਗਰਾਮ ਹੈ ਸੋਹਣੀ ਸਵੇਰ ਗੀਤ ਬਾਅਦ ਅਸੀਂ ਹਾਜ਼ਰਾਂ। ਦੇਖੋ ਕਿੰਨੀਆਂ ਅਸੀਂ ਗੱਲਾਂ ਕਰਦੇ ਹਾਂ ਔਰ ਕਿੰਨੀ ਅਸੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸੀਂ ਕਿੰਨਾ ਕਮਲ ਕਰਦੇ ਹਾਂ। ਹੁਣ ਦੇਖੋ ਗੱਲ ਇਸ ਤਰ੍ਹਾਂ ਕਿ ਸਾਡੇ ਹੱਥਾਂ ਵਿੱਚ ਮੋਬਾਈਲ ਹੈ, ਪਰ ਕਿਤੇ ਨਾ ਕਿਤੇ ਗਲਤ ਲਿੰਕ ਕਲਿੱਕ ਹੋ ਜਾਂਦਾ ਹੈ, ਫਿਰ ਨੁਕਸਾਨ ਹੋ ਜਾਂਦਾ ਹੈ। ਹੁਣ ਅੱਜ ਕੱਲ੍ਹ ਦੇ ਸਮੇਂ ਵਿੱਚ ਸ਼ੋਪਿੰਗ ਸਾਈਟਸ ਬਹੁਤ ਨੇ, ਬਹੁਤ ਹੀ ਵਧੇਰੇ ਨੇ, ਅਤੇ ਇਹ ਨਹੀਂ ਪਤਾ ਚੱਲਦਾ ਕਿ ਕਿਹੜੀ ਸ਼ੋਪਿੰਗ ਸਾਈਟ ਸਹੀ ਹੈ ਔਰ ਕਿਹੜੀ ਨਹੀਂ। ਸੋ ਹੁਣ ਸ਼ੋਪਿੰਗ ਸਾਈਟਸ 'ਤੇ ਬਹੁਤ ਸਾਰੀਆਂ ਸੇਲ ਲੱਗ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸੇਲ ਲੱਗਣਗੀਆਂ, ਕਿਉਂਕਿ ਜੁਲਾਈ ਅਗਸਤ ਦੇ ਮਹੀਨੇ ਵਿੱਚ ਬਹੁਤ ਤਰ੍ਹਾਂ ਦੀ ਸੇਲ ਲੱਗਣੀ ਸ਼ੁਰੂ ਹੋ ਜਾਂਦੀ ਹੈ ਔਰ ਦੁਕਾਨਾਂ 'ਤੇ ਵੀ। ਪਰ ਗੱਲ ਇਸ ਤਰ੍ਹਾਂ ਕਿ ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ ਨਾ, ਉਹ ਹੀ ਖਰੀਦੋ। ਹੁਣ ਸ਼ੋਪਿੰਗ ਸਾਈਟਸ ਮੋਬਾਈਲ 'ਤੇ ਜਿਹੜੀਆਂ ਹੁੰਦੀਆਂ ਨੇ ਕਈ ਵਾਰੀ ਫੇਕ ਹੁੰਦੀਆਂ ਨੇ, ਔਰ ਬੀਤੇ ਦਿਨ ਹੀ ਇਸੇ ਤਰ੍ਹਾਂ ਕਿਸੇ ਨੇ ਮੋਬਾਈਲ ਮੰਗਵਾਇਆ, ਕਿਸੇ ਨੇ ਕਾਰ ਮੰਗਵਾਈ ਇੱਕ ਨੇ, ਤਾਂ ਬਸ ਦੇਖੋ ਜੀ ਉਸ ਵਿੱਚ ਕਾਫੀ ਤਰ੍ਹਾਂ ਦੀ ਖਰਾਬੀ ਸੀ ਔਰ ਫਿਰ ਜਿੱਥੋਂ ਮੰਗਵਾਈ ਸੀ ਉਸ ਕੰਪਨੀ ਨੂੰ ਪੇ ਵੀ ਕਰਨਾ ਪਿਆ। ਸੋ ਗੱਲ ਇਸ ਤਰ੍ਹਾਂ ਕਿ ਚਾਹੇ ਅਸੀਂ ਸਾਵਧਾਨੀ ਵਰਤਦੇ ਹਾਂ, ਜਦੋਂ ਚੀਜ਼ ਗਲਤ ਆ ਜਾਂਦੀ ਹੈ ਤਾਂ ਕਿਉਂ ਨਾ ਬੈਟਰ ਹੈ ਕਿ ਅਸੀਂ ਦੁਕਾਨਾਂ 'ਤੇ ਜਾਈਏ ਔਰ ਸਰਵੇ ਕਰੀਏ ਪ੍ਰੋਪਰ, ਫਿਰ ਹੀ ਕੋਈ ਚੀਜ਼ ਲਈਏ। ਅਸੀਂ ਵਾਰ ਵਾਰ ਇਸ ਕਰਕੇ ਕਹਿੰਦੇ ਹਾਂ ਕਿ ਗਲਤ ਸ਼ੋਪਿੰਗ ਸਾਈਟਸ 'ਤੇ ਮੋਬਾਈਲ ਔਨਲਾਈਨ ਜਦੋਂ ਅਸੀਂ ਸ਼ੋਪਿੰਗ ਕਰਦੇ ਹਾਂ, ਕਈ ਵਾਰੀ ਗਲਤ ਲਿੰਕ ਕਲਿੱਕ ਹੋ ਜਾਂਦਾ ਹੈ ਔਰ ਫਿਰ ਉਸ 'ਤੇ ਨੁਕਸਾਨ ਹੋ ਜਾਂਦਾ ਹੈ। ਅਤੇ ਇਸ ਕਰਕੇ ਬੈਟਰ ਇਹ ਹੈ ਕਿ ਅਸੀਂ ਇਹਨਾਂ ਗੱਲਾਂ ਵੱਲ ਵੀ ਧਿਆਨ ਦਈਏ। ਜੇ ਬਾਅਦ 'ਚ ਨੁਕਸਾਨ ਹੋ ਜਾਏ ਫਿਰ ਉਸਦਾ ਕੋਈ ਫਾਇਦਾ ਨਹੀਂ ਹੈ, ਫਿਰ ਅਸੀਂ ਔਖੇ ਹੁੰਦੇ ਹਾਂ, 1930 'ਤੇ ਡਾਇਲ ਕਰਦੇ ਹਾਂ ਅਤੇ ਫਿਰ ਅੱਗੋਂ ਜਵਾਬ ਆਉਂਦਾ ਹੁਣ ਤੱਕ ਤਾਂ ਜਿਹੜਾ ਲੁਟੇਰਾ ਹੈ ਦੌੜ ਗਏ ਹੋਣਗੇ, ਪਰ ਫਿਰ ਵੀ ਤੁਸੀਂ ਸ਼ਿਕਾਇਤ ਦਰਜ ਕਰਾ ਸਕਦੇ ਹੋ। ਔਰ ਬਹੁਤ ਸਾਰੇ ਜਿਹੜੇ ਸਾਈਬਰ ਕ੍ਰਾਈਮ ਦੀਆਂ ਸ਼ਿਕਾਇਤਾਂ ਨੇ, ਬਹੁਤ ਸਾਰੇ ਪੇਪਰ ਜਿਹੜੇ ਨੇ ਉਹ ਉਵੇਂ ਪਏ ਰਹਿ ਜਾਂਦੇ ਨੇ ਔਫਿਸ ਵਿੱਚ। ਸੋ ਗੱਲ ਇਸ ਤਰ੍ਹਾਂ ਕਿ ਕਿਉਂ ਨਾ ਅਸੀਂ ਸਾਵਧਾਨੀ ਵਰਤੀਏ ਔਰ ਇਸ ਪ੍ਰਤੀ ਵੀ ਅਸੀਂ ਸਚੇਤ ਹੋਈਏ।

0: gusty winds over Delhi, Chandigarh, Haryana, Jammu and Kashmir, Ladakh, Punjab, Uttarakhand and parts of the northeastern region during the next 2 to 3 days. And now, for a look at today's newspapers, it's over to Saira Mujtaba.
1: Thanks, Shagun. All dailies lead with Iranian President Masoud Pezeshkian's formal invitation to Prime Minister Modi to attend the former Supreme Leader's funeral. Iran invites Prime Minister for Khamenei's July funeral. India yet to decide, writes the Tribune. Shiv Sena UBT to lose Parliament office, reports the Pioneer. Oil back at pre-war levels as prices drop below $75, informs the Hindustan Times. Air India Delhi Amritsar flight strays into Pakistan airspace. DGCA initiates action as crew ATC fail to report incident, headlines the Tribune. The Statesman headlines, India-US edge towards trade truce as Jameson Greer concludes Delhi visit. RBI breather for Tata Sons but asset size hurdle stares, reports the Financial Express. Adding, the new frameworks drops the access to public funds criterion that had been one of the factors pushing Tata Sons into the upper layer classification. The Hindu in its editorial, Razor's Edge, informs that high heat and low rainfall is threatening agricultural produce. The southwest monsoon deficit nationwide has increased from 35 to 43%, and extreme heat has been reducing farm labor productivity. The ideal sustainable strategies are to switch from rain-centric to water-centric organizations, reduce dependence on water-intensive crops, and improve resilience. And finally, a large asteroid called 1997 NC-1 will be visible to stargazers using a small telescope or large binoculars on 27th June, the European Space Agency announced. The asteroid will be speeding along at nearly 9 kilometers a second, posing no threat to Earth as any chance of an impact has been ruled out, writes the Asian Age. And with that, it's back to you, Shagun.
0: Thank you, Saira. And now, before we end the bulletin, the headlines once again. Prime Minister Narendra Modi reviews infrastructure projects worth around 30,000 crore rupees at Pragati meeting, pushes for AI-driven TB elimination and stronger cyber fraud response. Samvidhan Hatya Divas being observed to pay homage to those who suffered during emergency. India-China border trade via Lipu Lake Pass in Uttarakhand to resume after 6 years, 26 trade passes issued. US federal judge bars Trump administration from implementing proof of citizenship requirement to vote. Powerful 7.5 magnitude earthquake hits Venezuela, causing collapse of multiple buildings. And in cricket, India to take on Bangladesh in Group A match of ICC Women's T20 World Cup in Manchester this evening. And with that, we end the morning news. Have a nice day.
2: Namaskar. E Akashwani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਦੀ ਮੀਟਿੰਗ 'ਚ ਕਰੀਬ 30,000 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਪੰਜਾਬ ਅੱਜ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰ ਰਿਹਾ ਹੈ ਇਹ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ ਦੇਸ਼ ਐਮਰਜੈਂਸੀ ਦੌਰਾਨ ਪੀੜਿਤ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ ਉੱਤਰਾਖੰਡ ਵਿੱਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਲਿਪੂ ਲੇਕ ਦਰੇ ਰਾਹੀਂ 6 ਸਾਲਾਂ ਬਾਅਦ ਭਾਰਤ ਚੀਨ ਸਰਹੱਦੀ ਵਪਾਰ ਮੁੜ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਭਾਰਤ ਅੱਜ ਮੈਨਚੈਸਟਰ ਦੇ ਅਮੀਰਾਤ ਓਲਡ ਟ੍ਰੈਫਰਡ ਵਿਖੇ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੁਕਾਬਲੇ ਵਿੱਚ ਬਾਂਗਲਾਦੇਸ਼ ਖਿਲਾਫ਼ ਮੈਦਾਨ 'ਚ ਉਤਰੇਗਾ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਪ੍ਰਗਤੀ ਮੀਟਿੰਗ ਦੀ 52ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਮੀਟਿੰਗ ਵਿੱਚ ਸੜਕ ਬਿਜਲੀ ਸਨਅਤੀ ਲਾਂਘੇ ਅਤੇ ਮੈਟਰੋ ਰੇਲ ਖੇਤਰਾਂ ਵਿੱਚ ਕਰੀਬ 30,000 ਕਰੋੜ ਰੁਪਏ ਦੇ 4 ਵੱਡੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਜੈਕਟ ਵਿੱਚ ਦੇਰੀ ਲਾਗਤ ਵਿੱਚ ਵਾਧਾ ਕਰਦੀ ਏ ਅਤੇ ਜਨਤਾ ਨੂੰ ਸਮੇਂ ਸਿਰ ਲਾਭ ਪ੍ਰਾਪਤ ਕਰਨ ਤੋਂ ਰੋਕਦੀ ਏ ਉਹਨਾਂ ਨੇ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨੂੰ ਵਿਚਾਰ ਗੋਚਰੇ ਪਏ ਮੁੱਦਿਆਂ ਦੇ ਹੱਲ ਵਿੱਚ ਤੇਜ਼ੀ ਲਿਆਉਣ ਅਤੇ ਪ੍ਰੋਜੈਕਟਾਂ ਦੀ ਨਿਯਮਿਤ ਨਿਗਰਾਨੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਮੀਟਿੰਗ ਵਿੱਚ ਤਪਦਿਕ ਮੁਕਤ ਭਾਰਤ ਮੁਹਿੰਮ ਦਾ ਵੀ ਜਾਇਜ਼ਾ ਲਿਆ ਗਿਆ ਪ੍ਰਧਾਨ ਮੰਤਰੀ ਨੇ ਤਪਦਿਕ ਦੇ ਖਾਤਮੇ ਲਈ AI ਦੀ ਵਰਤੋਂ 'ਤੇ ਜ਼ੋਰ ਦਿੱਤਾ ਅਤੇ ਜਨਤਕ

0: ਜਾਗਰੂਕਤਾ ਮੁਹਿੰਮਾਂ ਵਿੱਚ ਐਨਸੀਸੀ ਕੈਡੇਟਾਂ ਅਤੇ ਮਾਈ ਭਾਰਤ ਵਲੰਟੀਅਰਾਂ ਨੂੰ ਸ਼ਾਮਿਲ ਕਰਨ ਦਾ ਸੁਝਾਅ ਦਿੱਤਾ। ਸ਼੍ਰੀ ਮੋਦੀ ਨੇ ਸਾਈਬਰ ਅਪਰਾਧ ਅਤੇ ਡਿਜੀਟਲ ਗ੍ਰਿਫਤਾਰੀਆਂ ਨਾਲ ਸੰਬੰਧਿਤ ਸ਼ਿਕਾਇਤਾਂ ਦੀ ਵੀ ਸਮੀਖਿਆ ਕੀਤੀ। ਉਹਨਾਂ ਨੇ ਸਾਈਬਰ ਧੋਖਾਧੜੀ ਦੀ ਰੋਕਥਾਮ, ਸ਼ਿਕਾਇਤਾਂ ਦੇ ਤੇਜ਼ੀ ਨਾਲ ਨਿਪਟਾਰੇ ਅਤੇ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਰਾਜਾਂ ਨੂੰ E0 FIR ਸਿਸਟਮ ਨੂੰ ਲਾਗੂ ਕਰਨ ਲਈ ਕੰਮ ਕਰਨ ਲਈ ਕਿਹਾ। ਪੰਜਾਬ ਅੱਜ ਤੋਂ ਵੋਟਰ ਸੂਚੀਆਂ ਦੀ ਇੱਕ ਮਹੀਨਾ ਪਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰਨ ਜਾ ਰਿਹਾ ਹੈ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ CEO ਆਨੰਦਿਤਾ ਮਿੱਤਰਾ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੰਤਮ ਵੋਟਰ ਸੂਚੀ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਉਹਨਾਂ ਕਿਹਾ ਕਿ ਵੋਟ ਕੇਂਦਰਾਂ ਦੀ ਰੈਸ਼ਨਲਾਈਜੇਸ਼ਨ 24 ਜੁਲਾਈ ਤੱਕ ਕੀਤੀ ਜਾਏਗੀ। ਖਰੜਾ ਵੋਟਰ ਸੂਚੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਇਤਰਾਜ਼ ਅਤੇ ਦਾਅਵੇ 3 ਅਗਸਤ ਤੋਂ 2 ਸਤੰਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ। ਨੋਟਿਸ ਦੀ ਮਿਆਦ 3 ਅਗਸਤ ਤੋਂ 28 ਸਤੰਬਰ ਤੱਕ ਹੋਏਗੀ। ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ,
1: ਹਾਊਸ ਟੂ ਹਾਊਸ ਐਨਿਊਮਰੇਸ਼ਨ ਦਾ ਪੀਰੀਅਡ ਜਿਹੜਾ ਕਿ 25 ਜੂਨ ਤੋਂ ਲੈ ਕੇ 24 ਜੁਲਾਈ ਤੱਕ ਦਾ ਹੈ, ਉਹਦੇ ਵਿੱਚ 24,453 BLOs ਡਿਪਲੋਏ ਕੀਤੇ ਗਏ ਹੈਗੇ। ਇਸ ਕੰਮ ਦੀ ਮਹੱਤਤਾ ਨੂੰ ਦੇਖਦੇ ਹੋਏ ਇਹ ਜਿਹੜੇ ਸਾਰੇ ਬੂਥ ਲੈਵਲ ਆਫਿਸਰਸ ਹੈ, ਇਹਨਾਂ ਨੂੰ ਆਪਣੀ ਬੇਸਿਕ ਡੇ ਟੂ ਡੇ ਡਿਊਟੀਜ਼ ਤੋਂ ਰਿਲੀਵ ਕੀਤਾ ਗਿਆ ਹੈ ਤਾਂ ਜੋ ਕਿ ਉਹ ਫੋਕਸ ਕਰ ਸਕਣ ਸਿਰਫ ਇਸੀ ਕੰਮ ਦੇ ਉੱਤੇ 1 ਮਹੀਨੇ ਤੱਕ। ਜਿਹੜੀ ਮੈਪਿੰਗ ਹੈ, ਮੈਪਿੰਗ ਸਾਡੇ ਸਟੇਟ ਦੇ ਵਿੱਚ 86.02% ਹੁਣ ਤੱਕ ਹੋ ਚੁੱਕੀ ਹੈ, ਜੋ ਕਿ 1.84 crores ਪੀਪਲ ਤੱਕ ਅਸੀਂ ਪਹੁੰਚ ਚੁੱਕੇ ਹੈਗੇ। ਹਾਊਸ ਟੂ ਹਾਊਸ ਐਨਿਊਮਰੇਸ਼ਨ ਦਾ ਫੇਜ਼ ਜਿਹੜਾ ਹੋਊਗਾ ਕਿ ਸਾਡੇ BLO ਸਾਹਿਬਾਨ ਹਰ ਘਰ ਦੇ ਵਿੱਚ ਜਾ ਕੇ ਅਪਰੋਚ ਕਰਨਗੇ ਵੋਟਰ ਨੂੰ, ਇਲੈਕਟਰ ਨੂੰ, ਤੇ ਉਹਨਾਂ ਨੂੰ ਉਹ 2 ਪਰਤਾਂ ਦੇ ਵਿੱਚ ਫਾਰਮਸ ਦੇਣਗੇ, ਜਿਹਨੂੰ ਕਿ ਅਸੀਂ ਐਨਿਊਮਰੇਸ਼ਨ ਫਾਰਮ ਕਹਿੰਦੇ ਹੈ।
0: ਕੁਝ ਮੀਡੀਆ ਖਬਰਾਂ ਕਿ ਜਿਨ੍ਹਾਂ ਵੋਟਰਾਂ ਦੀ ਮੈਪਿੰਗ ਨਹੀਂ ਕੀਤੀ ਗਈ ਹੈ ਉਹਨਾਂ ਦੇ ਨਾਂ ਵੋਟਰ ਸੂਚੀ ਵਿੱਚੋਂ ਕੱਟ ਦਿੱਤੇ ਜਾਣਗੇ ਬਾਰੇ ਸਪਸ਼ਟੀਕਰਨ ਦਿੰਦੇ ਹੋਏ ਉਹਨਾਂ ਦੱਸਿਆ,
1: ਇੱਕ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ, ਕਈ ਵਾਰੀ ਮੀਡੀਆ ਦੇ ਵਿੱਚ ਵੀ ਏਦਾਂ ਦੇ ਖਬਰਾਂ ਦੇਖਣ ਨੂੰ ਆਉਂਦੇ ਹੈ। ਉਸ ਸੰਬੰਧ 'ਚ ਮੈਂ ਬਰੀਫ ਕਰਨਾ ਚਾਹਾਂਗੀ ਕਿ ਅਨਮੈਪਡ ਬੰਦਾ ਰੈਂਡ ਕਰਕੇ ਉਹਨਾਂ ਦੀ ਵੋਟ ਕੱਟੀ ਜਾਊਗੀ, ਇਹ ਸਰਾਸਰ ਗਲਤ ਹੈ। ਮੈਂ ਇਹ ਆਸ਼ਵਾਸਨ ਦਿਵਾਉਣਾ ਚਾਹੁੰਦੀ ਹਾਂ ਸਾਰੇ ਹੀ ਪੰਜਾਬ ਦੇ ਵੋਟਰਸ ਨੂੰ ਕਿ ਜੈਨੂਇਨ ਵੋਟ ਜਿਹੜੀ ਹੈਗੀ ਉਹ ਕਿਸੇ ਦੀ ਵੀ ਕੱਟੀ ਨਹੀਂ ਜਾਊਗੀ। ਸਿਰਫ ਅਸੀਂ ਇਹ ਕੋਸ਼ਿਸ਼ ਕਰੀਏ ਕਿ ਜਿਹੜਾ ਐਨਿਊਮਰੇਸ਼ਨ ਫਾਰਮ ਹਾਊਸ ਟੂ ਹਾਊਸ ਭੇਜਿਆ ਜਾ ਰਿਹਾ ਹੈ ਉਹ ਐਨਿਊਮਰੇਸ਼ਨ ਫਾਰਮ ਸਾਡੇ ਕੋਲ ਜੇ ਤੁਸੀਂ ਆਪ ਭਰ ਸਕਦੇ ਹੋ ਬਹੁਤ ਚੰਗੀ ਗੱਲ ਹੈ, ਅਦਰਵਾਈਜ਼ ਸਾਡੇ BLO ਸਾਹਿਬਾਨ ਹਰੇਕ ਸਟੈਪ ਤੇ ਤੁਹਾਡੀ ਮਦਦ ਕਰਨਗੇ। ਤੁਸੀਂ ਫਾਰਮ ਭਰੋ ਤੇ ਫਾਰਮ ਭਰ ਕੇ ਸਾਨੂੰ ਵਾਪਸ ਕਰੋ ਤਾਂ ਜੋ ਕਿ ਅਸੀਂ ਤੁਹਾਡੇ ਨਾਂ ਨੂੰ ਵੋਟਰ ਲਿਸਟ ਦੇ ਵਿੱਚ ਸ਼ਾਮਿਲ ਕਰ ਸਕੀਏ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ। ਇਹ ਉਸ ਘਟਨਾ ਦੀ ਯਾਦ ਦਿਵਾਉਂਦਾ ਹੈ ਜਦੋਂ 25 ਜੂਨ 1975 ਨੂੰ ਭਾਰਤ ਦੇ ਸੰਵਿਧਾਨ ਨੂੰ ਕੁਚਲਿਆ ਗਿਆ ਸੀ। ਇਹ ਐਮਰਜੈਂਸੀ ਦੀਆਂ ਵਧੀਕੀਆਂ ਕਾਰਨ ਪੀੜਿਤ ਹਰੇਕ ਵਿਅਕਤੀ ਨੂੰ ਸ਼ਰਧਾਂਜਲੀ ਦੇਣ ਦਾ ਵੀ ਦਿਨ ਹੈ। ਇੱਕ ਰਿਪੋਰਟ।
2: 1975 ਵਿੱਚ ਇਸੇ ਦਿਨ ਸਮਕਾਲੀ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ ਅੰਦਰੂਨੀ ਗੜਬੜੀ ਤੋਂ ਪੈਦਾ ਹੋਣ ਵਾਲੇ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਸੀ। ਨਤੀਜੇ ਵਜੋਂ ਕਾਰਜਪਾਲਿਕਾ ਨੇ ਵਿਆਪਕ ਸ਼ਕਤੀਆਂ ਗ੍ਰਹਿਣ ਕਰ ਲਈਆਂ ਅਤੇ ਅਧਿਕਾਰਾਂ ਤੋਂ ਵਧੇਰੇ ਕੇਂਦਰੀ ਕੰਟਰੋਲ ਦੀ ਵਰਤੋਂ ਕੀਤੀ ਗਈ। ਇਸ ਐਲਾਨ ਤੋਂ ਬਾਅਦ ਕਈ ਸੰਵਿਧਾਨਕ ਸੁਰੱਖਿਆ ਉਪਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਧਾਰਾ 358 ਦੇ ਤਹਿਤ ਧਾਰਾ 19 ਵੱਲੋਂ ਗਰੰਟੀ ਸ਼ੁਦਾ ਅਧਿਕਾਰ ਜਿਸ ਵਿੱਚ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ, ਇਕੱਤਰ ਹੋਣਾ ਅਤੇ ਅੰਦੋਲਨ ਦੀ ਆਜ਼ਾਦੀ ਸ਼ਾਮਲ ਸੀ ਨੂੰ ਘਟਾ ਦਿੱਤਾ ਗਿਆ। ਨਾਗਰਿਕਾਂ ਨੂੰ ਇਹਨਾਂ ਅਧਿਕਾਰਾਂ ਦੀ ਉਲੰਘਣਾ ਲਈ ਅਦਾਲਤ ਦੀ ਮਦਦ ਲੈਣ ਦੇ ਅਧਿਕਾਰ ਤੋਂ ਵੀ ਵਾਂਝਾ ਕਰ ਦਿੱਤਾ ਗਿਆ ਸੀ। ਅਖਬਾਰਾਂ ਤੇ ਅਗਾਹੋਂ ਸੈਂਸਰਸ਼ਿਪ ਲਗਾਈ ਗਈ ਸੀ ਅਤੇ ਇੱਥੇ ਤੱਕ ਕਿ ਪ੍ਰੈਸ ਕੌਂਸਲ ਆਫ ਇੰਡੀਆ ਨੂੰ ਵੀ ਖਤਮ ਕਰ ਦਿੱਤਾ ਗਿਆ ਸੀ। ਕੇਂਦਰੀ ਸੱਭਿਆਚਾਰ ਮੰਤਰਾਲਾ ਐਮਰਜੈਂਸੀ ਲਾਗੂ ਹੋਣ ਦੇ 50 ਸਾਲ ਪੂਰੇ ਹੋਣ ਤੇ ਅੱਜ ਨਵੀਂ ਦਿੱਲੀ ਵਿੱਚ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦਾ ਸਮਾਪਤੀ ਸਮਾਗਮ ਕਰ ਰਿਹਾ ਹੈ। ਇਸ ਮੌਕੇ ਤੇ ਸੰਵਿਧਾਨ ਹੱਤਿਆ ਦਿਵਸ ਅਤੇ ਲੌਂਗ ਲਿਵ ਡੈਮੋਕ੍ਰੇਸੀ ਪ੍ਰਦਰਸ਼ਨੀ ਦੇ ਨਾਲ ਸੰਵਿਧਾਨ ਹੱਤਿਆ ਦਿਵਸ ਨਾਂ ਦੀ ਲਘੂ ਫਿਲਮ ਦੀ ਵੀ ਸਕਰੀਨਿੰਗ ਕੀਤੀ ਜਾਵੇਗੀ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਉੱਤਰਾਖੰਡ 'ਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਲਿਪੂ ਲੇਖ ਦਰੇ ਰਾਹੀਂ 6 ਸਾਲਾਂ ਬਾਅਦ ਭਾਰਤ ਚੀਨ ਸਰਹੱਦੀ ਵਪਾਰ ਮੁੜ ਸ਼ੁਰੂ ਹੋਣ ਜਾ ਰਿਹਾ ਹੈ। 26 ਭਾਰਤੀ ਵਪਾਰੀਆਂ ਦਾ ਪਹਿਲਾ ਸਮੂਹ ਕੱਲ੍ਹ ਤਿੱਬਤੀ ਖੇਤਰ ਵਿੱਚ ਦਾਖਲ ਹੋਏਗਾ। ਇਸ ਸਮੂਹ ਵਿੱਚ 17 ਵਪਾਰੀ ਤੇ 9 ਸਹਾਇਕ ਸ਼ਾਮਲ ਨੇ। ਧਾਰਚੁਲਾ ਦੇ ਉਪ ਜ਼ਿਲ੍ਹਾ ਮੈਜਿਸਟਰੇਟ ਅਤੇ ਵਪਾਰ ਅਧਿਕਾਰੀ ਆਸ਼ੀਸ਼ ਜੋਸ਼ੀ ਨੇ ਦੱਸਿਆ ਕਿ ਵਪਾਰ ਦੀ ਸਹੂਲਤ ਲਈ ਗੁੰਜੀ ਵਿਖੇ ਇੱਕ ਕਸਟਮ ਦਫ਼ਤਰ ਖੋਲ੍ਹਿਆ ਗਿਆ ਹੈ। ਵਪਾਰੀ ਪਹਿਲਾਂ ਹੀ ਆਪਣਾ ਸਾਮਾਨ

ਭੁਲੇਖ ਦਰੇ ਦੇ ਨੇੜੇ ਗੋਦਾਮਾਂ ਵਿੱਚ ਪਹੁੰਚਾ ਚੁੱਕੇ ਨੇ। ਭਾਰਤ ਚੀਨ ਸਰਹੱਦੀ ਵਪਾਰ 1991 ਵਿੱਚ ਮੁੜ ਸ਼ੁਰੂ ਹੋਇਆ ਸੀ, ਪਰ ਕੋਵਿਡ-19 ਮਹਾਂਮਾਰੀ ਕਾਰਨ 2020 ਵਿੱਚ ਰੋਕ ਦਿੱਤਾ ਗਿਆ ਸੀ। 6 ਸਾਲਾਂ ਬਾਅਦ ਵਪਾਰ ਦੇ ਮੁੜ ਸ਼ੁਰੂ ਹੋਣ ਨਾਲ ਸਰਹੱਦੀ ਖੇਤਰਾਂ ਦੀ ਆਰਥਿਕਤਾ ਨੂੰ ਇੱਕ ਨਵੀਂ ਗਤੀ ਮਿਲਣ ਦੀ ਉਮੀਦ ਏ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ 22 ਜੂਨ ਨੂੰ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਰਨਵੇ 'ਤੇ ਨਿਰੀਖਣ ਕਾਰਨ ਥੋੜ੍ਹੇ ਸਮੇਂ ਲਈ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਡੀਕ ਕਰਨ ਦੀ ਹਦਾਇਤ ਕੀਤੀ ਗਈ ਸੀ। ਮੰਤਰਾਲੇ ਮੁਤਾਬਿਕ ਇਸ ਸਮੇਂ ਦੌਰਾਨ ਜਹਾਜ਼ ਰਾਡਾਰ ਮਾਰਗਦਰਸ਼ਨ ਹੇਠ ਪਾਕਿਸਤਾਨੀ ਹਵਾਈ ਖੇਤਰ ਵਿੱਚ ਥੋੜ੍ਹੇ ਸਮੇਂ ਲਈ ਦਾਖਲ ਹੋ ਗਿਆ ਸੀ। ਇਹ ਪ੍ਰਕਿਰਿਆ ਪਾਕਿਸਤਾਨੀ ਹਵਾਈ ਆਵਾਜਾਈ ਨਿਯੰਤਰਣ ਅਧਿਕਾਰੀਆਂ ਨਾਲ ਤਾਲਮੇਲ ਵਿੱਚ ਕੀਤੀ ਗਈ ਸੀ। ਬਾਅਦ ਵਿੱਚ ਜਹਾਜ਼ ਨੂੰ ਦਿੱਲੀ ਵਾਪਸ ਭੇਜ ਦਿੱਤਾ ਗਿਆ, ਜਿੱਥੇ ਸੁਰੱਖਿਅਤ ਢੰਗ ਨਾਲ ਉਤਰਿਆ। ਮੰਤਰਾਲੇ ਨੇ ਕਿਹਾ ਕਿ ਘਟਨਾ ਦੀ ਖਬਰ ਦੇਣ ਵਿੱਚ ਅਸਫਲ ਰਹਿਣ ਲਈ ਸੰਬੰਧਿਤ ਹਵਾਈ ਆਵਾਜਾਈ ਕੰਟਰੋਲਰ ਅਤੇ ਉਡਾਣ ਚਾਲਕ ਦਲ ਵਿਰੁੱਧ ਅੰਤਰਿਮ ਕਾਰਵਾਈ ਕੀਤੀ ਗਈ ਏ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਅੱਜ 3 ਦਿਨਾਂ ਦੇ ਸਰਕਾਰੀ ਦੌਰੇ 'ਤੇ ਬਰਤਾਨੀਆ ਲਈ ਰਵਾਨਾ ਹੋ ਰਹੇ ਨੇ। ਵਪਾਰ ਅਤੇ ਸਨਅਤ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਅਗਲੇ ਮਹੀਨੇ ਦੀ 15 ਤਰੀਕ ਨੂੰ ਭਾਰਤ ਅਤੇ ਬਰਤਾਨੀਆ ਵਿਚਕਾਰ ਇਤਿਹਾਸਕ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਅਤੇ ਸੰਬੰਧਿਤ ਦੌਰੇ ਯੋਗਦਾਨ ਸਮਝੌਤੇ ਦੇ ਲਾਗੂ ਹੋਣ ਤੋਂ ਪਹਿਲਾਂ ਹੋ ਰਿਹਾ ਹੈ। ਇਸ ਦੌਰੇ ਦੌਰਾਨ ਸ਼੍ਰੀ ਗੋਇਲ ਬਰਤਾਨੀਆ ਦੇ ਵਪਾਰ ਮੰਤਰੀ ਪੀਟਰ ਕਾਇਲ ਨਾਲ ਇੱਕ ਉੱਚ ਪੱਧਰੀ ਦਵੱਲੀ ਮੀਟਿੰਗ ਵੀ ਕਰਨਗੇ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ IAEA ਨੇ ਕਿਹਾ ਕਿ ਉਹ ਅਮਰੀਕਾ ਨਾਲ ਦੇਸ਼ ਦੇ ਸ਼ੁਰੂਆਤੀ ਸ਼ਾਂਤੀ ਸਮਝੌਤੇ ਤਹਿਤ ਈਰਾਨ ਵਿੱਚ ਨਿਰੀਖਣ ਕਰੇਗੀ। ਜਾਪਾਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ IAEA ਦੇ ਡਾਇਰੈਕਟਰ ਜਨਰਲ ਰਾਫੇਲ ਗ੍ਰੇਸੀ ਨੇ ਇਹ ਜਾਣਕਾਰੀ ਦਿੱਤੀ। ਖੇਡਾਂ 'ਚ ਹਾਕੀ 'ਚ ਅਗਲੇ ਮਹੀਨੇ ਹੋਣ ਵਾਲੇ ਬਰਤਾਨੀਆ ਦੌਰੇ ਲਈ ਔਰਤਾਂ ਦੀ 24 ਮੈਂਬਰੀ ਭਾਰਤੀ ਜੂਨੀਅਰ ਟੀਮ ਦਾ ਐਲਾਨ ਕੀਤਾ ਗਿਆ ਹੈ। ਆਪਣੇ ਨਵੇਂ ਕੋਚ ਟਿਮ ਵਾਈਟ ਦੇ ਅਧੀਨ ਇਹ ਟੀਮ ਜੂਨੀਅਰ ਏਸ਼ੀਆ ਕੱਪ ਸਮੇਤ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਸਕਾਟਲੈਂਡ ਅਤੇ ਇੰਗਲੈਂਡ ਵਿੱਚ 7 ਮੈਚ ਖੇਡੇਗੀ। ਭਾਰਤ ਅੱਜ ਮੈਨਚੈਸਟਰ ਦੇ ਮਿਰਾਤ ਓਲਡ ਟ੍ਰੈਫਰਡ ਵਿਖੇ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੁਕਾਬਲੇ ਵਿੱਚ ਬਾਂਗਲਾਦੇਸ਼ ਖਿਲਾਫ ਖੇਡੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਿਕ ਸ਼ਾਮ 7 ਵਜੇ ਸ਼ੁਰੂ ਹੋਏਗਾ। ਆਖਿਰ 'ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਦੀ ਮੀਟਿੰਗ 'ਚ ਕਰੀਬ 30,000 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਪੰਜਾਬ ਅੱਜ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ ਸ਼ੁਰੂ ਕਰ ਰਿਹਾ ਹੈ। ਦੇਸ਼ ਵਿੱਚ ਐਮਰਜੈਂਸੀ ਦੌਰਾਨ ਪੀੜਿਤ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ। ਉੱਤਰਾਖੰਡ ਵਿੱਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਲਿਪੂਲੇਖ ਦਰੇ ਰਾਹੀਂ 6 ਸਾਲਾਂ ਬਾਅਦ ਭਾਰਤ ਚੀਨ ਸਰਹੱਦੀ ਵਪਾਰ ਮੁੜ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल आईडी jalandhar@prasarbharati.gov.in।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ। ਨਾਲ ਦੀ ਨਾਲ ਤੁਸੀਂ ਇਹ ਪ੍ਰਸਾਰਣ ਸੁਣ ਰਹੇ ਹੋ ਸਾਡੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਵੀ। ਤੁਹਾਨੂੰ ਦੱਸ ਦਈਏ ਕਿ ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਪੇਸ਼ਾ ਪ੍ਰੋਗਰਾਮ ਮਹਿਕ ਪੰਜਾਬ ਦੀ। ਆਓ ਸੁਣਦੇ ਹਾਂ ਇਸ ਅੰਤਰਗਤ ਪੰਜਾਬੀ ਫਿਲਮਾਂ ਤੋਂ ਗੀਤ। ਸੁਣਦੇ ਹਾਂ ਡਾਕੂ ਜਗਤ ਸਿੰਘ ਫਿਲਮ ਦਾ ਗੀਤ। ਆਵਾਜ਼ ਹੈ ਆਸ਼ਾ ਭੋਸਲੇ ਦੀ।

2026 ਦਾ ਆਯੋਜਨ। ਪੰਜਾਬ ਪੁਲਿਸ ਨੇ ਗੈਂਗਸਟਰਾਂ 'ਤੇ ਵਾਰ ਮੁਹਿੰਮ ਤਹਿਤ ਜਨਵਰੀ ਤੋਂ ਹੁਣ ਤੱਕ ਗੈਂਗਸਟਰ ਵਿਰੋਧੀ ਕਾਰਜ ਬਲ ਨੇ ਸੂਬੇ ਭਰ ਵਿੱਚੋਂ ਗੋਲੀ ਸਿੱਕੇ ਸਮੇਤ 713 ਗੈਰ ਕਾਨੂੰਨੀ ਹਥਿਆਰ ਜ਼ਬਤ ਕੀਤੇ ਅਤੇ ਮੌਸਮ ਵਿਭਾਗ ਨੇ ਬਲਕਿ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ ਔਰ ਅਗਲੀਆਂ ਮੁੱਖ ਖ਼ਬਰਾਂ ਦਾ ਸਮਾਂ ਰਹੇਗਾ ਸਵੇਰੇ 10 ਵਜੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

ਕਰਿਸ਼ਮਾ ਕਪੂਰ ਦੀ ਗੱਲ ਕਰ ਰਹੇ ਹਾਂ ਤਾਂ ਕਰਿਸ਼ਮਾ ਕਪੂਰ ਨੇ ਆਪਣਾ ਸਫ਼ਰ ਸੰਨ 1991 ਤੋਂ ਸ਼ੁਰੂ ਕੀਤਾ ਔਰ ਫਿਲਮ ਆਈ ਪ੍ਰੇਮ ਕੈਦੀ। ਇਸ ਤੋਂ ਬਾਅਦ ਬਹੁਤ ਸਾਰੀਆਂ ਫਿਲਮਾਂ ਆਈਆਂ, ਪੁਲਿਸ ਆਫਿਸਰ, ਚਾਕਰੀ ਦੀ ਨਿਸ਼ਚੈ, ਸਪਨੇ ਸਾਜਨ ਕੇ, ਦੀਦਾਰ, ਜਿਗਰ, ਅਨਾੜੀ, ਔਰ ਇਹ ਜਿਹੜਾ ਸਫ਼ਰ ਸੀ ਸ਼ੁਰੂ ਹੋ ਗਿਆ।

ਸੋ ਜੀ ਦੇਖੋ ਗੱਲ ਇਸ ਤਰ੍ਹਾਂ, ਦਿਲ ਤਾਂ ਦਿਲ ਹੈ, ਫਿਰ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਨਾਲ ਤਾਂ ਪਿਆਰ ਹੋ ਹੀ ਜਾਂਦਾ ਹੈ, ਜ਼ਿੰਦਗੀ ਹੈ ਔਰ ਜ਼ਿੰਦਗੀ ਵਿੱਚ ਪਿਆਰ ਬਹੁਤ ਹੀ ਜ਼ਰੂਰੀ ਹੈ। ਖੈਰ ਅਸੀਂ ਗੱਲ ਕਰ ਰਹੇ ਹਾਂ ਕਰਿਸ਼ਮਾ ਕਪੂਰ ਹੋਣਾਂ ਦੀ, ਤਾਂ ਜਿਨ੍ਹਾਂ ਨੇ 1991 ਦੀ ਫਿਲਮ ਪ੍ਰੇਮ ਕੈਦੀ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ। ਉਸ ਤੋਂ ਬਾਅਦ ਫਿਰ ਬਹੁਤ ਸਾਰੀਆਂ ਹਿੱਟ ਫਿਲਮਾਂ ਆਈਆਂ। ਜਿਗਰ ਆਏ 1992 ਵਿੱਚ, ਅਨਾੜੀ, ਅੰਦਾਜ਼ ਆਪਣਾ ਆਪਣਾ, ਕੁਲੀ ਨੰਬਰ 1, ਸਾਜਨ ਚਲੇ ਸਸੁਰਾਲ ਔਰ ਜੀਤ ਆਈ 1996 ਵਿੱਚ। ਇਸ ਤੋਂ ਬਾਅਦ ਹੋਰ ਇੱਕ ਹਿੱਟ ਫਿਲਮ ਆਈ ਰਾਜਾ ਹਿੰਦੁਸਤਾਨੀ, ਅਤੇ ਇਸ ਨੇ ਕਰਿਸ਼ਮਾ ਕਪੂਰ ਦੇ ਕੈਰੀਅਰ ਵਿੱਚ ਇੱਕ ਬਿਹਤਰੀਨ ਮੋੜ ਲਿਆ। ਜਿਸ ਫਿਲਮ ਲਈ ਇਸ ਨੂੰ, ਯਾਨੀ ਕਿ ਰਾਜਾ ਹਿੰਦੁਸਤਾਨੀ ਫਿਲਮ ਲਈ ਕਰਿਸ਼ਮਾ ਕਪੂਰ ਨੂੰ ਬਿਹਤਰੀਨ ਅਦਾਕਾਰਾ ਲਈ ਫਿਲਮ ਪੁਰਸਕਾਰ ਨਾਲ ਨਵਾਜ਼ਿਆ ਗਿਆ।

ਰਾਜਾ ਹਿੰਦੁਸਤਾਨੀ ਤੋਂ ਬਾਅਦ ਗੱਲ ਕਰਦੇ ਹਾਂ ਡੇਵਿਡ ਧਵਨ ਨਾਲ। ਉਹਨਾਂ ਨੇ ਕੁਛ ਫਿਲਮਾਂ ਕੀਤੀਆਂ ਔਰ ਹਰ ਫਿਲਮ ਅਸੀਂ ਜਾਣਦੇ ਹਾਂ ਕਿ ਨੰਬਰ 1 ਹੀ ਰਹੀ ਆ। ਇਸ ਵਿੱਚੋਂ ਸੀ ਹੀਰੋ ਨੰਬਰ 1, ਬੀਵੀ ਨੰਬਰ 1 ਅਤੇ ਦੁਲਹਨ ਹਮ ਲੈ ਜਾਏਂਗੇ। ਅਤੇ ਉਸ ਤੋਂ ਬਾਅਦ ਫਿਰ ਆਉਂਦੀ ਹੈ ਫਿਲਮ ਅਗਲੀ।

करिश्मा कपूर 1990 ਦੇ ਦਹਾਕੇ ਦੀ ਸਭ ਤੋਂ ਬਿਹਤਰੀਨ ਅਦਾਕਾਰਾ ਮੰਨੇ ਜਾਂਦੇ ਨੇ ਔਰ ਬਿਹਤਰ ਕਮਾਈ ਕਰਨ ਵਾਲੇ ਵੀ ਬਹੁਤ ਸਾਰੇ ਇਹਨਾਂ ਨੂੰ ਇਨਾਮ ਮਿਲੇ ਔਰ ਬਹੁਤ ਸਾਰੀ ਪ੍ਰਸ਼ੰਸਾ ਹਾਸਲ ਹੋਈ ਹੈ ਆਡੀਅੰਸ ਦੇ ਵੀ ਔਰ ਇਸ ਤੋਂ ਇਲਾਵਾ ਰਾਸ਼ਟਰੀ ਫਿਲਮ ਪੁਰਸਕਾਰ 'ਤੇ 4 ਫਿਲਮਫੇਅਰ ਪੁਰਸਕਾਰ ਸ਼ਾਮਿਲ ਰਹੇ ਅਤੇ 1999 ਦੀ ਫਿਲਮ ਆਈ ਹੈ ਹਮ ਸਾਥ ਸਾਥ ਹੈ ਇਸ ਵਿੱਚ ਕਰਿਸ਼ਮਾਈ ਅੰਦਾਜ਼ ਨਾਲ ਕਰਿਸ਼ਮਾ ਨੇ ਕੰਮ ਕੀਤਾ।

0: hey. What is mobile number? What is your smile number?
1: What is your style number? Karo kya dial number?
2: So mehnat ta karni pendi hai raat raat kuch nahi milda kisi nu chahe kinna bhi koi nami grami filmi hasti da koi bacha hove ya koi hor hove. ਗੱਲ ਇਸ ਤਰ੍ਹਾਂ ਕਿ ਇਸੇ ਤਰ੍ਹਾਂ ਕ੍ਰਿਸ਼ਮਾ ਕਪੂਰ ਨੇ ਸਿਰਫ 16 ਔਰ 17 ਦਰਮਿਆਨ ਫਿਲਮਾਂ ਵਿੱਚ ਕੈਰੀਅਰ ਸ਼ੁਰੂ ਕੀਤਾ ਔਰ ਕ੍ਰਿਸ਼ਮਾ ਕਪੂਰ ਦਾ ਕਹਿਣਾ ਕਿ ਜਦੋਂ ਇੰਡਸਟਰੀ ਵਿੱਚ ਆਏ ਸਨ ਤਾਂ ਸਭ ਨੂੰ ਇਹ ਲੱਗਦਾ ਸੀ ਕਿ ਸਟਾਰ ਕਿਡ ਹੈ ਔਰ ਇਸੇ ਤਰ੍ਹਾਂ ਕੋਈ ਮਾਨਤਾ ਨਹੀਂ ਸੀ ਦਿੱਤੀ ਜਾਂਦੀ ਬਹੁਤ ਸਾਰੇ ਸਟਾਰ ਕਿਡਸ ਆਏ ਸਨ ਔਰ ਬਹੁਤ ਸਾਰੇ ਜਿਹੜੇ ਸਟਾਰ ਕਿਡਸ ਸਨ ਉਸ ਸਮੇਂ ਸਫਲ ਨਹੀਂ ਸੀ ਹੋ ਪਾਏ ਇਸੇ ਕਾਰਨ ਬਹੁਤ ਸਾਰੇ ਨਿਰਦੇਸ਼ਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਨਹੀਂ ਇਹ ਤਾਂ ਫਿਰ ਥੋੜ੍ਹੇ ਦਿਨ ਦੀ ਗੱਲ ਹੈ ਪਰ ਕਰਿਸ਼ਮਾ ਕਪੂਰ ਨੇ ਹਾਰ ਨਹੀਂ ਮੰਨੀ ਬਹੁਤ ਜ਼ਿਆਦਾ ਜਿਹੜਾ ਹੈ ਕੰਟਰੋਵਰਸੀ ਵੀ ਸਹਿਣੀ ਪਈ ਹੈ ਬਹੁਤ ਜ਼ਿਆਦਾ ਆਲੋਚਨਾਤਮਕ ਪਹਿਲੂ ਵੀ ਇਹਨਾਂ ਨੂੰ ਸਹਿਣੇ ਪਏ ਨੇ ਪਰ ਆਪਣਾ ਸੰਘਰਸ਼ ਆਪਣੀ ਮਿਹਨਤ ਆਪਣੀ ਸੱਚਾਈ ਲਗਨ ਕਦੇ ਨਹੀਂ ਛੋੜੀ ਕਿਉਂਕਿ ਕਰਿਸ਼ਮਾ ਕਪੂਰ ਦਾ ਕਹਿਣਾ ਸੀ ਕਿ ਇਹ ਹੈ ਕਿ ਸੰਘਰਸ਼ ਹੀ ਇਨਸਾਨ ਨੂੰ ਅੱਗੇ ਲੈ ਕੇ ਜਾਂਦਾ ਹੈ

ਜਦੋਂ ਵੀ ਮੈਂ ਫਿਲਮ ਵਿੱਚ ਕੰਮ ਕੀਤਾ ਸੀ ਪਹਿਲੀ ਵਾਰ ਤਾਂ ਕਿਸੇ ਨੇ ਕੋਈ ਮਾਨਤਾ ਨਹੀਂ ਸੀ ਦਿੱਤੀ, ਬਸ ਇਹ ਕਿਹਾ ਜਾਂਦਾ ਸੀ ਕਿ ਹਾਂ ਠੀਕ ਹੈ ਉਸਨੇ ਚੰਗਾ ਹੀ ਕੰਮ ਕੀਤਾ ਹੈ, ਕੁਛ ਇਸ ਤਰ੍ਹਾਂ ਦੀਆਂ ਗੱਲਾਂ ਸਹਿਣੀਆਂ ਪਈਆਂ ਸਨ। ਔਰ ਕਰਿਸ਼ਮਾ ਕਪੂਰ ਨੇ ਸੋਚ ਲਿਆ ਸੀ ਕਿ ਮੈਂ ਹੀ ਇੱਕ ਅਦਾਕਾਰਾ ਬਿਹਤਰੀਨ ਅਦਾਕਾਰਾ ਬਣ ਕੇ ਦਿਖਾਵਾਂਗੀ, ਔਰ ਫਿਲਮਾਂ ਵਿੱਚ ਚਲੋ ਰਾਸ਼ਟਰੀ ਪੁਰਸਕਾਰ ਮਿਲਿਆ, ਫਿਲਮਾਂ ਵਿੱਚ ਜਿਹੜਾ ਹੈ ਫਿਲਮਫੇਅਰ ਪੁਰਸਕਾਰ ਨਾਲ ਨਵਾਜਿਆ ਗਿਆ ਹੈ ਕਰਿਸ਼ਮਾ ਕਪੂਰ ਨੂੰ, ਜਿਵੇਂ ਕਿ ਫਿਲਮ ਜ਼ੁਬੈਦਾ ਆਈ। ਔਰ ਉਹਨਾਂ ਨੂੰ ਹਜੇ ਲੱਗਦਾ ਸੀ ਕਿ ਇੱਕ ਹੋਰ ਸੰਜੀਦਾ ਰੋਲ ਕਰਨਾ ਹੈ, ਤਾਂ ਉਹਦੇ ਹੱਥ ਆਈ ਕਰਿਸ਼ਮਾ ਕਪੂਰ ਅਤੇ ਜ਼ੁਬੈਦਾ।

0: ओवी ऐप तो
1: फसिया। अनजान ऐप्स तो बचो।
2: आरबीआई कहता है
3: जानकार बनो सुचेत रहो।
4: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਗਜ਼ਲਾਂ ਦਾ ਪ੍ਰੋਗਰਾਮ। ਗਜ਼ਲਾਂ ਦੀ ਮਹਿਫਿਲ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਸੁਣਦੇ ਹਾਂ ਦਿਲਰਾਜ ਕੌਰ ਨੂੰ। ਮੁੱਦਤ ਹੋਏ ਮਿਲੇ ਹੋਏ, ਮੁੱਦਤ ਬਾਅਦ ਮਿਲੇ ਹੋ, ਕਿਨ ਸੋਚਾਂ ਮੇਂ ਗੁੰਮ ਹੋ, ਕਹਾਂ ਖੋਏ ਹੋ।

ਤੁਸੀਂ ਅਨਵਰ ਦੀ ਗਾਈ ਹੋਈ ਇਹ ਗਜ਼ਲ ਸੁਣ ਰਹੇ ਸੀ। ਆਓ ਹੁਣ ਸੁਣਦੇ ਹਾਂ ਲਤਾ ਮੰਗੇਸ਼ਕਰ ਨੂੰ, ਨਗਮਾ ਸ਼ੇਰੇ ਕੀ ਸੌਗਾਤ ਕਿਸੇ ਪੇਸ਼ ਕਰੂੰ, ਇਹ ਸੁਲਗਤੇ ਦਿਨ ਰਾਤ ਕਿਸੇ ਪੇਸ਼ ਕਰੂੰ। ਮੁਹੱਬਤ ਕਾ ਅਹਿਸਾਸ ਹੈ ਯੇ ਜਜ਼ਬਾਤੋਂ ਕਾ ਧੜਕਤਾ ਦਿਲ ਹੈ, ਯੇ ਮੇਰੇ ਅਹਿਸਾਸ ਹੈ ਮੇਰੇ ਜਜ਼ਬਾਤ ਹੈ, ਪਰ ਕੈਸੇ ਪੇਸ਼ ਕਰੂੰ ਕਿਸੇ ਪੇਸ਼ ਕਰੂੰ, ਇਹ ਦਿਨ ਰਾਤ ਕੀ ਤਨਹਾਈ ਇਹ ਦਿਨ ਰਾਤ ਕੀ ਉਲਝਨ। ਆਵਾਜ਼ ਲਤਾ ਮੰਗੇਸ਼ਕਰ ਦੇ।

दिन रात की उलझन है ये सुलगते एहसास जज्बात की से पेश करूं। लता मंगेशकर दी गाई हुई है गज़ल सी, और इस गज़ल दे नाल ही गज़लां दी महफिल दा ये सिलसिला हुणे इत्थे ही ख़त्म हुंदा है। असीं तुहानूं दस्सीए कि गज़लां दा ये सिलसिला असीं हुण रोज़ लै के आउंदे हाँ। इस दा समां हुंदा है सवेरे 9:30 बजे, रोज़ असीं ये प्रोग्राम लै के आउंदे हाँ। और ਐਤਵਾਰ ਵਾਲੇ ਦਿਨ ਤੁਸੀਂ ਸੁਣਦੇ ਹੋ ਸਾਡਾ ਵਿਸ਼ੇਸ਼ ਪ੍ਰੋਗਰਾਮ ਗਿਆਨ ਵਿਗਿਆਨ, ਜੋ ਵਿਗਿਆਨ ਨਾਲ ਜੁੜੀਆਂ ਹੋਈਆਂ ਖਬਰਾਂ ਨਾਲ ਜਿਹੜਾ ਹੈ ਉਸ ਵਿੱਚ ਤੁਹਾਨੂੰ ਵਿਗਿਆਨ ਦੀ ਦੁਨੀਆ ਨਾਲ ਜਾਣੂ ਕਰਵਾਇਆ ਜਾਂਦਾ ਹੈ। ਇਸੇ ਤਰ੍ਹਾਂ ਤਾਂ ਮਗਜ ਜਲੰਧਰ ਬੈਂਦੀ ਪ੍ਰੋਗਰਾਮ ਹੈ, ਅਸੀਂ ਰੋਜ਼ਾਨਾ ਲੈ ਕੇ ਆਉਂਦੇ ਹਾਂ। ਸਮਾਂ ਦਾ ਇਸ 11:05 ਤੋਂ ਲੈ ਕੇ 12:00 ਵਜੇ ਤੱਕ, ਔਰ ਤੁਸੀਂ ਵਟਸਐਪ ਕਰ ਸਕਦੇ ਹੋ ਸਾਨੂੰ। ਸਾਡਾ ਨੰਬਰ ਹੈ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਲਈ 9465536077, ਯਾਨੀ ਕਿ 9465536077, 9465536077 ਇਹ ਜਿਹੜਾ ਨੰਬਰ ਹੈ ਤੁਸੀਂ ਕਿਤੇ ਲਿਖ ਕੇ ਰੱਖ ਸਕਦੇ ਹੋ ਔਰ ਯਾਦ ਕਰ ਸਕਦੇ ਹੋ ਇਸ ਨੰਬਰ ਨੂੰ। ਔਰ ਵਟਸਐਪ ਅਧਾਰਿਤ ਪ੍ਰੋਗਰਾਮ ਪੰਜਾਬੀ ਗੀਤਾਂ ਦਾ ਹੁੰਦਾ ਹੈ, ਸਵੇਰੇ 11:05 ਤੋਂ ਲੈ ਕੇ ਅਤੇ 12:00 ਵਜੇ ਤੱਕ। ਔਰ ਐਤਵਾਰ ਨੂੰ ਤੁਸੀਂ 12:05 'ਤੇ ਸੁਣਦੇ ਹੋ ਬੱਚਿਆਂ ਦਾ ਵਿਸ਼ੇਸ਼ ਪ੍ਰੋਗਰਾਮ ਬਾਲ ਜਗਤ, ਜੋ ਕਿ ਹਰ ਐਤਵਾਰ ਹੁੰਦਾ ਹੈ। ਔਰ ਨਾਲ ਦੇ ਨਾਲ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋ ਸਾਡੇ ਸਾਰੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ, ਯਾਨੀ 873 ਕਿਲੋਹਰਟਸ, ਅਤੇ ਤੁਹਾਨੂੰ ਦੱਸ ਦਈਏ ਕਿ ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ, ਨਿਊਜ਼ ਔਨ ਏਅਰ ਐਪ 'ਤੇ ਤਾਂ ਸੁਣ ਹੀ ਸਕਦੇ ਹੋ। ਇਸ ਸਮੇਂ ਸਵੇਰ ਦੇ 10 ਵਜੇ ਨੇ, ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਦੀ ਮੀਟਿੰਗ ਵਿੱਚ ਕਰੀਬ 30,000 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਪੰਜਾਬ ਅੱਜ ਤੋਂ ਵੋਟਰ ਸੂਚੀਆਂ ਦੇ ਮਹੀਨਾ ਪਰ ਚੱਲਣ ਵਾਲੀ ਵਿਸ਼ੇਸ਼ ਗੈਨ ਸੋਧ ਸਰ ਸ਼ੁਰੂ ਕਰ ਰਿਹਾ ਹੈ। ਇਹ ਮੁਹਿੰਮ 6 ਜੁਲਾਈ ਤੱਕ ਜਾਰੀ ਰਹੇਗੀ। ਦੇਸ਼ ਵਿੱਚ ਐਮਰਜੈਂਸੀ ਦੌਰਾਨ ਪੀੜਤ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ। ਉੱਤਰਾਖੰਡ ਵਿੱਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਲਿਪ ਲੇਖ ਦਰੇ ਰਾਹੀਂ 6 ਸਾਲਾਂ ਬਾਅਦ ਭਾਰਤ ਚੀਨ ਸਰਹੱਦੀ ਵਪਾਰ ਮੁੜ ਸ਼ੁਰੂ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਸਾਉਣੀ ਰੁੱਤ 2026 ਲਈ ਪੰਜਾਬ ਵਿੱਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਪੰਜਾਬ ਓਬਜ਼ਰਵੇਸ਼ਨ ਹੋਮਸ ਅਤੇ ਸਪੈਸ਼ਲ ਹੋਮਸ ਵਿੱਚ ਰਹਿ ਰਹੇ ਬੱਚਿਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ। ਮੌਸਮ ਵਿਭਾਗ ਨੇ ਬਲਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਅੱਜ 3 ਦਿਨਾਂ ਦੇ ਸਰਕਾਰੀ ਦੌਰੇ 'ਤੇ ਬਰਤਾਨੀਆ ਲਈ ਰਵਾਨਾ ਹੋ ਰਹੇ ਨੇ। ਭਾਰਤ ਅੱਜ ਮੈਨਚੈਸਟਰ ਦੇ ਅਮੀਰਾਤ ਓਲਡ ਟ੍ਰੈਫੋਰਡ ਵਿਖੇ ਔਰਤਾਂ ਦੇ ICC20 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੁਕਾਬਲੇ ਵਿੱਚ ਬੰਗਲਾਦੇਸ਼ ਖਿਲਾਫ ਮੈਦਾਨ ਵਿੱਚ ਉਤਰੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਹੁਣ ਪੇਸ਼ਾ ਪ੍ਰੋਗਰਾਮ ਹੈਲੋ ਫਰਮਾਇਸ਼, ਔਰ ਹੈਲੋ ਫਰਮਾਇਸ਼ ਲਈ ਸਾਡਾ ਨੰਬਰ ਹੈ 2342-173, ਯਾਨੀ 2342173, ਔਰ ਇਸ ਨੰਬਰ 'ਤੇ ਡਾਇਲ ਕਰਕੇ ਤੁਸੀਂ ਆਪਣੀ ਫਰਮਾਇਸ਼ ਦਾ ਜਿਹੜਾ ਗੀਤ ਹੈ ਸੁਣ ਸਕਦੇ ਹੋ। ਅਤੇ ਹੁਣ ਸਿਲਸਿਲਾ ਪੇਸ਼ ਹੈ ਆਕਾਸ਼ਵਾਣੀ ਜਲੰਧਰ ਤੋਂ, ਹੈਲੋ ਫਰਮਾਇਸ਼।

0: ਵੈਸੇ ਨੇ ਇਸੇ ਗੱਲ ਵਿੱਚ ਭਲਾਈ ਹੈ, ਆਪਾਂ ਸਾਰੀ ਜਾਣਦੇ ਹਾਂ। ਚਲੋ ਜੀ, ਦੇਖਦੇ ਹਾਂ ਕੌਣ ਜੁੜੇ ਨੇ ਸਾਡੇ ਨਾਲ। ਹੈਲੋ,
1: ਹੈਲੋ, ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਨਮਸਕਾਰ, ਕੌਣ ਬੋਲਦੇ ਹੋ?
1: ਰਾਮ ਕ੍ਰਿਸ਼ਨ ਪ੍ਰਜਾਪਤੀ ਲਹਿਰਾ ਗਾਗਾ, ਸੰਗਰੂਰ ਡਿਸਟ੍ਰਿਕਟ ਜੀ।
0: ਹਾਂਜੀ, ਕੀ ਹਾਲ ਚਾਲ ਨੇ?
1: ਠੀਕ ਠਾਕ ਮੈਡਮ ਜੀ, ਬਹੁਤ ਵਧੀਆ। ਮਾਲਕ
0: ਵਧੀਆ।
1: ਤਰਫੋਂ
0: ਤੇ ਗੀਤਾਂ ਦੱਸਦੇ ਹੋ, ਲੱਗਦੇ ਹੱਥ ਕਿਹੜਾ ਸੁਣਨਾ ਚਾਹੁੰਦੇ ਹੋ?
1: ਲਾਵਾਰਸ ਫਿਲਮ ਦਾ ਜੀ, ਕਿਸ਼ੋਰ ਕੁਮਾਰ ਦਾ ਗਾਇਆ ਹੋਇਆ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।

0: ਸਤਿ ਸ਼੍ਰੀ ਅਕਾਲ ਪੰਜਾਬੀਓ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਂ ਤੇ ਘਰ ਘਰ ਨਿਆਂ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ
0: ਜ਼ਰੂਰੀ ਨਹੀਂ ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ
1: ਅਪਲਾਈ ਕਿਵੇਂ ਕਰੀਏ
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ ਯਾਦ ਰੱਖੋ ਆਖਰੀ ਤਾਰੀਖ 31 ਮਈ 2026 ਹੈ ਸਹਾਇਤਾ ਲਈ 0112311242 ਤੇ ਸੰਪਰਕ ਕਰੋ
1: ਸਮਾਧਾਨ ਸਮਾਰੋਹ 2026 ਆਪਸੀ ਸਹਿਮਤ ਤੇ ਪੱਕਾ ਨਿਪਟਾਰਾ
2: ਬ੍ਰੇਕ ਤੋਂ ਬਾਅਦ ਅਸੀਂ ਹਾਜ਼ਰ ਪ੍ਰੋਗਰਾਮ ਹੈ ਹੈਲੋ ਫਰਮਾਇਸ਼ ਹੈਲੋ
3: ਨਮਸਕਾਰ ਜੀ
2: ਨਮਸਕਾਰ ਜੀ ਕੌਣ ਬੋਲਦੇ ਹੋ
3: ਜੀ ਮੈਂ ਮੰਗਤ ਸਿੰਘ ਤਹਿਸੀਲ ਅਬੋਹਰ ਟਾਣੀ ਕੜਾਕਾ

0: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੌਣ ਬੋਲਦੇ ਹੋ?
1: ਜੀ ਨਾਨਕਪੁਰ ਸਰਸਾ ਹਰਿਆਣਾ ਤੋਂ ਜੀ।
0: ਕੀ ਨਾਮ ਹੈ ਜੀ?
1: ਅਜੀਤ ਸਿੰਘ।
0: ਅਜੀਤ ਸਿੰਘ,
1: ਹਾਂਜੀ,
0: ਕੀ ਹਾਲ ਚਾਲ ਨੇ ਅਜੀਤ ਜੀ?
1: ਠੀਕ ਠਾਕ, ਆਪਣੇ ਸੁਣਾਓ ਭੈਣ ਜੀ?
0: ਵਧੀਆ ਵਧੀਆ। ਗੀਤ ਦੱਸਦੇ ਹੋ?
1: ਗਾਣਾ ਦੱਸਿਆ, ਬਗਾਵਤ ਦਾ ਸੁਣਾ ਦਿਓ ਮੇਰੇ ਮਹਿਬੂਬ, ਤੁਸੀਂ ਸੁਣਾਓ।
0: ਸ਼ੁਕਰੀਆ ਕਾਲ ਕਰਨ ਲਈ।

0: ਸੋ ਜੀ, ਜੇ ਪਿਆਰ ਹੈ ਫਿਰ ਉਸ ਨਾਲ ਮਿਲਾਉਣਾ ਤਾਂ ਹੈ ਹੀ ਹੈ। ਆਪਾਂ ਦੇਖਦੇ ਹਾਂ ਕੌਣ ਜੁੜੇ ਨੇ। ਹੈਲੋ
1: ਹੈਲੋ, ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ?
1: ਮੈਂ ਕੁਲਜਿੰਦਰ ਸਿੰਘ ਬੋਲ ਰਿਹਾ, ਸਟੇਟ ਬੈਂਕ ਆਫ ਇੰਡੀਆ।
0: ਪਹਿਲੀ ਵਾਰ ਗੱਲ ਕਰ ਰਹੇ ਹੋ ਤੁਸੀਂ?
1: ਹਾਂਜੀ, ਪਹਿਲੀ ਵਾਰੀ ਫੋਨ ਲੱਗਿਆ ਜੀ ਮੇਰਾ, ਬਹੁਤ ਟਾਈਮ ਮੈਂ ਟਰਾਈ ਕਰਦਾ ਰਿਹਾ ਜੀ।
0: ਚਲੋ ਮਿਲ ਤਾਂ ਗਿਆ ਨਾ।
1: ਹਾਂਜੀ,
0: ਚਲੋ ਵਧੀਆ ਦਿਨ ਬਣ ਗਿਆ ਅੱਜ, ਹੈ ਫੋਨ ਕਾਲ ਲੱਗ ਗਈ।
1: ਥੈਂਕ ਯੂ ਵੈਰੀ ਮਚ, ਬਹੁਤ ਵਧੀਆ ਬਣ ਗਿਆ।
0: ਗੀਤ ਦੱਸ ਦਿਓ।
1: ਹਾਂ, ਗੀਤ ਸੰਨਿਆਸੀ ਪਿਕਚਰ ਦਾ ਸੁਣਾ ਦਿਓ ਮੈਡਮ ਜੀ।
0: ਕੋਈ ਵੀ
1: ਕੋਈ ਵੀ ਸੁਣਾ ਦਿਓ।
0: ਠੀਕ ਹੈ ਜੀ, ਧੰਨਵਾਦ।
1: ਓਕੇ।

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਇਸ ਪ੍ਰੋਗਰਾਮ ਧਮਕ ਜਲੰਧਰ ਪੈਂਦੇ ਵਿੱਚ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਅਤੇ ਆਪਣੀ ਫਰਮਾਇਸ਼ ਦੇ ਗੀਤ ਸੁਣ ਸਕਦੇ ਹੋ। ਤੁਸੀਂ ਨੰਬਰ ਨੋਟ ਕਰ ਲਓ ਕਿ ਕਿਸ ਨੰਬਰ 'ਤੇ ਤੁਸੀਂ ਸਾਨੂੰ ਮੈਸੇਜ ਕਰਨਾ ਹੈ। ਨੰਬਰ ਜੀ ਹੈਗਾ 94-656-3077। ਅਤੇ ਇਸ ਨੰਬਰ 'ਤੇ ਸਾਨੂੰ ਅੱਜ ਕਿੰਨੇ ਕਿੰਨੇ ਮੈਸੇਜ ਕੀਤਾ ਉਹ ਵੇਖਦੇ ਹਾਂ ਜੀ ਕਿ ਅੱਜ ਪਹਿਲਾ ਮੈਸੇਜ ਆਇਆ ਜੀ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਝਾਜਲੀ ਜ਼ਿਲ੍ਹਾ ਸੰਗਰੂਰ ਤੋਂ ਲਿਖਦੇ ਨੇ। ਅਗਲਾ ਮੈਸੇਜ ਹੈ ਜੀ ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ। ਅਗਲੇ ਸਾਥੀ ਨੇ ਪਿੰਡ ਸ਼ਾਹਪੁਰ ਮਹਿਤਪੁਰ ਬੂਟਾ ਸਿੰਘ, ਮਹਿਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਹਿਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨਦੀਪ ਸਿੰਘ। ਅਗਲਾ ਮੈਸੇਜ ਆਇਆ ਜੀ ਬਿੱਦੂ ਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ, ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ ਦਾ। ਅਗਲੇ ਸਾਥੀ ਨੇ ਪਰਮਜੀਤ ਕੌਰ, ਸਿਮਰਨਜੀਤ ਕੌਰ, ਅਰਮਾਨ, ਪਰਮੀਤ ਸਿੰਘ, ਅੰਸ਼ਦੀਪ ਸਿੰਘ, ਇਹ ਲਿਖਦੇ ਨੇ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ, ਪਿੰਡ ਦਾ ਨਾਮ ਹੈ ਮਿੱਦਾ। ਅਗਲੇ ਸਾਥੀ ਨੇ ਟੈਗੋਰ ਗਾਰਡਨ ਨਵੀਂ ਦਿੱਲੀ ਤੋਂ, ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ ਅਤੇ ਸਵੀਟੀ ਛਾਬੜਾ। ਅਗਲੀ ਫਰਮਾਇਸ਼ ਹੈ ਜੀ ਮਦਨ ਲਾਲ, ਭਾਗਿਆਵਤੀ ਬਾਟੂ, ਯੋਗੇਸ਼ ਕੁਮਾਰ ਬਾਟੂ, ਜੋਤੀ ਬਾਟੂ, ਸਾਗਰ, ਪਾਰੁਲ, ਸੰਗੀਤਾ, ਕਾਰਵੀ, ਯੋਗਨਿਆ, ਹਰੀ ਟੇਲਰ ਪਿੰਡ ਚਾਨਣ ਵਾਲਾ ਤੋਂ ਲਿਖਦੇ ਨੇ, ਡਾਕਟਰ ਮਹਿੰਦਰ ਚਾਨਣ ਵਾਲਾ ਅਤੇ ਸੁਭਾਸ਼ ਚੰਦਰ ਛੀਪਾ। ਅਗਲੀ ਫਰਮਾਇਸ਼ ਹੈ ਜ਼ਿਲ੍ਹਾ ਖਰਗੋਨ ਸਨਾਵਤ ਮੱਧ ਪ੍ਰਦੇਸ਼ ਤੋਂ, ਮਾਸਟਰ ਅਸ਼ੋਕ ਵਰਮਾ, ਅਰਚਨਾ ਵਰਮਾ, ਅਨੁਜ ਵਰਮਾ, ਆਯੂਸ਼ੀ ਵਰਮਾ, ਰਮੇਸ਼ ਚੰਦਰ ਵਰਮਾ, ਸ਼ੇਖ ਮੂਸਾ ਭਾਈਜਾਨ, ਭਾਈ ਰਾਜਕੁਮਾਰ ਬੁੜਾਨਾ ਅਤੇ ਸੁਦਾਮਾਨਗਰ ਖੰਡਵਾ ਤੋਂ ਲਕਸ਼ਮੀ ਨੰਦਨੀ, ਰੋਹਿਤ, ਰਿਤੂ, ਮੁਕੇਸ਼ ਅਤੇ ਜਗਤਾਪ ਦੀ। ਅਗਲੀ ਫਰਮਾਇਸ਼ ਆਈ ਹੈ ਜੀ ਸਿਧਾਰਥਨਗਰ ਦਰਿਆਪੁਰ ਬਾਬਲੀ ਤੋਂ, ਗਜਾਨਨ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ, ਅਸ਼ੋਕ ਯੇਲੇ ਦੀ। ਅਤੇ ਅਗਲੇ ਸਾਥੀ ਨੇ ਨਿਊ ਮਾਧੋਪੁਰੀ ਲੁਧਿਆਣਾ ਤੋਂ, ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ, ਮੇਨ ਬਾਜ਼ਾਰ ਮੰਡੀ ਲਾਦੁਲਕਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ। ਅਤੇ ਅਗਲੇ ਸਾਥੀ ਨੇ ਜ਼ਿਲ੍ਹਾ ਫਾਜ਼ਿਲਕਾ ਪਿੰਡ ਬਾਜ਼ੀਪੁਰ ਭੂਮਾ ਤੋਂ, ਬਲਜੀਤ ਸਿੰਘ, ਬਲਦੇਵ ਸਿੰਘ, ਪੰਚਰਾਵਾਲਾ, ਵੜਿੰਗ ਖੇੜਾ, ਭੋਲਾ ਸਿੰਘ, ਟਾਲੀਵਾਲਾ ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰਚੰਦ, ਨਵਦੀਪ ਚਤੁਰਥ, ਅਰਨਵ ਚਤੁਰਥ, ਲਾਜਵੰਤੀ, ਅਨੀਤਾ ਰਾਣੀ। ਅਤੇ ਅਗਲੇ ਸਾਥੀ ਨੇ ਪਿੰਡ ਬੁਆਣੀ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਤੋਂ, ਰਣਜੋਤ ਸਿੰਘ, ਹਰਜੋਤ ਸਿੰਘ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਸਿੰਘ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅਸੀਂ ਵਾਪਸ ਆਉਂਦੇ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1, ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।
0: ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਅਤੇ ਸਾਨੂੰ ਬਹੁਤ ਸਾਰੇ ਸ਼ਰੋਤਿਆਂ ਨੇ ਸਾਡੇ ਨੰਬਰ 'ਤੇ ਮੈਸੇਜ ਕੀਤਾ ਹੈ ਅਤੇ ਆਪਣੀ ਪਸੰਦ ਦੇ ਗੀਤਾਂ ਦੀ ਫਰਮਾਇਸ਼ ਕੀਤੀ ਹੈ। ਤੁਸੀਂ ਵੀ ਇਸ ਨੰਬਰ 'ਤੇ ਮੈਸੇਜ ਕਰ ਸਕਦੇ ਹੋ। ਨੰਬਰ ਨੋਟ ਕਰ ਲਓ, 94-655-36-77। ਅਤੇ ਵੇਖਦੇ ਹਾਂ ਜੀ ਅਗਲਾ ਮੈਸੇਜ ਕਿੱਦਾਂ ਆਇਆ। ਅਗਲਾ ਮੈਸੇਜ ਹੈ ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਅਤੇ ਮਯੰਕ ਭਾਟੀਆ ਦਾ। ਅਗਲੇ ਸਾਥੀ ਨੇ ਮਜਨੂੰ ਦਾ ਟਿੱਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਗੁੜੀਆ, ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ। ਅਗਲਾ ਮੈਸੇਜ ਆਇਆ ਜੀ ਦਤਰੇਗੀ ਭਾਟਾਪਾਰਾ ਛੱਤੀਸਗੜ੍ਹ ਤੋਂ, ਹੀਰਾ ਮਨੀ ਵਰਮਾ, ਪਾਰਸ ਮਨੀ ਵਰਮਾ, ਪੁਸ਼ਪੇਂਦਰ ਮਨੀ ਵਰਮਾ ਅਤੇ ਨੋਖੇਲ ਲਾਲ ਦਾ। ਅਗਲੇ ਸਾਥੀ ਨੇ ਤੁਲਸੀ ਮਸਕੀਨ, ਵੀਰਾ ਮਸਕੀਨ, ਆਸ਼ੀਸ਼ ਰਾਜਾ ਚੰਡੀਗੜ੍ਹ ਤੋਂ, ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਰਿਧਾਨ ਅਤੇ ਖੁਰਾਨਾ। ਤੁਸੀਂ ਮਸਕੀਨ ਜੀ ਇਹ ਸਭ ਸੀਗੇ ਜੀ ਸ਼ਾਦਰਾ ਦਿੱਲੀ ਤੋਂ। ਅਤੇ ਅਗਲੇ ਸਾਥੀ ਨੇ ਸੰਤੋਸ਼ ਭਾਕਰੇ, ਸੁਨੈਨਾ ਸੁਕੰਨਿਆ ਅਤੇ ਸਵਿਤਾ ਭਾਕਰੇ, ਸ਼ਾਹਜੀ ਨਗਰ ਦੇਗਲੂਰ, ਜ਼ਿਲ੍ਹਾ ਨਾਂਦੇੜ, ਮਹਾਰਾਸ਼ਟਰ ਤੋਂ। ਅਗਲੇ ਸਾਥੀ ਨੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਅਨਾਲਕਰੀ ਬਾਜ਼ਾਰ ਜਗਰਾਓਂ ਤੋਂ। ਅਗਲਾ ਮੈਸੇਜ ਆਇਆ ਧਨੌਰੀ ਤੇਲੀਵਾਲਾ ਤੋਂ, ਨਿਸਾਰ ਸਲਮਾਨੀ, ਨੌਸ਼ਾ ਸਲਮਾਨੀ, ਬੇਬੀ ਆਲੀਆ ਅਤੇ ਆਯਾਨ ਬਾਬੂ ਦਾ। ਗਾਓਂ ਬਨਵਾਲਾ ਫਾਜ਼ਿਲਕਾ ਪੰਜਾਬ ਤੋਂ ਲਿਖਦੇ ਨੇ ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ ਖੇੜਾ, ਵਿਸ਼ਾਲ ਸ਼ਾਲਨੀ, ਟਿਵਾਨਾਸ਼ੀ। ਅਤੇ ਅਗਲੇ ਸਾਥੀ ਨੇ ਸਾਲਾਰ ਪਹਿਲਗਾਮ ਤੋਂ ਪੇਜ਼ਾਦਾ, ਮਿਰਾਜ ਉਦੀਨ, ਪਿੰਡ ਜਜੇੜੀ, ਤਹਿਸੀਲ ਖਰੜ, ਜ਼ਿਲ੍ਹਾ SES ਨਗਰ ਤੋਂ ਲਿਖਦੇ ਨੇ ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ। ਅਤੇ ਅਗਲੇ ਸਾਥੀ ਨੇ ਵੈਸ਼ਨਵ ਕਲੋਨੀ ਸਨਾਵਤ ਤੋਂ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕਿਰ, ਮੁਹੰਮਦ ਅਲਕਮਾ ਖੰਨੀ, ਮੁਹੰਮਦ ਅਲਤਮਸ਼ ਖੰਨੀ, ਰਮੇਸ਼ ਗੌੜ, ਮੁਹੰਮਦ ਸ਼ਾਦਾਬ ਖੰਨੀ। ਜਾਮਾ ਮਸਜਿਦ ਰੋਡ ਗੋਗਾਵਾਂ ਤੋਂ ਹਾਜ਼ੀ ਇਸਹਾਕ ਲੋਲਾਮਨੀ, ਮੁਹੰਮਦ ਉਮਰ ਕਾਸਮੀ, ਹਾਜੀ ਅਯੂਬ ਸ਼ੇਰੀ। ਅਗਲੇ ਸਾਥੀ ਨੇ ਰਮੇਸ਼ ਬਿੱਲਾ ਚਾਵਲਾ, ਪਿੰਡ ਅਤੇ ਡਾਕਖਾਨਾ ਖੁਈਆਂ ਸਰਵਰ ਤੋਂ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ, ਆਸਥਾ ਜੈਸ਼ੀ, ਸੰਤੋਸ਼ ਚਾਵਲਾ, ਹੇਮਨ ਦੀਪਕ, ਰਮੇਸ਼ ਚਾਵਲਾ, ਰਾਇਜਲ, ਹੇਜਲ, ਵਿਹਾਨ ਚਾਵਲਾ, ਹਿਜੂ ਬੱਬੂ, ਵੀਹੂ। ਅਤੇ ਅਗਲੇ ਸਾਥੀ ਨੇ ਗਿੱਦੜ ਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ ਅਤੇ ਪਾਇਲ ਹਿਨਾਸ਼ਾ। ਅਮਰੀਕ ਸਿੰਘ ਟੇਲਰ ਮਾਸਟਰ ਲਿਖਦੇ ਨੇ ਜਲਾਨ, ਜ਼ਿਲ੍ਹਾ ਸੰਗਰੂਰ ਤੋਂ, ਮਹਿਮਗੇਟ ਨਾਭਾ ਤੋਂ ਸੋਮਦਤ, ਜੋਤੀ ਰਾਣੀ, ਕੈਰਵ, ਗੁਰਮੰਤ, ਡੁਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ। ਬਕਸਰ ਬਿਹਾਰ ਤੋਂ ਸ਼ਰੂਫਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ ਅਤੇ ਸੁਰੀਤ ਰਮੇਸ਼ ਸਾਹੂ। ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭਿਆਨੰਦ ਆਰਿਆ ਅਤੇ ਪਰਮਾਨੰਦ ਆਰਿਆ। ਸਾਰਿਮਪੁਰ ਬਕਸਰ ਤੋਂ ਰਾਜ SD ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ। ਅਲੀਕਾ ਤਹਿਸੀਲ ਡੱਬਵਾਲੀ ਤੋਂ ਲਿਖਦੇ ਨੇ ਰੂਪ ਸਿੰਘ ਲਖੋਤਰੀ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ।

ਸੁਭਦਰਾ, ਰਾਣੀ, ਸੋਨੂ ਅਤੇ ਰਜਨੀ। ਪਿੰਡ ਸਾਵਨਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਮਿਸਰੀ ਦੇਵੀ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ। ਲੇਵਾਈ ਛੱਤੀਸਗੜ੍ਹ ਤੋਂ ਗੁਲਾਬਦਾਸ ਮਾਨਿਕਪੁਰੀ, ਰਾਜਾਦਾਸ ਮਾਨਿਕਪੁਰੀ ਅਤੇ ਰਾਣੀ ਮਾਨਿਕਪੁਰੀ। ਅਤੇ ਅਗਲੇ ਸਾਥੀ ਨੇ ਕਰਨੀਖੇੜਾ ਫਾਜ਼ਿਲਕਾ ਤੋਂ ਗੁਰਦੀਪ ਸਿੰਘ ਕਟਵਾਲ, ਮੀਤੋਬਾਈ, ਸੁਖਚੈਨ ਰਾਣੋ, ਪਰਵੀਨ ਨਵੀਨ, ਅਨਮੋਲ ਬੂਟਾ, ਮਨੀਤਾ, ਨਵਦੀਪ, ਖੁਸ਼ਦੀਪ, ਨਿਰਮਲ, ਪਰਮਜੀਤ, ਗੁਰਸੇਵਕ, ਗੁਰਬਖਸ਼, ਸਾਹਿਬਾ ਅਤੇ ਮਿਰਜ਼ਾ। ਅਤੇ ਅਗਲੇ ਸਾਥੀ ਨੇ ਪਿੰਡ ਇਸਲਾਮ ਵਾਲਾ, ਜ਼ਿਲ੍ਹਾ ਫਾਜ਼ਿਲਕਾ, ਇੱਥੋਂ ਲਿਖਦੇ ਨੇ ਜੀ ਸੋਹਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗੁਨ ਰਾਠੀ, ਲਵਕੁਸ਼ ਵਰਮਾ, ਛਤਰਪਾਲ ਸਿੰਘ ਖੰਗੂਰਾ, ਰਜਿੰਦਰ ਸਿੰਘ ਖੰਗੂਰਾ, ਬਾਬੂ ਸਿੰਘ ਮਹਿਨੇਵਾਲਾ, ਕਾਕਾ ਬੱਟੀ, ਪਿੰਡ ਕਮਾਲਵਾਲਾ ਤੋਂ ਗੁਰਮੈਸ ਸਿੰਘ ਵਿਰਕ, ਮਲੋਟ ਕੈਂਪ ਤੋਂ ਲਿਖਦੇ ਨੇ ਸਤੀਸ਼ ਮਿਗਲਾਨੀ, ਸੀਮਾ ਮਿਗਲਾਨੀ, ਅਨਮੋਲ ਮਿਗਲਾਨੀ, ਮਹਾਵੀਰ ਸੰਧੂ। ਅਤੇ ਅਗਲੇ ਸਾਥੀ ਨੇ ਵਿਜੇ ਤੰਵਰ ਅਤੇ ਮਮਤਾ, ਮੁੰਡੀ ਖਰੜ ਤੋਂ, ਉੱਪਰਕੋਟ ਮੁਹੱਲਾ ਚੌਘੰਟੀ ਬੁਲੰਦਸ਼ਹਿਰ ਤੋਂ ਲਿਖਦੇ ਨੇ ਮੁਹੰਮਦ ਸਈਦ ਅਬਾਸੀ, ਨਿਗਹਤ ਪਰਵੀਨ ਅਬਾਸੀ, ਸ਼ਾਹਨਵਾਜ਼, ਸਰਫਰਾਜ਼, ਫਰਦੀਨ, ਸੁਹਾਨ, ਅਰਜ਼ਾਨ, ਅਬਾਨ ਅਬਾਸੀ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਕਰਦੇ ਹਾਂ, ਬਲਕਾਰ ਸਿੱਧੂ ਦਾ ਗਾਇਆ ਹੋਇਆ।

ਤਮਕ ਜਲੰਧਰ ਪੈਂਦੀ ਦੇ ਵਿੱਚ ਅਗਲਾ ਮੈਸੇਜ ਆਇਆ ਜੀ, ਪਿੰਡ ਕਬੂਲ ਸ਼ਾਹ ਖੁੱਬਨ ਜ਼ਿਲ੍ਹਾ ਫਾਜ਼ਿਲਕਾ ਤੋਂ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਗ੍ਰਾਮ ਨਾਗਰਾ ਕੋਹਰਾ ਜ਼ਿਲ੍ਹਾ ਰਾਜਨਾਥ ਗਾਂਵ ਛੱਤੀਸਗੜ੍ਹ ਤੋਂ ਬਬਲੂ ਸਾਹੂ, ਜਾਮੁਨ ਦੇਵੀ ਸਾਹੂ, ਪ੍ਰੇਮ, ਪੂਜਾ, ਦੁਸ਼ਯੰਤ, ਪ੍ਰਾਂਜਲ, ਸਮੀਕਸ਼ਾ ਅਤੇ ਆਰਾਧਿਆ ਸਾਹੂ ਦਾ। ਅਗਲੇ ਸਾਥੀ ਨੇ ਰਕੇਸ਼, ਨਰੇਸ਼, ਜਗਦੀਸ਼, ਅੰਗਰੇਜ਼ ਪੱਟੀ, ਨਛੱਤਰ ਸਿੰਘ, ਜੰਡਵਾਲਾ, ਚਰਤ ਸਿੰਘ। ਅਗਲੇ ਸਾਥੀ ਨੇ ਜੀ ਪਰਮਜੀਤ ਪੂਰਬਾ, ਕੱਕੜਵਾਲ ਪੁਲ ਧੂਰੀ ਤੋਂ, ਇੰਦਰ ਬਿੰਦਰ ਖੇੜੀ, ਕਰਮਜੀਤ ਬਮਾਲ, ਮਿੰਟੂ ਸੱਪਲ, ਅਮਰੀਕ ਜਲਾਨ ਅਤੇ ਰਮਨ ਅਤੇ ਪ੍ਰਿੰਸ, ਕੁਲਵੰਤ ਕੁਮਾਰ, ਸੁਨੀਤਾ, ਫਲਕ, ਕਸ਼ਿਸ਼। ਇਹ ਲਿਖਦੇ ਨੇ ਜੀ ਪਿੰਡ ਬਨਵਾਲਾ ਹਨਵੰਤਾ ਫਾਜ਼ਿਲਕਾ ਤੋਂ। ਗਾਂਧੀ ਚੌਕ ਬਾੜਮੇਰ ਰਾਜਸਥਾਨ ਤੋਂ ਲਿਖਦੇ ਨੇ ਬਬਲੇਸ਼ ਪਵਾਰ, ਡੈਨੀ ਪਵਾਰ, ਮਨੀਸ਼ ਪਵਾਰ। ਰਾਮਦੇਵਰਾ ਤੋਂ ਲਿਖਦੇ ਨੇ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜੈਪਾਲ, ਖਲੀਫੋ ਕੀ ਬਾਵੜੀ ਤੋਂ ਖੁਦਾ ਬਖਸ਼ ਖਲੀਫੋ। ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼ ਸੰਧੂ, ਆਕਾਂਕਸ਼ਾ ਸੰਧੂ, ਭਾਰਤ ਭੂਸ਼ਣ ਸੰਧੂ, ਇਹ ਲਿਖਦੇ ਨੇ ਜਾਡਲਾ ਟਾਊਨ SBS ਨਗਰ ਤੋਂ। ਅਗਲੇ ਸਾਥੀ ਨੇ ਪ੍ਰੀਤਮ ਦਾਸ ਅੰਗੁਰਾਨਾ, ਸੱਤਿਆ ਦੇਵੀ ਅੰਗੁਰਾਨਾ, ਵਾਨਿਆ ਅਤੇ ਅਰਮਾਨ ਗੁਰਦਾਸਪੁਰ ਤੋਂ, ਅਵਿਤਾਸ ਕੈਨੇਡਾ ਤੋਂ, ਕਾਕਾ ਦੇਵਿਕਾ ਅੰਗੁਰਾਨਾ, ਇਹ ਸਭ ਲਿਖਦੇ ਨੇ ਜੀ। ਅਗਲੇ ਸਾਥੀ ਨੇ ਕਰਵੀਨ ਹਾਊਸ, ਭੂਛੋ ਕੈਂਚੀਆ, ਬਠਿੰਡਾ ਤੋਂ, ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ ਅਤੇ ਅਭਿਜੋਤ। ਪਿੰਡ ਛਤਰਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਛਤਰਾ, ਪ੍ਰੇਮ ਭੂਸ਼ਣ ਗੁਪਤਾ, ਗੁਰਚੈਨ, ਸੁਖਚੈਨ, ਕੁਲਦੀਪ ਸਿੰਘ, ਬੇਅੰਤ ਸਿੰਘ, ਹਰਨੇਕ ਸਿੰਘ, ਬੂਟਾ ਸਿੰਘ, ਜੀਤ ਸਿੰਘ, ਗੁਰਸੇਵਕ ਸਿੰਘ ਛਤਰਾ, ਟੈਲ ਸਿੰਘ ਛਤਰਾ ਅਤੇ ਲਿਖਾਰੀ ਸਭਾ। ਅਗਲੇ ਸਾਥੀ ਨੇ ਸ਼ਮਸ਼ੀਰ ਸਿੰਘ ਕੌਲਦਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ ਅਤੇ ਮਨਤਾਜ, ਪਿੰਡ ਖਾਣੇ ਕੀ ਡਾਪ ਮਲੋੜ ਤੋਂ।

0: नमस्कार।
1: नमस्कार। प्रोग्राम वसदे वेले सुनने वाले सारे श्रोतियां नूं कोमल वल्लों प्यार भरी नमस्कार।
0: जी कोमल जी, तुहानूं वी नमस्कार ते सारे सुनने वाले सारे श्रोतियां नूं पूनम वल्लों भी प्यार भरी नमस्कार। की हाल चाल ने कोमल जी?
1: बिल्कुल ठीक ने जी। और जदों असीं इत्थे आंदे आ ना भैणां नाल जदों रूबरू होंदे आ ते इंज लगदा है कि अपने परिवार च आ गया।
0: बिल्कुल जी। वैसे तुसी परिवार च वापस आउण दी गल कीती है ना, मैनूं इक गल याद आ गई है
1: जी।
0: कि अज हो गई है देखो 25 तारीख, छुट्टियां पूरी तरह हुण खत्म होण दे नेड़े आ चुकियां ने, ते
1: बिल्कुल
0: जेड़े भी बच्चे जेड़े भी लोग किते नानके गए ने, मासी दे घर गए ने या घूमण गए ने, ओह भी वापस अपने घर परत गए होणे आ।
1: बिल्कुल तुहाडी गल सही है। ते बच्चियां ते ना फिर एक टेंशन जी शुरू हो गई है कि मेरा ते हाले होमवर्क भी नहीं पूरा होया ते छुट्टियां खत्म होने वाली है, हुण मैं की करां। मतलब भाजना पईयां होईयां बच्चियां नूं ना, डर लग्या होया
0: ਤੇ
1: है।
0: ਕੁਝ ਹੁਸ਼ਿਆਰ ਬੱਚੇ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਨੇ ਪਹਿਲਾਂ ਆਪਣਾ ਹੋਮਵਰਕ ਪੂਰਾ ਕੀਤਾ ਹੋਏਗਾ, ਤੇ ਜਿੱਥੇ ਵੀ ਗਏ ਹੋਣਗੇ ਨਾਲ ਆਪਣੇ ਕਿਤਾਬਾਂ ਜ਼ਰੂਰ ਲੈ ਕੇ ਗਏ ਹੋਣਗੇ।
1: ਜੀ ਬਿਲਕੁਲ ਸਹੀ ਗੱਲ ਹੈ, ਕਿਉਂਕਿ ਇਹ ਕੀ ਹੈ ਕਿ ਇਹ ਇੱਕ ਹਿੱਸਾ ਹੈ ਛੁੱਟੀਆਂ ਦਾ, ਕਿ
0: ਜੀ
1: ਜਿਹੜਾ ਹੋਮਵਰਕ ਹੈ ਉਹ ਪੂਰਾ ਕਰਨਾ ਹੈ, ਫਿਰ ਆਪਾਂ ਜਾਵਾਂਗੇ ਮੈਮ ਨੇ ਚੈੱਕ ਕਰਨਾ ਹੈ, ਔਰ ਫਿਰ ਇਗਜ਼ਾਮ ਵੀ ਹੁੰਦੇ ਨੇ ਜਾਂਦਿਆਂ ਹੀ। ਅਤੇ ਹੁਣ ਮੈਨੂੰ ਲੱਗਦਾ ਕਿ ਦੁਬਾਰਾ ਤੋਂ ਪੜ੍ਹਾਈ ਨੂੰ ਨਾ ਇੱਕ ਤਰ੍ਹਾਂ ਦਾ ਰਿਮਾਇੰਡ ਕਰ ਲਿੱਤਾ ਜਾਏ ਆਪਾਂ ਕੀ ਕੁਛ ਕਰਨਾ ਸੀ ਔਰ ਅੱਗੋਂ ਕੀ ਕੁਛ ਟੈਸਟ ਹੋਣਾ ਹੈ, ਤਾਂ ਕਿ ਛੁੱਟੀਆਂ ਤੋਂ ਬਾਅਦ ਕੋਈ ਦਿੱਕਤ ਨਾ ਆਵੇ, ਹੈ
0: ਦੇਖੋ
1: ਨਾ।
0: ਅੱਜ ਕੱਲ੍ਹ ਜਿਹੜੇ ਸਮਾਰਟ ਸਕੂਲਸ ਨੇ ਜਾਂ ਫਿਰ ਐਜੂਕੇਸ਼ਨ ਸਿਸਟਮ ਦੇ ਵਿੱਚ ਬਹੁਤ ਸਾਰੇ ਸੁਧਾਰ ਆ ਰਹੇ ਨੇ, ਉਹਦੇ ਵਿੱਚ ਅੱਜ ਕੱਲ੍ਹ ਇਹੋ ਜਿਹਾ ਹੋਮਵਰਕ ਵੀ ਕੀਤਾ ਜਾ ਰਿਹਾ ਜਿਹੜਾ ਕਿ ਪ੍ਰੈਕਟੀਕਲ ਹੋਵੇ।
1: ਬਿਲਕੁਲ।
0: ਜਿਸ ਤਰ੍ਹਾਂ ਕਿ ਮੈਂ ਇੱਕ ਦਿਨ ਖਬਰ ਪੜ੍ਹ ਰਹੀ ਸੀ, ਉਹਦੇ ਵਿੱਚ ਇਹ ਲਿਖਿਆ ਸੀਗਾ ਕਿ ਸਕੂਲਾਂ ਦੇ ਵਿੱਚ ਜੋ ਛੁੱਟੀਆਂ ਦੇ ਵਿੱਚ ਕੰਮ ਜਿਹੜਾ ਦਿੱਤਾ ਜਾਣਾ ਉਸ ਦੇ ਵਿੱਚ ਇਹ ਵੀ ਸ਼ਾਮਿਲ ਹੈ ਕਿ ਤੁਸੀਂ ਬਾਗਬਾਨੀ ਕਰਨੀ ਹੈ, ਪੌਦਿਆਂ ਦੀ ਦੇਖਭਾਲ ਕਿਵੇਂ ਕਰਨੀ ਹੈ, ਜਾਂ ਫਿਰ ਛੁੱਟੀਆਂ ਦੇ ਵਿੱਚ ਤੁਸੀਂ ਕੀ ਰਚਨਾਤਮਕ ਕੰਮ ਕੀਤਾ ਉਸ ਦੀ ਤੁਸੀਂ ਆਣ ਕੇ ਰਿਪੋਰਟ ਦੇਣੀ ਹੈ। ਮਤਲਬ ਕਿ ਕਿਤਾਬਾਂ ਤੋਂ ਬਾਹਰ ਵੀ ਜੋ ਤੁਸੀਂ ਗਿਆਨ ਹਾਸਿਲ ਕਰਦੇ ਹੋ ਆਪਣੇ ਫ੍ਰੀ ਸਮੇਂ ਦੇ ਵਿੱਚ, ਉਹ ਵੀ ਬੱਚਿਆਂ ਦੇ ਇੱਕ ਜ਼ਿੰਦਗੀ ਦਾ ਬਹੁਤ ਜ਼ਰੂਰੀ ਸਿੱਖਿਆ ਦਾ ਹਿੱਸਾ ਹੋਣਾ ਚਾਹੀਦਾ ਹੈ।
1: ਅਤੇ ਨਾਲ ਨਾਲ ਨਾ ਬੱਚਿਆਂ ਨੂੰ ਕੀ ਹੁੰਦਾ ਹੈ, ਜਿਹੜਾ ਉਹਨਾਂ ਦਾ ਸਿਲੇਬਸ ਹੈ ਉਹਦੇ ਨਾਲ ਜੁੜੇ ਹੋਏ ਕਈ ਤਰ੍ਹਾਂ ਦੇ ਪ੍ਰੈਕਟੀਕਲ ਪ੍ਰੋਜੈਕਟ ਦਿੱਤੇ ਜਾਂਦੇ ਨੇ
0: ਜੀ
1: ਕਿ ਤੁਸੀਂ ਇਹ ਛੁੱਟੀਆਂ 'ਚ ਪੂਰੇ ਕਰਕੇ ਆਉਣੇ ਨੇ। ਕਈ ਵਾਰੀ ਕੋਈ ਜਗ੍ਹਾ ਸੁਜੈਸਟ ਕੀਤੀਆਂ ਜਾਂਦੀਆਂ ਨੇ ਕਿ ਇੱਥੇ ਤੁਸੀਂ ਘੁੰਮ ਕੇ ਆਓ ਅਤੇ ਨਾਲੇ ਉਹਦੀ ਰਿਪੋਰਟ ਬਣਾ ਕੇ ਦੱਸੋ ਵੀ
0: ਜੀ
1: ਉੱਥੇ ਤੁਸੀਂ ਕੀ ਕੁਛ ਦੇਖਿਆ, ਕਿਵੇਂ ਗਏ, ਔਰ ਜਿੱਥੇ ਜਿੱਥੇ ਵੀ ਗਏ ਉੱਥੇ ਸਾਰੀ ਦੀ ਡਿਟੇਲ ਜਿਹੜੀ ਉਹ ਦੱਸੋ। ਇਹਦੇ ਨਾਲ ਬੱਚੇ ਦੀ ਕਮਿਊਨੀਕੇਸ਼ਨ, ਉਹਦਾ ਲਿਖਣ ਦਾ ਤਰੀਕਾ, ਉਹਦੀ ਨੌਲੇਜ, ਸਾਰਾ ਕੁਛ ਵੱਧਦਾ ਹੈ।
0: ਬਿਲਕੁਲ ਜੀ। ਨਾਲ ਨਾਲ ਇਸ ਚੀਜ਼ 'ਤੇ ਵੀ ਹਮੇਸ਼ਾ ਇੰਪਰੂਵਮੈਂਟ ਹੁੰਦੀ ਹੈ ਕਿ ਬੱਚੇ ਦਾ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ, ਚੀਜ਼ਾਂ ਨੂੰ ਮਹਿਸੂਸ ਕਰਨ ਦਾ ਨਜ਼ਰੀਆ, ਉਹ ਵੀ ਇੰਪਰੂਵ ਹੁੰਦਾ ਹੈ।
1: ਬਿਲਕੁਲ।
0: ਅਤੇ ਮੈਨੂੰ ਦੇਖੋ ਅੱਖਾਂ ਅੱਗੇ ਤਸਵੀਰ ਆ ਗਈ ਹੈ ਕਿ ਜਦੋਂ ਟੀਚਰਸ ਬੱਚਿਆਂ ਨੂੰ ਇਹ ਸਾਰੀਆਂ ਗੱਲਾਂ ਪੁੱਛ ਰਹੇ ਹੋਣਗੇ ਤਾਂ ਕਿੰਨੀਆਂ ਪਿਆਰੀਆਂ ਪਿਆਰੀਆਂ ਕਹਾਣੀਆਂ ਨਿਕਲ ਕੇ ਸਾਹਮਣੇ ਆਉਂਦੀਆਂ
1: ਬਿਲਕੁਲ
0: ਹੋਣਗੀਆਂ।
1: ਸਹੀ ਗੱਲ ਹੈ। ਹਰ ਬੱਚੇ ਦੀ ਆਪਣੀ ਕ੍ਰੀਏਟੀਵਿਟੀ ਹੈ ਔਰ ਆਪਣੀ ਇੱਕ ਦੁਨੀਆ ਹੈ, ਔਰ ਉਸ ਦੁਨੀਆ ਦੇ ਹਿਸਾਬ ਨਾਲ ਉਹ ਕਿਵੇਂ ਦੀ ਸਟੋਰੀ ਜਿਹੜੀ ਹੈ ਉਹ ਬਣਾਉਂਦਾ ਔਰ ਕਿਵੇਂ ਦੀਆਂ ਕਹਾਣੀਆਂ ਉਹ ਸੁਣਾਉਂਦਾ ਔਰ ਕੀ ਲਿਖ ਕੇ ਲਿਆਉਂਦਾ, ਇਹ ਪੜ੍ਹਨਾ ਔਰ ਇਹ ਚੈੱਕ ਕਰਨਾ ਨਾ ਇੱਕ ਅਲੱਗ ਹੀ ਐਕਸਪੀਰੀਅੰਸ ਹੁੰਦਾ ਹੋਏਗਾ।
0: ਬਿਲਕੁਲ, ਤੁਸੀਂ ਸਹੀ ਕਿਹਾ। ਸੋ ਹੁਣ ਤੁਸੀਂ ਕਿਹਾ ਸੀਗਾ ਕਿ ਭਾਜੜਾ ਪਈਆਂ ਹੋਣੀਆਂ, ਬਾਕੀ ਘਰਾਂ ਦੇ ਵਿੱਚ ਇਹ ਤਿਆਰੀ ਸ਼ੁਰੂ ਹੋ ਗਈ ਹੋਣੀ ਹੈ ਕਿ ਹੁਣ ਸਕੂਲ ਸ਼ੁਰੂ ਹੋਣ ਵਾਲੇ ਨੇ, ਬੱਚਿਆਂ ਨੂੰ ਜਿਹੜਾ ਇਹ ਬੱਚਿਆਂ ਨੇ ਹੋਮਵਰਕ ਨਹੀਂ ਕੀਤਾ ਉਹਨੂੰ ਕੰਪਲੀਟ ਕਰਾਇਆ ਜਾਵੇ, ਬੱਚਿਆਂ ਨੂੰ ਥੋੜ੍ਹਾ ਜਿਹਾ ਫਿਰ ਇਸ

0: ਰੂਟੀਨ ਦੇ ਵਿੱਚ ਵੱਲ ਲਿਆਂਦਾ ਜਾਵੇ ਕਿ ਉਹ ਆਪਣੀ ਟਾਈਮ ਟੇਬਲ ਸੈੱਟ ਕਰਨ, ਜਲਦੀ ਸੌਣ, ਜਲਦੀ ਉੱਠਣ,
1: ਬਿਲਕੁਲ
0: ਅਤੇ ਸਕੂਲ ਦੇ ਲਈ ਉਹ ਤਿਆਰ ਹੋ ਸਕਣ। ਅਤੇ ਇੱਕ ਚਾਹੀਦਾ ਵੀ ਹੈ ਇਹੋ ਜਿਹਾ ਮਾਹੌਲ, ਕਿਉਂਕਿ ਅਚਾਨਕ ਅਸੀਂ ਛੁੱਟੀਆਂ ਦੇ ਮਾਹੌਲ ਤੋਂ ਜਦੋਂ ਵਾਪਿਸ ਸਕੂਲ ਵੱਲ ਜਾਂਦੇ ਨਾ, ਤਾਂ ਬੱਚਿਆਂ ਦੇ ਲਈ ਵੀ ਮੁਸ਼ਕਿਲ ਹੋ ਜਾਂਦਾ।
1: ਬਹੁਤ ਮੁਸ਼ਕਿਲ ਹੋ ਜਾਂਦੀ ਹੈ ਜਦੋਂ ਛੁੱਟੀਆਂ ਤੋਂ ਬਾਅਦ ਫਸਟ ਡੇ ਸਕੂਲ ਜਾਣਾ ਨਾ, ਕਿਸੇ ਦਾ ਵੀ ਖੁਸ਼ੀ ਖੁਸ਼ੀ ਮਨ ਨਹੀਂ ਕਰਦਾ ਜਾਣ 'ਤੇ। ਉਹ
0: ਜੀ
1: ਦਿਲ ਕਰਦਾ ਕਿ ਇੰਨੇ ਦਿਨ ਛੁੱਟੀਆਂ ਬਿਤਾ ਲਈਆਂ, ਹੁਣ ਕਿਵੇਂ ਜਾਈਏ। ਔਰ ਬੱਚਿਆਂ ਦੀ ਗੱਲ ਨਹੀਂ ਹੈ ਪੂਨਮ, ਜਦੋਂ ਕੋਈ ਵੀ ਕਿਧਰੇ ਵੀ ਆਪਣੀ ਜੋਬ ਕਰਦਾ ਨਾ, ਅਗਰ ਇੰਨੀਆਂ ਸਾਰੀਆਂ ਛੁੱਟੀਆਂ ਤੋਂ ਬਾਅਦ ਜਾਣਾ ਹੋਏ ਤਾਂ ਹਰ ਇੱਕ ਨੂੰ ਥੋੜ੍ਹਾ ਜਿਹਾ ਔਖਾ ਤਾਂ ਲੱਗਦਾ, 2-4 ਦਿਨ ਫਿਰ ਨੋਰਮਲ ਰੂਟੀਨ ਆ ਜਾਂਦੀ ਹੈ।
0: ਮੈਨੂੰ ਪੂਰੀ ਤਰ੍ਹਾਂ ਇਸ ਗੱਲ 'ਤੇ ਯਕੀਨ ਹੈ ਕਿ ਕੁਝ ਬੱਚੇ ਇਹੋ ਜਿਹੇ ਵੀ ਹੁੰਦੇ ਹੋਣਗੇ ਜਿਨ੍ਹਾਂ ਨੂੰ ਬੜਾ ਚਾਅ ਹੁੰਦਾ ਹੋਏਗਾ
1: ਹਾਂ
0: ਕਿ
1: ਬਈ ਹੁਣ
0: ਛੁੱਟੀਆਂ ਤੋਂ
1: ਆਪਾਂ
0: ਬਾਅਦ
1: ਫਿਰ
0: ਅਸੀਂ
1: ਜਾਵਾਂਗੇ।
0: ਆਪਣੇ ਦੋਸਤਾਂ ਨੂੰ ਮਿਲਾਂਗੇ, ਸਕੂਲ ਜਾਵਾਂਗੇ, ਯੂਨੀਫਾਰਮ ਪਾ ਕੇ ਜਾਵਾਂਗੇ, ਅਤੇ ਇੱਕ ਅਜਿਹਾ ਚਾਅ ਵੀ ਹੁੰਦਾ ਹੈ ਬੱਚਿਆਂ ਦੇ ਮਨ 'ਚ।
1: ਬਿਲਕੁਲ, ਅਤੇ ਨਾਲੇ ਉਹਨਾਂ ਨੂੰ ਨਾ ਤਾਂਘ ਹੁੰਦੀ ਹੈ ਕਿ ਆਪਾਂ ਆਪਣੇ ਦੋਸਤਾਂ ਨੂੰ ਮਿਲਾਂਗੇ ਜਾ ਕੇ, ਅਤੇ ਜਿਵੇਂ
0: ਜੀ
1: ਨਾਲ ਮਿਲਾਂਗੇ। ਔਰ ਕਈ ਤਾਂ ਆਪਣੇ ਟੀਚਰਸ ਨੂੰ ਮਿਲਣ ਲਈ ਬੜੇ ਬੇਚੈਨ ਹੁੰਦੇ ਨੇ, ਵੀ ਟੀਚਰ ਨੂੰ ਮਿਲੇ ਹੋਏ ਵੀ ਇੰਨੀ ਦੇਰ ਹੋ ਗਈ ਆ, ਹੁਣ ਅਸੀਂ ਦੇਖਾਂਗੇ ਮੈਡਮ ਕੀ ਕਰਾਉਂਦੇ ਆ, ਹੈ ਨਾ।
0: ਫੇਵਰੇਟ ਟੀਚਰਸ ਨੂੰ
1: ਬਿਲਕੁਲ
0: ਜੀ। ਅਤੇ ਦੇਖੋ ਸਾਡੇ ਵੱਲੋਂ ਤਾਂ ਸ਼ੁਭੇਚਛਾਵਾਂ ਨੇ ਉਹ ਸਾਰੇ ਬੱਚਿਆਂ ਨੂੰ ਜਿਹੜੇ ਦੁਬਾਰਾ ਸਕੂਲ ਵੱਲ ਮੁੜਨਗੇ ਕੁਝ ਦਿਨਾਂ ਬਾਅਦ,
1: ਬਿਲਕੁਲ
0: ਅਤੇ ਛੁੱਟੀਆਂ ਦਾ ਉਮੀਦ ਹੈ ਉਹਨਾਂ ਨੇ ਆਨੰਦ ਮਾਣਿਆ ਹੋਏਗਾ। ਅਤੇ ਸਾਡੀਆਂ ਭੈਣਾਂ ਜਿਹੜੀਆਂ ਲਗਾਤਾਰ ਘਰ ਦੇ ਵਿੱਚ ਕੰਮ ਕਾਰ ਦੇ ਵਿੱਚ ਰੁੱਝੀਆਂ ਰਹਿੰਦੀਆਂ ਨੇ, ਜਿਨ੍ਹਾਂ ਨੂੰ ਕੋਈ ਛੁੱਟੀ ਵੀ ਨਹੀਂ ਹੁੰਦੀ ਕਈ ਵਾਰ, ਉਹਨਾਂ ਦੇ ਆਨੰਦ ਦੀ ਖਿਆਲ ਰੱਖਦਿਆਂ ਹੋਇਆਂ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਵੱਖੋ ਵੱਖ ਸਟੇਜ ਲੈ ਕੇ ਆਉਂਦੇ ਹਾਂ, ਗੀਤ ਸੰਗੀਤ ਲੈ ਕੇ ਆਉਂਦੇ ਹਾਂ। ਅਤੇ ਇਸ ਵੇਲੇ ਉਹਨਾਂ ਦੇ ਲਈ ਇੱਕ ਗੀਤ ਲੈ ਕੇ ਆ ਰਹੇ ਹਾਂ, ਅਤੇ
1: ਬਿਲਕੁਲ
0: ਸੁਣਦੇ ਹਾਂ ਜੀ ਫਿਰ।

ਦੇਖੋ ਜੀ, ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਆਸ ਪਾਸ ਇਹ ਪੰਛੀ ਬੋਲਣ, ਇਸ ਦੇ ਲਈ ਸਾਨੂੰ ਉਹਨਾਂ ਦੇ ਲਈ ਉਹਨਾਂ ਦੇ ਮੁਤਾਬਕ ਮਾਹੌਲ ਵੀ ਬਣਾਉਣਾ ਪਏਗਾ। ਕੁਝ ਹਰਿਆਵਲ ਆਸ ਪਾਸ ਹੋਏਗੀ, ਪੇੜ ਪੌਦੇ ਹੋਣਗੇ।

0: ਦੇਖੋ ਜੀ, ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਆਸ ਪਾਸ ਇਹ ਪੰਛੀ ਬੋਲਣ, ਇਸ ਦੇ ਲਈ ਸਾਨੂੰ ਉਹਨਾਂ ਦੇ ਲਈ ਉਹਨਾਂ ਦੇ ਮੁਤਾਬਕ ਮਾਹੌਲ ਵੀ ਬਣਾਉਣਾ ਪਏਗਾ। ਕੁਝ ਹਰਿਆਵਲ ਆਸ ਪਾਸ ਹੋਏਗੀ, ਪੇੜ ਪੌਦੇ ਹੋਣਗੇ ਤਾਂ ਆਪਣੇ ਆਪ ਹੀ ਉਹ ਆਉਣਗੇ ਤੁਹਾਡੇ ਕੋਲ।
1: ਕਿਆ ਬਾਤ ਕਹੀ ਹੈ ਪੂਨਮ, ਗੀਤ ਵੀ ਬਹੁਤ ਸੁੰਦਰ ਸੀ ਅਤੇ ਨਾਲੇ ਇਹਦੇ ਨਾਲ ਤੁਹਾਡੀ ਜਿਹੜਾ ਹੁਣ ਮੌਸਮ ਚੱਲ ਰਿਹਾ ਨਾ, ਬਾਰਿਸ਼ਾਂ ਦਾ ਸ਼ੁਰੂ ਹੋ ਰਿਹਾ ਅਤੇ ਇਸ ਮੌਸਮ ਵਿੱਚ ਤਾਂ ਜਿਹੜਾ ਵੀ ਪੇੜ ਪੌਦਾ ਲਗਾਓ ਬੜੀ ਜਲਦੀ ਫਲ ਫੁੱਲ ਜਾਂਦਾ
0: ਅਤੇ
1: ਨਵੇਂ ਨਵੇਂ ਇਹੀ ਸਮਾਂ ਹੈ ਕਿ ਅਸੀਂ ਨਵੇਂ ਪੌਦੇ ਲਗਾ ਸਕਦੇ ਹਾਂ, ਪੇੜ ਲਗਾ ਸਕਦੇ ਹਾਂ। ਜਿੱਥੇ ਸਾਨੂੰ ਸਿਕਿਓਰ ਜਗ੍ਹਾ ਹੋਏ ਨਾ ਉੱਥੇ ਲਗਾਈਏ ਅਤੇ ਉਹਨਾਂ ਦਾ ਧਿਆਨ ਵੀ ਰੱਖੀਏ।
0: ਬਿਲਕੁਲ ਜੀ, ਜੋ ਵੀ ਕੁਦਰਤੀ ਆਫਤਾਂ ਆਉਂਦੀਆਂ ਨੇ ਉਹਨਾਂ ਤੋਂ ਬਹੁਤ ਜ਼ਿਆਦਾ ਬਚਾਅ ਕਰਦੇ ਨੇ ਇਹ ਪੇੜ ਪੌਦੇ।
1: ਬਿਲਕੁਲ,
0: ਅਤੇ ਜੋ ਲਗਾਤਾਰ ਧਰਤੀ ਦੀ ਤਪਿਸ਼ ਵਧਦੀ ਜਾ ਰਹੀ ਹੈ, ਗਲੋਬਲ ਵਾਰਮਿੰਗ ਵਧਦੀ ਜਾ ਰਹੀ ਹੈ, ਉਸ ਤੋਂ ਬਚਾਅ ਕਰਦੇ ਨੇ, ਕਿੰਨੇ ਹੀ ਫਾਇਦੇ ਨੇ ਇਹਨਾਂ ਪੇੜ ਪੌਦਿਆਂ ਦੇ। ਜੇਕਰ ਅਸੀਂ ਉਹਨਾਂ ਨੂੰ ਉਗਾਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੀ ਪਾਵਾਂਗੇ। ਮੌਸਮ ਦੀ ਤੁਸੀਂ ਗੱਲ ਕੀਤੀ ਹੈ, ਗਰਮੀ ਦਾ ਮੌਸਮ ਹੈ ਅਤੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਮੌਨਸੂਨ ਸ਼ੁਰੂ ਹੋਣ ਵਾਲਾ ਹੈ। ਦੇਖੋ, ਇਹ ਜਦੋਂ ਮੌਸਮ ਬਦਲਦੇ ਨੇ ਨਾ, ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਸਮੱਸਿਆਵਾਂ ਸਾਡੇ ਸਾਹਮਣੇ ਆਉਂਦੀਆਂ ਨੇ, ਖਾਸ ਤੌਰ 'ਤੇ ਸਰੀਰਕ ਸਮੱਸਿਆਵਾਂ।
1: ਬਿਲਕੁਲ,
0: ਅਤੇ ਉਹਨਾਂ ਤੋਂ ਅਵੇਅਰ ਹੋਣ ਦੀ ਵੀ ਬਹੁਤ ਲੋੜ ਹੁੰਦੀ ਹੈ।
1: ਬਿਲਕੁਲ, ਅਤੇ ਜਿਵੇਂ ਬਰਸਾਤਾਂ ਦੇ ਵਿੱਚ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਆ ਜਾਂਦੀਆਂ ਨੇ, ਕਈ ਵਾਰੀ ਸਕਿਨ ਦੀ ਪ੍ਰੋਬਲਮ ਆ ਗਈ, ਬੁਖਾਰ ਹੋ ਗਿਆ, ਖਾਂਸੀ ਹੋ ਗਈ, ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਅਸੀਂ ਗਿਣ ਵੀ ਨਹੀਂ ਸਕਦੇ।
0: ਬਿਲਕੁਲ,
1: ਅਤੇ ਉਹ ਸਮੱਸਿਆਵਾਂ ਜਿਹੜੀਆਂ ਨੇ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਪੁੱਛ ਕੇ ਆਉਣੀਆਂ ਨੇ, ਕਿਸੇ ਨੂੰ ਵੀ ਹੋ ਸਕਦੀ ਹੈ ਕਿਉਂਕਿ ਮੌਸਮ ਬਦਲ ਰਿਹਾ ਹੈ
0: ਜੀ। ਤੇ ਅੱਜ ਅਸੀਂ ਰੇਡੀਓ ਡਾਕਟਰ ਪ੍ਰੋਗਰਾਮ ਦੇ ਵਿੱਚ ਨਾ ਇਸੇ ਵਿਸ਼ੇ ਬਾਰੇ ਜਾਣਕਾਰੀ ਦੇਵਾਂਗੇ, ਗਰਮੀਆਂ ਤੇ ਬਰਸਾਤਾਂ 'ਚ ਹੋਣ ਵਾਲੀਆਂ ਬਿਮਾਰੀਆਂ ਦੇ ਬਾਰੇ ਡਾਕਟਰ ਨਵਪ੍ਰੀਤ ਕੌਰ ਹੁਣਾਂ ਦੇ ਨਾਲ ਗੱਲਬਾਤ ਕੀਤੀ ਸੀ, ਆਪਾਂ ਸੁਣਦੇ ਹਾਂ
1: ਜੀ।
2: ਰੇਡੀਓ ਡਾਕਟਰ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਡਾਕਟਰ ਨਵਪ੍ਰੀਤ ਕੌਰ ਹੁਣਾਂ ਨੂੰ ਸੱਦਾ ਦਿੱਤਾ, ਜਿਹੜੇ ਕਿ ਸਿਵਲ ਹਸਪੀਟਲ ਜ਼ਿਲ੍ਹਾ ਕਪੂਰਥਲਾ 'ਚ ਮਹਾਂਮਾਰੀ ਵਿਭਾਗ 'ਚ ਨੇ। ਡਾਕਟਰ ਨਵਪ੍ਰੀਤ ਕੌਰ, ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ ਸਟੂਡੀਓਜ਼ ਦੇ ਵਿੱਚ।
3: ਥੈਂਕ ਯੂ ਮੈਮ
2: ਜੀ। ਡਾਕਟਰ ਸਾਹਿਬ, ਜਦੋਂ ਵੀ ਗਰਮੀਆਂ ਆਉਂਦੀਆਂ ਨੇ ਨਾ, ਤਾਂ ਮੂੰਹ 'ਚੋਂ ਇੱਕੋ ਹੀ ਗੱਲ ਨਿਕਲਦੀ ਹੈ, ਹਾਏ ਗਰਮੀ। ਅਤੇ ਅਸੀਂ ਗਰਮੀਆਂ ਨੂੰ ਲੈ ਕੇ ਬਹੁਤ ਸਾਰੀਆਂ ਪ੍ਰੀਕੋਸ਼ਨਸ ਲੈਣੀਆਂ ਸ਼ੁਰੂ ਕਰ ਦਿੰਦੇ ਹਾਂ। ਪਾਣੀ ਵੱਧ ਤੋਂ ਵੱਧ ਪੀਓ, ਉਹ ਫਰੂਟ ਖਾਓ ਜਿਨ੍ਹਾਂ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਆਪਣੇ ਆਪ ਨੂੰ ਬਚਾ ਕੇ ਰੱਖੋ। ਪਰ ਇੱਕਦਮ ਗਰਮੀਆਂ ਤੋਂ ਬਾਅਦ ਜਿਹੜਾ ਮੌਸਮ ਸ਼ੁਰੂ ਹੁੰਦਾ ਨਾ, ਉਹਦੇ ਬਾਰੇ ਅਸੀਂ ਤਿਆਰੀਆਂ ਹੀ ਨਹੀਂ ਕਰਦੇ। ਉਹ ਮੌਸਮ ਹੁੰਦਾ ਬਰਸਾਤਾਂ ਦਾ ਮੌਸਮ, ਔਰ ਬਰਸਾਤਾਂ ਦੇ ਮੌਸਮ 'ਚ ਫਿਰ ਜਦੋਂ ਪਾਣੀ ਦੀ ਗੱਲ ਆਉਂਦੀ ਹੈ, ਇੱਕ ਸਾਵਧਾਨੀ, ਫਰੂਟਸ ਦੀ ਗੱਲ ਆਉਂਦੀ ਹੈ, ਤਾਂ ਹੋਰ ਬਹੁਤ ਸਾਰੀਆਂ ਸਾਵਧਾਨੀਆਂ ਜੁੜ ਜਾਂਦੀਆਂ ਨੇ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ, ਗਰਮੀ 'ਚ ਅਸੀਂ ਲਗਭਗ ਹਾਈਡਰੇਟਡ ਰਹਿੰਦੇ ਹਾਂ, ਕੋਸ਼ਿਸ਼ ਵੀ ਕਰਦੇ ਹਾਂ, ਬਚਾਉਂਦੇ ਹਾਂ, ਪਰ ਜਦੋਂ ਬਰਸਾਤਾਂ ਆਉਂਦੀਆਂ ਨੇ ਤਾਂ ਆਪਣੇ ਨਾਲ ਕਹਿੰਦੇ ਨੇ ਕਿ ਬਹੁਤ ਸਾਰਾ ਸੱਦਾ ਪੱਤਰ ਬਿਮਾਰੀਆਂ ਦਾ ਵੀ ਲੈ ਆਉਂਦੀਆਂ ਨੇ। ਕੀ ਕਹਿਣਾ ਚਾਹੋਗੇ?
3: ਜੋ ਅੱਜ ਕੱਲ੍ਹ ਦਾ ਮੌਸਮ ਚੱਲ ਰਿਹਾ, ਪਹਿਲਾਂ ਤਾਂ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੀ ਹਾਂ ਮੈਨੂੰ ਇਸ ਇੰਸਟੀਟਿਊਟ ਬੁਲਾਉਣ ਦਾ। ਆਪਾਂ ਸਭ ਤੋਂ ਪਹਿਲਾਂ ਜੋ ਤੁਸੀਂ ਗਰਮੀਆਂ ਦੀ ਗੱਲ ਕੀਤੀ ਹੈ, ਆਪਾਂ ਹੀਟ ਵੇਵ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਸਾਰੇ ਅੱਜ ਕੱਲ੍ਹ ਜੋ ਮੌਸਮ ਚੱਲ ਰਿਹਾ ਹੈਗਾ ਆ, ਲੋਕਾਂ ਨੂੰ ਬਹੁਤ ਜ਼ਿਆਦਾ ਇਹਦੇ ਲੱਛਣ ਆਉਂਦੇ ਹਨ, ਜਿੱਦਾਂ ਕਿ ਬਹੁਤ ਜ਼ਿਆਦਾ ਸਿਰ ਦਰਦ ਕਰਦਾ ਹੈ, ਆਪਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਇੱਕਦਮ ਘਬਰਾਹਟ ਹੁੰਦੀ ਹੈ। ਇਹਦੇ ਵਾਸਤੇ ਕੁਛ ਚੀਜ਼ਾਂ ਹੈਗੀਆਂ ਜੋ ਆਪਾਂ ਨੂੰ ਕਰਨੀਆਂ ਚਾਹੀਦੀਆਂ ਹਨ। ਇੱਕਦਮ ਕੂਲ ਡਾਊਨ ਹੋ ਕੇ ਜਿਹੜੀ ਵੀ ਜਗ੍ਹਾ 'ਤੇ ਤੁਹਾਨੂੰ ਇੱਦਾਂ ਦੀ ਫੀਲਿੰਗ ਆਉਂਦੀ ਹੈ ਉੱਥੇ ਬੈਠ ਜਾਣਾ ਚਾਹੀਦਾ। ਕੱਪੜੇ ਜਿਹੜੇ ਆ, ਕੋਸ਼ਿਸ਼ ਕਰੋ ਕਿ ਇਹ ਦਿਨਾਂ ਦੇ ਵਿੱਚ ਬਿਲਕੁਲ ਲੂਜ਼ ਅਤੇ ਬਿਲਕੁਲ ਪਤਲੇ ਕੱਪੜੇ ਪਾਓ, ਹਲਕੇ ਰੰਗਾਂ ਦੇ ਕੱਪੜੇ ਪਾਓ, ਤਾਂ ਕਿ ਜੋ ਹੀਟ ਵੇਵ ਜਿਹੜੀ ਹੈ ਉਹ ਸਾਨੂੰ ਨਾ ਅਫੈਕਟ ਕਰ ਸਕੇ। ਜਿਸ ਵੀ ਜਗ੍ਹਾ 'ਤੇ ਤੁਹਾਨੂੰ ਇੱਦਾਂ ਦੀ ਫੀਲਿੰਗ ਆਉਂਦੀ ਹੈ, ਉਸੇ ਜਗ੍ਹਾ 'ਤੇ ਆਰਾਮ ਨਾਲ ਸ਼ੇਡੀ ਪਲੇਸ 'ਤੇ ਬੈਠ ਜਾਓ, ਪਾਣੀ ਪੀਓ, ਆਰਾਮ ਨਾਲ ਬੈਠੋ, ਅਤੇ ਆਪਣਾ ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ ਆਪਣੇ ਆਪ ਨੂੰ ਹਾਈਡਰੇਟ ਰੱਖੋ। ਤਰਲ ਪਦਾਰਥ ਜਿਹੜੇ ਆ ਵੱਧ ਤੋਂ ਵੱਧ ਤੁਸੀਂ ਉਹ ਪੀਓ, ਸੋ ਦੈਟ ਕਿ ਤੁਹਾਡੀ ਜਿਹੜੀ ਬੋਡੀ ਹੈ ਉਹ ਵੱਧ ਤੋਂ ਵੱਧ ਹਾਈਡਰੇਟ।
2: ਜੀ ਡਾਕਟਰ ਸਾਹਿਬ, ਇਹ ਤਾਂ ਹੋ ਗਿਆ ਗਰਮੀਆਂ ਤੋਂ ਬਚਾ, ਲੂ ਤੋਂ ਬਚਾ, ਜੇ ਹੀਟ ਵੇਵ ਚੱਲਦੀ ਪਈ ਹੈ ਤਾਂ। ਆਪਾਂ ਗੱਲ ਕੀਤੀ ਹੈ ਕਿ ਜਿਹੜਾ ਹੁਣ ਇਸ ਤੋਂ ਇੱਕਦਮ ਬਾਅਦ ਆ ਜਾਣਾ ਮੌਸਮ, ਬਰਸਾਤਾਂ ਦਾ ਮੌਸਮ, ਠੀਕ ਹੈ, ਬਾਰਿਸ਼ ਪਈ, ਹਟ ਗਈ, ਫਿਰ ਗਰਮੀ, ਫਿਰ ਚੁੱਭਣ ਸ਼ੁਰੂ ਹੋ ਗਈ, ਅਤੇ ਅਸੀਂ ਨਾਲ ਆਖਿਆ ਸੀ ਕਿ ਨਾਲ ਹੀ ਦਾਵਤ ਹੋ ਜਾਂਦੀ ਹੈ ਬਹੁਤ ਸਾਰੀਆਂ ਬਿਮਾਰੀਆਂ ਦੀ, ਠੀਕ ਹੈ। ਕਿਹੜੀ ਕਿਹੜੀ ਬਿਮਾਰੀਆਂ ਨੇ ਜਿਹੜੀਆਂ ਖਾਸ ਤੌਰ 'ਤੇ ਬਰਸਾਤਾਂ ਦੇ ਮੌਸਮ 'ਚ ਹੁੰਦੀਆਂ ਨੇ?
3: ਓਕੇ, ਜਿਹੜੇ ਆਪਣਾ ਹੁਣ ਆਉਣ ਵਾਲਾ ਟਾਈਮ ਹੈ ਜੂਨ ਤੋਂ ਲੈ ਕੇ ਸਪਟੈਂਬਰ ਤੱਕ ਦਾ, ਇਹ ਸਾਡਾ ਬਰਸਾਤਾਂ ਦਾ ਮੌਨਸੂਨ ਸੀਜ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਸਾਰਾ ਸੀਜ਼ਨ ਜਿਹੜਾ ਸਾਡੀਆਂ ਬਹੁਤ ਸਾਰੀਆਂ ਐਪੀਡੈਮਿਕ ਡਿਜ਼ੀਜ਼ ਹੈ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੇ ਇਸ ਸੀਜ਼ਨ ਦੇ ਦੌਰਾਨ ਆਉਂਦੀਆਂ ਹਨ, ਜਿਹਦੇ 'ਚ ਸਭ ਤੋਂ ਪਹਿਲਾਂ ਸਾਡੇ ਕੋਲ ਵਾਟਰਬੋਰਨ ਡਿਜ਼ੀਜ਼ ਆਉਂਦੇ ਆ, ਜਿਹਦੇ 'ਚ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਗੈਸਟਰੋਇੰਟਰਾਈਟਿਸ, ਟਾਈਫਾਇਡ, ਕੋਲਰਾ, ਜੌਂਡਿਸ, ਇੱਦਾਂ ਦੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਕੰਟੈਮੀਨੇਟਿਡ ਪਾਣੀ ਅਤੇ ਖਾਣੇ ਦੇ ਉਹਦੇ ਨਾਲ ਹੁਣ ਸੇਵਨ ਕਰਨ ਨਾਲ ਹੁੰਦੇ ਹਨ, ਜੋ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਇਹਨਾਂ ਚੀਜ਼ਾਂ ਦਾ ਕੰਟੈਮੀਨੇਸ਼ਨ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਵੈਕਟਰਬੋਰਨ ਡਿਜ਼ੀਜ਼ ਆਉਂਦੀਆਂ ਬਹੁਤ ਜ਼ਿਆਦਾ, ਜਿਹੜੇ ਕਿ ਪਾਣੀ ਦੇ ਇਕੱਠੇ ਹੋਣ ਕਰਕੇ, ਮੱਛਰ ਦੇ ਪੈਦਾ ਹੋਣ ਕਰਕੇ, ਡੇਂਗੀ, ਮਲੇਰੀਆ, ਚਿਕਨਗੁਨਗੁਨੀਆ ਵਰਗੀਆਂ ਬਿਮਾਰੀਆਂ, ਅਤੇ ਇਸ ਦੇ ਨਾਲ ਨਾਲ ਸਕਿਨ ਦੀਆਂ ਬਿਮਾਰੀਆਂ ਵੀ ਆਉਂਦੀਆਂ ਹਨ, ਕਿਉਂਕਿ ਪਾਣੀ ਇਕੱਠਾ ਹੁੰਦਾ ਹੈ, ਬੋਡੀ 'ਤੇ ਰੈਸ਼ਿਜ਼ ਹੁੰਦੇ ਹਨ, ਬਹੁਤ ਪੇਸ਼ੈਂਟਸ ਓ ਪੀ ਡੀਜ਼

0: ਜਿਹੜੀਆਂ ਹੈ ਵਾਟਰ ਬੋਰਨ ਡਿਜ਼ੀਜ਼ ਦੀ, ਵੈਕਟਰ ਬੋਰਨ ਡਿਜ਼ੀਜ਼ ਦੀ ਅਤੇ ਆਪਣਾ ਸਕਿਨ ਡਿਜ਼ੀਜ਼ ਦੀ ਇਨਕਰੀਜ਼ ਹੋ ਜਾਂਦੀ ਹੈ। ਇਹਦੇ ਨਾਲ ਨਾਲ ਕੁਛ ਕੁਛ ਸਾਡੇ ਕੋਲ ਏਅਰਬੋਰਨ ਇਨਫੈਕਸ਼ਨਸ ਵੀ ਆਉਂਦੀ ਹੈ, ਫਲੂ ਦੇ ਸਿਮਟਮਸ, ਕਫ, ਖਾਂਸੀ ਵੀ ਅਲਰਜਿਕ ਸਟਾਰਟ ਹੋ ਜਾਂਦੀ ਹੈ ਇਹਨਾਂ ਦਿਨਾਂ 'ਚ।
1: ਅਕਸਰ ਕਿੰਨੀਆਂ ਸਾਰੀਆਂ ਬਿਮਾਰੀਆਂ ਤੁਸੀਂ ਗਿਣਾ ਦਿੱਤੀਆਂ, ਬਰਸਾਤਾਂ ਪਕੌੜਿਆਂ ਵਾਲੀਆਂ ਨਹੀਂ ਹੁੰਦੀਆਂ, ਇਹ ਬਿਮਾਰੀਆਂ ਵਾਲੀਆਂ ਵੀ ਹੁੰਦੀਆਂ ਜੇ ਸਾਵਧਾਨ ਨਾ ਰਹੇ ਤਾਂ। ਠੀਕ ਹੈ ਜੀ ਡਾਕਟਰ ਸਾਹਿਬ, ਹੁਣ ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਆਖਿਆ ਕਿ ਇਹਨਾਂ ਵਿੱਚੋਂ ਸਾਰੀਆਂ ਦੀਆਂ ਸਾਰੀਆਂ ਤਕਰੀਬਨ ਬਿਮਾਰੀਆਂ ਵਾਟਰਬੋਰਨ ਨੇ, ਇਹ ਵਾਟਰਬੋਰਨ ਬਿਮਾਰੀਆਂ ਸਾਡੇ ਤੱਕ ਕਿਵੇਂ ਪਹੁੰਚ ਜਾਂਦੀਆਂ ਨੇ? ਸਾਡੇ ਘਰਾਂ ਦੇ ਵਿੱਚ ਆਰਓ ਲੱਗੇ ਹੋਏ ਨੇ ਅਤੇ ਅਸੀਂ ਜੇਕਰ ਪਾਣੀ ਬਾਜ਼ਾਰੋਂ ਵੀ ਲੈ ਕੇ ਪੀਣਾ ਤਾਂ ਅਸੀਂ ਸੋਚਦੇ ਹਾਂ ਕਿ ਉਹ ਵਧੀਆ ਪਾਣੀ ਲਿਆ ਜਾਵੇ ਜਿਹੜਾ ਭਾਵੇਂ 5 ਰੁਪਏ ਮਹਿੰਗਾ ਹੋਵੇ, 10 ਰੁਪਏ ਮਹਿੰਗਾ ਹੋਵੇ, ਪਰ ਸਾਡੇ ਲਈ ਵਧੀਆ ਹੋਵੇ। ਫਿਰ ਇਹ ਬਿਮਾਰੀਆਂ ਸਾਡੇ ਤੱਕ ਕਿਵੇਂ ਪਹੁੰਚਦੀਆਂ ਨੇ?
0: ਇਹ ਬਿਮਾਰੀਆਂ ਸਾਡੇ ਤੱਕ ਦਸਤਕ ਦਿੰਦੀਆਂ ਹਨ ਸਭ ਤੋਂ ਵੱਧ ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਹਾਂ। ਅੱਜ ਕੱਲ੍ਹ ਇੰਨੀ ਗਰਮੀ ਹੈ ਅਤੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਂਦੇ ਹਾਂ। ਪਾਣੀ ਜਿਹੜਾ ਹੈ ਬਹੁਤ ਜਗ੍ਹਾ 'ਤੇ ਕੰਟੈਮੀਨੇਟਡ ਹੁੰਦਾ ਹੈ, ਜਿਹੜਾ ਕਿ ਫਿਲਟਰਡ ਨਹੀਂ ਹੁੰਦਾ। ਸੋ ਇਹਦੇ ਵਾਸਤੇ ਸਾਨੂੰ ਸਭ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਕਿ ਜਿਹੜੀ ਸਾਡੀ ਹੈਂਡ ਹਾਈਜੀਨ ਹੈ, ਸਾਨੂੰ ਆਪਣੇ ਹੱਥ ਜਦੋਂ ਵੀ ਅਸੀਂ ਕਿਤੇ ਬਾਹਰ ਜਾਈਏ ਹਰ ਵਾਰੀ ਸਾਨੂੰ ਆਪਣੇ ਹੱਥ ਧੋ ਕੇ ਰੱਖਣੇ ਚਾਹੀਦੇ ਹਨ। ਸਾਨੂੰ ਆਪਣਾ ਇਨਵਾਇਰਮੈਂਟ ਬਹੁਤ ਕਲੀਨ ਰੱਖਣਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ। ਸਾਡੀ ਪਰਸਨਲ ਹਾਈਜੀਨ ਅਤੇ ਸਾਡੀ ਇਨਵਾਇਰਮੈਂਟ ਹਾਈਜੀਨ ਜਿਹੜੀ ਹੈ ਉਹ ਇਹਨਾਂ ਦੇ ਬਚਾਵ ਤੋਂ ਸਭ ਤੋਂ ਵੱਧ ਜ਼ਰੂਰੀ ਹੈ। ਜਿਹੜੇ ਵੀ ਅਸੀਂ ਫਲ ਸਬਜ਼ੀਆਂ ਬਾਹਰੋਂ ਖਰੀਦ ਕੇ ਲੈ ਕੇ ਆਉਂਦੇ ਹਨ, ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਫਿਰ ਹੀ ਆਪਾਂ ਉਹਨਾਂ ਫਲਾਂ ਦਾ ਸੇਵਨ ਅਤੇ ਉਹਨਾਂ ਸਬਜ਼ੀਆਂ ਨੂੰ ਬਣਾਇਆ ਜਾਵੇ। ਜਿਹੜੀ ਸਬਜ਼ੀਆਂ ਬਣਾਉਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹਨ ਉਹ ਮੇਕ ਸ਼ਿਓਰ ਰੱਖੋ ਕਿ ਉਹ ਪਾਣੀ ਬਿਲਕੁਲ ਸਾਫ਼ ਹੋਏ ਅਤੇ ਕੋਸ਼ਿਸ਼ ਕਰੋ ਜੇ ਕਿਸੇ ਨੂੰ ਘਰ ਦੇ ਵਿੱਚ ਲੂਜ਼ ਮੋਸ਼ਨਸ ਜਾਂ ਡਾਇਰੀਆ ਵਰਗੀ ਕੋਈ ਬਿਮਾਰੀ ਜਾਂ ਸਟਮਕ ਏਕ ਵਰਗੀ ਹੈ ਤਾਂ ਕੋਸ਼ਿਸ਼ ਕਰੋ ਜਿਹੜਾ ਵੀ ਪਾਣੀ ਦਾ ਸੇਵਨ ਉਹ ਸਬਜ਼ੀਆਂ ਬਣਾਉਣ ਲਈ ਜਾਂ ਪੀਣ ਲਈ ਵਰਤਿਆ ਜਾਂਦੇ ਨੇ ਉਹਨਾਂ ਨੂੰ ਬੋਇਲ ਕਰਕੇ ਵਰਤੋ ਤਾਂ ਕਿ ਜੇ ਕੋਈ ਕੰਟੈਮੀਨੇਸ਼ਨ ਹੈ ਸਾਰੇ ਬੈਕਟੀਰੀਆ ਜਿਹੜੇ ਨੇ ਉਹ ਉਸ ਪਾਣੀ 'ਚੋਂ ਨਸ਼ਟ ਹੋ ਜਾਣ।
1: ਡਾਕਟਰ ਸਾਹਿਬ, ਅਕਸਰ ਅਸੀਂ ਕਹਿੰਦੇ ਹਾਂ ਕਿ ਪਾਣੀ ਨੂੰ ਬੋਇਲ ਕਰਕੇ ਜਾਂ ਉਬਾਲ ਕੇ ਪੀਓ, ਪਰ ਸਾਡੇ ਵਿੱਚੋਂ ਬਹੁਤ ਸਾਰੇ ਇਹ ਨਹੀਂ ਜਾਣਦੇ ਕਿ ਪਾਣੀ ਨੂੰ ਆਪਾਂ ਕਿੰਨੀ ਦੇਰ ਬੋਇਲ ਕਰਨਾ ਅਤੇ ਫਿਰ ਠੰਡਾ ਕਰਕੇ ਫਰਿੱਜ ਦੀਆਂ ਬੋਤਲਾਂ 'ਚ ਭਰ ਕੇ ਰੱਖ ਦੇਣਾ।
0: ਅਸੀਂ ਪਾਣੀ ਨੂੰ 10 ਤੋਂ 15 ਮਿੰਟ ਜੋ ਜਿਹੜੇ ਬੈਕਟੀਰੀਆ ਆਉਂਦੇ ਨੇ ਉਹ ਕਿਲ ਕਰਨ ਵਾਸਤੇ ਪਾਣੀ ਨੂੰ ਤੁਸੀਂ 15 ਮਿੰਟ ਤੱਕ ਬੋਇਲ ਕਰਦੇ ਹੋ ਅਤੇ ਹਰ ਤਰ੍ਹਾਂ ਦੇ ਬੈਕਟੀਰੀਆ ਕਿਲ ਹੋ ਜਾਂਦੇ ਨੇ। ਫਿਰ ਉਸਨੂੰ ਤੁਸੀਂ ਆਰਾਮ ਨਾਲ ਠੰਡਾ ਕਰਨ ਲਈ ਉਸੇ ਬਰਤਨ ਦੇ ਵਿੱਚ ਜਿਹ 'ਚ ਤੁਸੀਂ ਬੋਇਲ ਕੀਤਾ ਉਹਦੇ 'ਚ ਰੱਖ ਲਓ। ਥੋੜ੍ਹੇ ਟਾਈਮ ਬਾਅਦ 10 ਤੋਂ 15 ਮਿੰਟ ਬਾਅਦ ਜਦੋਂ ਤੁਹਾਨੂੰ ਲੱਗਦਾ ਕਿ ਹੁਣ ਉਹ ਲਿਊਕ ਵਾਰਮ ਤੋਂ ਠੀਕ ਹੋ ਗਿਆ, ਫਿਰ ਉਹਨੂੰ ਤੁਸੀਂ ਕਿਸੇ ਛਾਨਣੀ ਦੇ ਨਾਲ ਪੁੰਨ ਕੇ ਆਪਣੀਆਂ ਬੋਟਲਸ ਦੇ ਵਿੱਚ ਭਰ ਕੇ ਫਰਿੱਜ 'ਚ ਰੱਖ ਲਓ ਅਤੇ ਕੋਸ਼ਿਸ਼ ਕਰੋ ਜਦੋਂ ਤੱਕ ਵੀ ਇਹ ਮੌਸਮ ਚੱਲ ਰਿਹਾ ਇਹੀ ਪਾਣੀ ਪੀਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇ। ਕੋਸ਼ਿਸ਼ ਕਰੋ 12 ਤੋਂ 4 ਵਜੇ ਦਾ ਜਿਹੜਾ ਟਾਈਮ ਹੈ ਘੱਟ ਤੋਂ ਘੱਟ ਨਿਕਲਿਆ ਜਾਵੇ, ਘੱਟ ਤੋਂ ਘੱਟ ਪਾਣੀ ਦਾ ਸੇਵਨ ਬਾਹਰ ਕੀਤਾ ਜਾਵੇ ਤਾਂ ਕਿ ਅਸੀਂ ਦੋਨੋਂ ਹੀ ਬਿਮਾਰੀਆਂ ਤੋਂ, ਹੀਟ ਵੇਵ ਤੋਂ ਵੀ ਅਤੇ ਆਪਣੇ ਜਿਹੜੀਆਂ ਬਰਸਾਤਾਂ ਦੇ ਮੌਸਮ ਦੀਆਂ ਬਿਮਾਰੀਆਂ ਦੋਨਾਂ ਤੋਂ ਸਾਡਾ ਬਚਾਵ ਹੋ ਸਕੇ।
1: ਜੀ ਡਾਕਟਰ ਸਾਹਿਬ, ਹੀਟ ਵੇਵ ਤਾਂ ਹੀਟ ਵੇਵ ਹੈ, ਠੀਕ ਹੈ, ਗਰਮੀ ਹੈ ਤਾਂ ਰਸੋਈ 'ਚ ਜਾਣ ਨੂੰ ਨਹੀਂ ਜੀ ਕਰਦਾ, ਬਰਸਾਤਾਂ ਆ ਗਈਆਂ ਤਾਂ ਲਓ ਜੀ ਮੀਂਹ ਪੈ ਕੇ ਹਟਿਆ, ਮੁੜ ਕੇ ਫਿਰ ਸੂਰਜ ਦਾ ਪ੍ਰਕੋਪ ਇੰਨਾ ਕਿ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ, ਰਸੋਈ 'ਚ ਜਾਣ ਨੂੰ ਜੀ ਨਹੀਂ ਕਰਦਾ। ਅਸੀਂ ਕੀ ਕਰਦੇ ਹਾਂ ਜੀ, ਅੱਜ ਕੱਲ੍ਹ ਹਰ ਕਿਸੇ ਦੇ ਹੱਥ ਵਿੱਚ ਮੋਬਾਈਲ ਹੈ, ਆਰਡਰ ਕਰ ਦਿੰਦੇ ਹਾਂ, ਖਾਣਾ ਬਾਹਰੋਂ ਆ ਗਿਆ। ਤੁਸੀਂ ਵਾਰ ਵਾਰ ਇੱਕ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਵੀ ਖਾਣਾ ਖਾਣਾ ਹੱਥ ਧੋ ਕੇ ਖਾਣਾ, ਚਾਹੇ ਅਸੀਂ ਬਾਹਰ ਖਾਈਏ ਚਾਹੇ ਅਸੀਂ ਘਰ ਦੇ ਅੰਦਰ ਖਾਈਏ, ਠੀਕ ਹੈ ਜੀ। ਜਿਹੜਾ ਖਾਣਾ ਸਾਡੇ ਕੋਲ ਆ ਰਿਹਾ ਜੀ, ਅਸੀਂ ਮੰਗਵਾ ਰਹੇ ਹਾਂ ਆਰਡਰ ਦੇ ਉੱਤੇ, ਔਨਲਾਈਨ ਆ ਰਿਹਾ, ਹੁਣ ਉਹ ਬਣਿਆ ਕਿਸ ਤਰੀਕੇ ਹੈ, ਕਦੋਂ ਦਾ ਬਣਿਆ ਹੋਇਆ, ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ, ਇੱਥੇ ਕੀ ਕਹੋਗੇ?
0: ਇੱਥੇ ਮੈਂ ਇਹ ਕਹਿਣਾ ਚਾਹਾਂਗੀ ਕਿ ਜਦੋਂ ਵੀ ਇਹ ਸੀਜ਼ਨ ਸ਼ੁਰੂ ਹੁੰਦਾ ਜਿਹੜਾ ਮੌਨਸੂਨ ਦਾ ਸੀਜ਼ਨ ਹੈ, ਇਹਦੇ 'ਚ ਕੋਸ਼ਿਸ਼ ਕਰੋ ਕਿ ਆਪਣੇ ਘਰੇ ਹੀ ਬਣਾ ਕੇ ਖਾਣਾ ਖਾਓ। ਜੋ ਵੀ ਤੁਹਾਡਾ ਦਿਲ ਹੈ ਕੋਸ਼ਿਸ਼ ਕਰੋ ਬਾਹਰੋਂ ਘੱਟ ਤੋਂ ਘੱਟ ਚੀਜ਼ਾਂ ਦੀ ਵਰਤੋਂ ਕਰੋ ਤਾਂ ਕਿ ਸਾਨੂੰ ਇਹ ਬਿਮਾਰੀਆਂ ਜਿਹੜੀਆਂ ਜਿਹੜਾ ਬਾਹਰ ਖਾਣਾ ਆਪਾਂ ਬਣਿਆ ਹੋਇਆ ਖਾਂਦੇ ਹਾਂ ਉਹਨੂੰ ਨਾ ਖਾਇਆ ਜਾਵੇ, ਕਿਉਂਕਿ ਇਹ ਜਿਹੜੀਆਂ ਟਾਈਫਾਇਡ ਵਾਲੀਆਂ ਬਿਮਾਰੀਆਂ ਇਹ ਸਾਰੀਆਂ ਕੰਟੈਮੀਨੇਟਿਡ ਪਾਣੀ ਅਤੇ ਫੂਡ ਦੋਨਾਂ ਦੇ ਕੰਟੈਮੀਨੇਸ਼ਨ ਨਾਲ ਹੁੰਦੀ ਹੈ। ਸੋ ਕੋਸ਼ਿਸ਼ ਕੀਤਾ ਜਾਏ ਕਿ ਇਸ ਇਹਨਾਂ ਮਹੀਨਿਆਂ ਦੇ ਦੌਰਾਨ ਜਿਹੜਾ ਖਾਣਾ ਆਪਣੇ ਘਰ ਹੀ ਬਣਾ ਕੇ ਖਾਇਆ ਜਾਵੇ ਤਾਂ ਕਿ ਸਬਜ਼ੀ ਵਗੈਰਾ ਆਪਾਂ ਚੰਗੀ ਤਰ੍ਹਾਂ ਧੋ ਕੇ ਆਪਣੇ ਹੱਥ ਧੋ ਕੇ ਜਿਹੜਾ ਸਾਡਾ ਇਨਵਾਇਰਮੈਂਟ ਹੈ ਜਿੱਥੇ ਕੁਕਿੰਗ ਹੋ ਰਹੀ ਹੈ ਉਹ ਬਿਲਕੁਲ ਨੀਟ ਐਂਡ ਕਲੀਨ ਹੋਵੇ ਤਾਂ ਕਿ ਕਿਸੇ ਤਰੀਕੇ ਦੀ ਵੀ ਸਾਨੂੰ ਇਨਫੈਕਸ਼ਨ ਨਾ ਹੋਏ।
1: ਜੀ ਡਾਕਟਰ, ਇੱਕ ਸੁੱਗੜ ਸਵਾਣੀ ਦੇ ਨਾਲ ਜਦੋਂ ਗੱਲ ਕੀਤੀ ਤਾਂ ਜਦੋਂ ਕਿਸੇ ਨੇ ਪੁੱਛਿਆ ਵੀ ਖਾਣਾ ਇਹਨਾਂ ਗਰਮੀਆਂ ਦੇ ਵਿੱਚ ਕਿਸ ਤਰੀਕੇ ਬਣਾਉਂਦੇ ਹੋ ਅਤੇ ਬਰਸਾਤਾਂ ਦੇ ਮੌਸਮ 'ਚ ਕਿਸ ਤਰੀਕੇ ਬਣਾਉਂਦੇ ਹੋ, ਉਹ ਕਹਿੰਦੇ ਕਿ ਜਦੋਂ ਮੈਂ ਸ਼ਾਮ ਵੇਲੇ ਟੀਵੀ ਦੇਖਦੀ ਹਾਂ ਉਦੋਂ ਮੈਂ ਸਬਜ਼ੀ ਚੀਰ ਕੇ ਧੋ ਸਵਾਰ ਕੇ ਰੱਖ ਲੈਂਦੀ ਹਾਂ, ਠੀਕ ਹੈ, ਅਤੇ ਜਦੋਂ ਮੈਂ ਖਾਣਾ ਬਣਾਉਂਦੀ ਹਾਂ ਯਾਨੀ ਕਿ ਜਦੋਂ ਮੈਂ ਫੁਲਕੇ ਬਣਾਉਂਦੀ ਹਾਂ ਅਤੇ ਜਾਂ ਜਦੋਂ ਸਵੇਰ ਦੀ ਚਾਹ ਬਣਾਉਂਦੀ ਹਾਂ ਅਤੇ ਉਦੋਂ ਮੈਂ ਇੱਕ ਪਾਸੇ ਸਬਜ਼ੀ ਵੀ ਤਿਆਰ ਕਰ ਲੈਂਦੀ ਹਾਂ, ਅਤੇ ਇੱਦਾਂ ਕਹਿੰਦੇ ਮੈਨੂੰ ਕੋਈ ਔਖਾ ਨਹੀਂ ਲੱਗਦਾ। ਯਾਨੀ ਕਿ ਕਹਿੰਦੇ ਨੇ ਕਿ ਇਹ ਨਹੀਂ ਕਿ ਸਿਖਰ ਦੁਪਹਿਰਾ ਹੋ ਗਿਆ ਅਤੇ ਮੈਨੂੰ ਯਾਦ ਆਇਆ ਕਿ ਮੈਂ ਤਾਂ ਸਬਜ਼ੀ ਬਣਾਈ ਹੀ ਨਹੀਂ, ਅਤੇ ਮੈਂ ਤਾਂ ਬਹੁਤ ਔਖਾ ਹੋ ਗਿਆ, ਮੈਂ ਹੁਣ ਬਾਹਰੋਂ ਹੀ ਮੰਗਾਊਂਗੀ, ਅਤੇ ਇਸ ਤਰੀਕੇ ਵੀ ਸਾਨੂੰ ਕਰ ਲੈਣਾ
0: ਬਿਲਕੁਲ
1: ਚਾਹੀਦਾ ਹੈ।
0: ਕਰ ਲੈਣਾ ਚਾਹੀਦਾ, ਬਸ ਇਹਦੇ ਵਿੱਚ ਇੰਨਾ ਚੀਜ਼ ਦਾ ਧਿਆਨ ਰੱਖੋ ਕਿ ਜਿਹੜੀ ਵੀ ਸਬਜ਼ੀ ਤੁਸੀਂ ਕੱਟ ਕੇ ਰੱਖੀ ਹੈ ਉਹਨੂੰ ਚੰਗੀ ਤਰੀਕੇ ਦੇ ਨਾਲ ਉੱਪਰ ਉਹਦੇ ਪਤਲਾ ਜਿਹੜੇ ਸਾਡੇ ਘਰ ਹੈਗੇ ਹੁੰਦੇ ਆ ਪੋਨੇ ਵਾਲੇ ਕੱਪੜੇ ਹੁੰਦੇ ਆ, ਮੇਕ ਸ਼ੋਰ ਕਰੋ ਕਿ ਉਹ ਸਾਡੇ ਢੱਕੇ ਹੋਣ ਚੰਗੀ ਤਰ੍ਹਾਂ। ਜਿਹੜਾ ਪਾਣੀ ਵੀ ਅਸੀਂ ਵਰਤੋਂ ਵੀ ਕਰ ਰਹੇ ਹਾਂ ਉਹ ਵੀ ਮੇਕ ਸ਼ੋਰ ਕੀਤਾ ਜਾਏ ਕਿ ਉਹ ਵੀ ਚੰਗੀ ਤਰ੍ਹਾਂ ਢੱਕਿਆ ਹੋਇਆ ਹੈ। ਇਹ ਕੁਛ ਕੁ ਮਹੀਨੇ ਜਿਹੜੀ ਕਿ ਬਰਸਾਤਾਂ ਦੀ ਪ੍ਰਪੇਅਰਨੈਸ ਦੇ ਵਿੱਚ ਆਉਂਦਾ, ਇਹ ਬਹੁਤ ਜ਼ਰੂਰੀ ਹੈ ਕਿ

0: ਪਾਣੀ ਵੀ ਜਿਹੜਾ ਆਪਾਂ ਵਰਤ ਰਹੇ ਹਾਂ ਉਹ ਵੀ ਢੱਕਿਆ ਹੋਇਆ ਹੋਵੇ, ਜਿਹੜੀ ਆਪਾਂ ਸਬਜ਼ੀ ਕੱਟੀ ਹੈ ਉਹ ਵੀ ਆਪਾਂ ਢੱਕ ਕੇ ਰੱਖ ਲਈਏ, ਬਣਾ ਜਦੋਂ ਮਰਜ਼ੀ ਲਈਏ, ਲੇਕਿਨ ਉਹ ਢੱਕੀ ਹੋਵੇ ਤਾਂ ਕਿ ਕੋਈ ਵੀ ਉਹਦੇ 'ਚ ਇਨਸੈਕਟ ਜਾਂ ਕੋਈ ਵੈਕਟਰ ਜਿਹੜਾ ਉਹ ਆਪਣਾ ਇਨਫੈਕਸ਼ਨ ਨਾ
1: ਜੀ
0: ਦੇ ਸਕੇ।
1: ਡਾਕਟਰ ਸਾਹਿਬ, ਸ਼ਾਮ ਪੈਂਦੀ ਹੈ, 7 ਕੁ ਵੱਜਦੇ ਨੇ, ਅਤੇ ਮਨ ਕਰਦਾ ਕਿ ਚਲੋ ਬਾਹਰ ਘੁੰਮ ਕੇ ਆਈਏ, ਸਾਰਾ ਦਿਨ ਬਥੇਰਾ ਬੰਦ ਰਹਿ ਲਿਆ। ਔਰ ਅੱਜ ਕੱਲ੍ਹ ਸਾਰੀਆਂ ਥਾਵਾਂ ਦੇ ਉੱਤੇ ਰੇਹੜੀਆਂ ਇਕੱਠੀਆਂ ਲੱਗ ਜਾਂਦੀਆਂ ਨੇ, ਕਿਤੇ ਬਰਗਰ ਮਿਲਦਾ, ਕਿਤੇ ਚਾਊਮਿਨ ਮਿਲਦੇ ਨੇ, ਕਿਤੇ ਕੁਝ ਹੋਰ ਅਤੇ ਕਿਤੇ ਕੁਝ ਹੋਰ, ਅਤੇ ਸਭ ਤੋਂ ਜ਼ਿਆਦਾ ਰਸ਼ ਲੜਕੀਆਂ ਦਾ, ਲੜਕਿਆਂ ਦਾ, ਵੱਡਿਆਂ ਦਾ, ਛੋਟਿਆਂ ਦਾ ਹੁੰਦਾ ਗੋਲ ਗੱਪਿਆਂ ਦੀ ਰੇਹੜੀ 'ਤੇ। ਠੀਕ ਹੈ
0: ਬਿਲਕੁਲ,
1: ਨਾ ਜੀ?
0: ਹਾਂਜੀ
1: ਔਰ
0: ਹਾਂਜੀ,
1: ਇਹਦੇ 'ਤੇ ਬੋਲੀਆਂ ਵੀ ਬਹੁਤ ਸਾਰੀਆਂ ਬਣ ਗਈਆਂ ਨੇ, ਬਹੁਤ ਸਾਰੇ ਗੀਤ ਵੀ ਬਣ ਗਏ ਨੇ ਗੋਲ ਗੱਪਿਆਂ ਦੇ ਉੱਤੇ। ਪਰ ਕਹਿੰਦੇ ਨੇ ਕਿ ਗੋਲ ਗੱਪੇ ਸਾਡੇ ਲਈ ਖਾਸ ਤੌਰ 'ਤੇ ਬਰਸਾਤਾਂ ਦੇ ਮੌਸਮ 'ਚ ਬਹੁਤ ਹਾਨੀਕਾਰਕ ਹੋ ਜਾਂਦੇ ਨੇ।
0: ਬਿਲਕੁਲ ਹਾਂਜੀ, ਕਿਉਂਕਿ ਜਿਹੜਾ ਗੋਲਗੱਪੇ ਦਾ ਪਾਣੀ ਹੈ ਉਹਦੀ ਜਦੋਂ ਮਿਕਸਿੰਗ ਹੁੰਦੀ ਹੈ ਉਹ ਬਣਾਇਆ ਜਾਂਦਾ ਹੈ, ਉਹ ਬਹੁਤ ਹੀ ਕੰਟੈਮੀਨੇਸ਼ਨ ਕ੍ਰੀਏਟ ਕਰਦਾ ਹੈ। ਪਿੱਛੇ ਜੇ ਸਰਕਾਰ ਵੱਲੋਂ ਗਾਈਡਲਾਈਨਸ ਦੇ ਵਿੱਚ ਵੀ ਆਇਆ ਸੀਗਾ ਕਿ ਗੋਲਗੱਪੇ ਜਿਹੜੇ ਹੈ ਉਹਨਾਂ ਨੂੰ ਬੰਦ ਕੀਤਾ ਜਾਏ ਖਾਣਾ ਇਸ ਮੌਸਮ ਦੇ ਦੌਰਾਨ, ਕਿਉਂਕਿ ਉਹਦੀ ਜਿਹੜੀ ਬਣਾਵਟ ਹੈ ਉਹ ਸਾਰੀ ਪਾਣੀ ਦੇ ਘੁਲਣ 'ਤੇ ਹੁੰਦੀ ਹੈ, ਸੋ ਉਹ ਢੱਕ ਕੇ ਵੀ ਨਹੀਂ ਰੱਖੇ ਜਾਂਦੇ। ਜਿਹੜੇ ਕਈ ਸਟਰੀਟ 'ਤੇ ਬਿਲਕੁਲ ਹੁੰਦੇ ਆ ਉਹ ਓਪਨ ਹੀ ਪਏ ਹੁੰਦੇ ਆ, ਅਤੇ ਜਿਹੜੇ ਵੈਂਡਰਸ ਹੈਗੇ ਆ ਜਿਹੜੇ ਦਿੰਦੇ ਉਹ ਵੀ ਉਹਨਾਂ ਦੇ ਗਲਵਸ ਵਗੈਰਾ ਜਿਹੜੇ ਆ ਉਹ ਨਹੀਂ ਕਈ ਵਾਰੀ ਚੰਗੀ ਤਰ੍ਹਾਂ ਪਾਏ ਜਾਂਦੇ, ਸੋ ਇਸ ਕਰਕੇ ਗੋਲਗੱਪੇ ਜਿਹੜੇ ਆ ਸਭ ਤੋਂ ਸਾਡਾ ਮੇਨ ਸੋਰਸ ਆਫ ਕੰਟੈਮੀਨੇਸ਼ਨ ਹੈ ਜਿਹੜਾ ਉਹਨਾਂ ਦਾ ਪਾਣੀ ਹੈ, ਸੋ ਇਹ ਕੋਸ਼ਿਸ਼ ਕਰਨੀ ਚਾਹੀਦੀ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ, ਪਰ ਗੋਲਗੱਪੇ ਤਾਂ ਬਿਲਕੁਲ ਹੀ ਨਹੀਂ ਆਪਾਂ ਨੂੰ ਸੇਵਨ
1: ਜੀ।
0: ਕਰਨਾ ਚਾਹੀਦਾ।
1: ਅਖਬਾਰ ਦੇ ਵਿੱਚ ਇੱਕ ਛੋਟੀ ਜਿਹੀ ਸੁਰਖੀ ਆਈ ਸੀ ਕਿ ਜਲੰਧਰ ਕੈਂਟ ਦੇ ਵਿੱਚ ਸਿਹਤ ਵਿਭਾਗ ਵੱਲੋਂ ਇਸ ਚੀਜ਼ ਨੂੰ ਖਾਸ ਨੋਟਿਸ ਕੀਤਾ ਗਿਆ
0: ਹਾਂਜੀ,
1: ਅਤੇ ਬੈਨ ਵੀ ਕੀਤੇ ਗਏ ਸਨ
0: ਬੰਦ ਕੀਤੇ ਗਏ।
1: ਗੋਲਗੱਪੇ।
0: ਹਾਂਜੀ
1: ਔਰ
0: ਹਾਂਜੀ,
1: ਅਸੀਂ ਇਹੀ ਆਖਾਂਗੇ ਕਿ ਜੇਕਰ ਗੋਲਗੱਪੇ ਤੁਹਾਡੇ ਸਾਹਮਣੇ ਬੜੇ ਸਾਫ਼ ਸੁਥਰੇ, ਠੰਡੇ ਠੰਡੇ ਨਜ਼ਰ ਆ ਰਹੇ ਨੇ, ਪਰ ਜਦੋਂ ਪਾਣੀ ਬਣਦਾ ਉਹ ਅਸੀਂ ਹੱਥ ਦੇ ਨਾਲ ਘੋਲਦੇ ਹਾਂ।
0: ਘੋਲਦੇ ਹਾਂ
1: ਠੀਕ ਹੈ ਨਾ
0: ਹਾਂਜੀ,
1: ਜੀ? ਲੱਖ ਕੋਸ਼ਿਸ਼ ਕਰ ਲਓ, ਉਹਨੂੰ ਹੱਥ ਦੇ ਨਾਲ ਹੀ ਘੋਲਿਆ ਜਾਂਦਾ, ਤੁਹਾਡੇ ਸਾਹਮਣੇ ਭਾਵੇਂ ਉਹ ਸੋਟੀ ਦੇ ਨਾਲ ਹਿਲਾ ਦਿੰਦਾ, ਪਰ ਉਹ ਹੱਥ ਦੇ ਨਾਲ ਘੋਲਿਆ ਜਾਂਦਾ। ਹੱਥ ਕਿੰਨੇ ਕੁ ਸਾਫ਼ ਨੇ, ਕਿੰਨੀ ਕੁ ਉਹਨਾਂ ਦੀ ਸਫਾਈ ਹੋਈ ਹੈ, ਕਿੰਨਾ ਕੁ ਅਸੀਂ ਉਹਨਾਂ ਨੂੰ ਹਾਈਜੀਨ ਵਰਤੀ ਹੈ, ਕਿੰਨਾ ਕੁ ਸਫਾਈ ਰੱਖੀ ਹੋਈ ਹੈ, ਇਹਦੇ 'ਤੇ ਧਿਆਨ ਦੇਣਾ ਜ਼ਰੂਰੀ ਹੈ।
0: ਜ਼ਰੂਰੀ ਹੈ
1: ਡਾਕਟਰ ਸਾਹਿਬ, ਇਹ ਤਾਂ ਹੋ ਗਈਆਂ ਉਹ ਗੱਲਾਂ ਜਿਹੜੀਆਂ ਸਾਡੇ 'ਤੇ ਅਤੇ ਬਾਹਰ ਖਾਣ ਵਾਲੀਆਂ ਚੀਜ਼ਾਂ ਦੇ ਉੱਤੇ ਨਾਲ ਜੁੜ ਗਈਆਂ। ਹੁਣ ਅਸੀਂ ਗੱਲ ਕਰਾਂਗੇ ਖਾਣਾ ਬਣਾ ਲਿਆ, ਬਾਰ ਬਾਰ ਕੌਣ ਖਾਣਾ ਬਣਾਏ? ਮੈਂ ਤਾਂ ਇੱਕੋ ਵਾਰੀ ਸਬਜ਼ੀ ਬਣਾ ਕੇ ਰੱਖੂੰਗੀ। ਸਬਜ਼ੀ ਬਣਾ ਲਈ, ਆਪਣੇ ਵਾਸਤੇ ਪਾ ਕੇ ਲਿਆਂਦੀ, ਅੰਦਰ ਬਹਿ ਕੇ ਖਾ ਲਈ, ਅਤੇ ਮੁੜ ਕੇ ਨਾ ਤਾਂ ਬਰਤਨ ਰਸੋਈ 'ਚ ਰੱਖਣ ਨੂੰ ਜਾਣ ਨੂੰ ਜੀ ਕੀਤਾ, ਅਤੇ ਨਾ ਅਸੀਂ ਇਹ ਯਾਦ ਰੱਖਿਆ ਕਿ ਜਿਹੜੀ ਗਰਮ ਗਰਮ ਸਬਜ਼ੀ ਬਾਹਰ ਪਈ ਸੀ ਉਹ ਬਾਹਰ ਹੀ ਪਈ ਰਹਿ ਗਈ ਹੈ, ਅਤੇ ਸ਼ਾਮ ਤੱਕ ਉਸ ਸਬਜ਼ੀ ਦਾ ਰੰਗ ਰੂਪ ਵੀ ਬਦਲ ਜਾਂਦਾ, ਅਤੇ ਵਿੱਚੋਂ ਫਿਰ ਸਵਾਦ ਵੀ ਹੋਰ ਤਰੀਕੇ ਦਾ ਹੋ ਜਾਂਦਾ। ਇੱਥੇ ਕੀ ਕਹੋਗੇ?
0: ਅਤੇ ਮੈਂ ਕਹਿਣਾ ਚਾਹੂੰਗੀ ਕਿ ਜਦੋਂ ਤੁਸੀਂ ਆਪਣੀ ਸਬਜ਼ੀ, ਜਦੋਂ ਵੀ ਤੁਸੀਂ ਆਪਣਾ ਖਾਣਾ ਪਾ ਕੇ ਲਿਆਉਂਦੇ ਹੋ ਤਾਂ ਕੋਸ਼ਿਸ਼ ਕਰੋ ਉਦੋਂ ਹੀ ਬੈਠ ਕੇ ਖਾਣ ਤੋਂ ਪਹਿਲਾਂ ਸਬਜ਼ੀ ਨੂੰ ਢੱਕ ਕੇ ਪ੍ਰੋਪਰਲੀ ਉਹਨੂੰ ਆਪਣਾ ਕੰਟੇਨਰ 'ਚ ਪਾ ਕੇ ਥੋੜ੍ਹੇ ਦੇਰ ਠੰਡਾ ਹੋਣ ਦੇਣ, ਉਸ ਤੋਂ ਬਾਅਦ ਉਹਨੂੰ ਆਪਣਾ ਖਾਣਾ ਖਾ ਕੇ ਜ਼ਰੂਰ ਇੱਕ ਵਾਰੀ ਉੱਠੋ, ਆਪਣੇ ਬਰਤਨ ਰੱਖ ਕੇ ਹੱਥ ਚੰਗੀ ਤਰ੍ਹਾਂ ਧੋ ਕੇ ਸਬਜ਼ੀ ਨੂੰ ਵਾਪਸ ਫਰਿੱਜ 'ਚ ਰੱਖ ਦਿਓ, ਤਾਂ ਕਿ ਜਦੋਂ ਤੁਸੀਂ ਅਗਲੀ ਵਾਰੀ ਉਹ ਸਬਜ਼ੀ ਖਾਓ ਨਾ ਹੀ ਉਹਦਾ ਸਵਾਦ ਖਰਾਬ ਹੋਏ ਅਤੇ ਨਾ ਹੀ ਉਹ ਆਪਣੀ ਉਹਦੀ ਜਿਹੜੀ ਬਾਹਰ ਰਹਿਣ ਕਰਕੇ ਜਿਹੜਾ ਉਹਦੇ ਦੀ ਕੰਟੈਮੀਨੇਸ਼ਨ ਹੈ ਉਹਦੇ ਤੋਂ ਕੋਈ ਬੈਕਟੀਰੀਆ ਹੈਗਾ ਜਿਹੜਾ ਕਿ ਖਾਲੇ ਢੱਕਣ ਪਏ ਕਰਕੇ ਹੋ ਜਾਏ, ਇੱਦਾਂ ਦਾ ਕੁਛ ਚੀਜ਼ ਨਾ ਹੋਵੇ। ਸੋ ਇਹ ਦੋ ਤਿੰਨ ਚੀਜ਼ਾਂ ਦੀ ਸਾਵਧਾਨੀਆਂ ਰੱਖਣੀਆਂ ਕਿ ਤੁਸੀਂ ਜਦੋਂ ਵੀ ਖਾਣਾ ਖਾਣ ਬੈਠੋ ਮੇਕ ਸ਼ੋਰ ਕਰੋ ਕਿ ਜਿਹੜੇ ਖਾਣਾ ਖਾਣ ਤੋਂ ਬਾਅਦ ਤੁਹਾਡੇ ਬਰਤਨ ਹੈ ਪਹਿਲਾਂ ਤਾਂ ਹੱਥ ਧੋ ਕੇ ਜਾਓ, ਜਿਹੜੇ ਤੁਹਾਡਾ ਬਰਤਨ ਹੈ ਉਹਦੇ 'ਚੋਂ ਸਬਜ਼ੀ ਤੁਸੀਂ ਆਪਣੀ ਕੱਢ ਕੇ ਜਾਓ ਉਹਨੂੰ ਢੱਕ ਕੇ ਜਾਓ, ਨਹੀਂ ਵੀ ਕੱਢਣੀ ਹੈ ਅਤੇ ਖਾਣਾ ਖਾਣ ਤੋਂ ਬਾਅਦ ਵੀ ਆਪਣਾ ਜ਼ਰੂਰ ਬਰਤਨ ਰੱਖ ਕੇ ਹੱਥ ਧੋਵੋ, ਕਿਉਂਕਿ ਸਾਰਾ ਹੀ ਜਿਹੜਾ ਇਹ ਬਿਮਾਰੀਆਂ ਜਿਹੜੀਆਂ ਵੈਕਟਰ ਬੋਰਨ, ਵਾਟਰ ਬੋਰਨ, ਏਅਰ ਬੋਰਨ ਹੈ, ਇਹ ਸਭ ਜਿਹੜੀਆਂ ਸਾਡੀਆਂ ਪਰਸਨਲ ਹਾਈਜੀਨ ਅਤੇ ਇਨਵਾਇਰਮੈਂਟ ਹਾਈਜੀਨ ਦੇ ਬੇਸਿਸ 'ਤੇ ਹੀ ਹੁੰਦੀਆਂ। ਇਹਦਾ ਜਦੋਂ ਕੋਜ਼ ਡਿਟੈਕਟ ਹੁੰਦੇ, ਜਦੋਂ ਵੀ ਸਾਡੇ ਕੋਲ ਆਊਟਬ੍ਰੇਕਸ ਆਉਂਦੀਆਂ, ਡਾਇਰੈਕਟਲੀ ਔਰ ਇਨਡਾਇਰੈਕਟਲੀ ਜਿਹੜਾ ਇਹਦਾ ਕੋਜ਼ ਹੈ ਉਹ ਕੰਟੈਮੀਨੇਸ਼ਨ ਹੀ ਹੁੰਦੀ ਹੈ, ਉਹ ਮੇ ਇਟ ਬੀ ਪਰਸਨਲ ਹਾਈਜੀਨ 'ਤੇ ਹੋ ਜਾਵੇ, ਸਾਡੇ ਆਪਣੇ ਪਰਸਨਲ ਗੰਦਗੀ ਕਰਕੇ ਹੋ ਜਾਣ ਜਾਂ ਸਾਡੀ ਇਨਵਾਇਰਮੈਂਟਲ ਗੰਦਗੀ ਕਰਕੇ ਹੋ ਜਾਵੇ। ਸੋ ਇਹ ਦੋਨਾਂ ਚੀਜ਼ਾਂ ਦਾ ਬਹੁਤ ਹੀ ਮਤਲਬ ਸਾਨੂੰ ਸੁਚੇਤ ਹੋ ਕੇ ਦੇਖਣਾ ਪੈਣਾ ਤਾਂ ਕਿ ਇਹ ਨਾ ਬਿਮਾਰੀਆਂ ਫੈਲਣ।
1: ਜੀ, ਯਾਨੀ ਕਿ ਸਾਨੂੰ ਦੋਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਣਾ।
0: ਹਾਂਜੀ
1: ਜੀ, ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਸੀਗੀ ਪੀਲੀਏ ਦੀ, ਠੀਕ ਹੈ, ਅਤੇ ਤੁਸੀਂ ਗੱਲ ਕੀਤੀ ਸੀਗੀ ਲੂਜ਼ ਮੋਸ਼ਨ ਦੀ, ਠੀਕ ਹੈ, ਪੇਟ ਖਰਾਬ ਹੋ ਗਿਆ, ਦਸਤ ਲੱਗ ਗਏ, ਉਲਟੀਆਂ ਲੱਗ ਗਈਆਂ, ਇਹ ਸਾਰੀਆਂ ਵਾਟਰ ਬੋਰਨ ਡਿਜ਼ੀਜ਼ ਨੇ। ਇੱਥੇ ਜਦੋਂ ਆਪਾਂ ਸਾਵਧਾਨੀ ਵਰਤੀ ਕਿ ਪਾਣੀ ਉਬਾਲ ਕੇ ਪੀਓ, ਆਹ ਕਰੋ, ਉਹ ਕਰੋ, ਜਦੋਂ ਸਾਨੂੰ ਪੀਲੀਆ ਹੁੰਦਾ ਨਾ ਅਸੀਂ ਥੋੜ੍ਹਾ ਜਿਹਾ ਸੁਸਤੀ ਮਹਿਸੂਸ ਕਰਦੇ ਹਾਂ, ਸਾਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਸਾਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ, ਕਦੋਂ ਅਸੀਂ ਬਿਮਾਰ ਹੋ ਗਏ, ਕਦੋਂ ਅਸੀਂ ਢਿੱਲੇ ਹੋ ਗਏ, ਅਤੇ ਸਭ ਤੋਂ ਪਹਿਲਾਂ ਘਰ ਦੇ ਸਿਆਣੇ ਬਜ਼ੁਰਗ ਕਹਿੰਦੇ ਨੇ ਕਿ ਓੜ ਪੋੜ ਕਰ ਲਓ, ਉਦੋਂ ਕਹਿੰਦੇ ਨੇ ਕਿ ਜਦੋਂ ਤੁਹਾਡੀਆਂ ਅੱਖਾਂ ਬਹੁਤ ਜ਼ਿਆਦਾ ਪੀਲੀਆਂ ਹੋਣ ਉਦੋਂ ਹੀ ਪਤਾ ਲੱਗਦਾ। ਵੈਸੇ ਨਹੀਂ ਅਸੀਂ ਦੇਖਦੇ ਕਿ ਲਓ ਜੀ ਇਹ ਗਰਮੀਆਂ ਕਰਕੇ ਸੁਸਤੀ ਹੈ, ਸਾਰਿਆਂ ਨੂੰ ਹੋ ਜਾਂਦਾ, ਛੱਡ ਪਰੇ, ਐਵੇਂ ਨਾ ਧਿਆਨ ਦਿਆ ਕਰ। ਇਹ ਪੀਲੀਏ ਦੇ ਬਾਰੇ ਕੁਝ ਜਾਣਕਾਰੀ ਸਾਡੇ ਸੁਣਨ ਵਾਲਿਆਂ ਨੂੰ ਅੱਜ ਜ਼ਰੂਰ ਦਿਓ ਜੀ।
0: ਹਾਂਜੀ ਬਿਲਕੁਲ, ਜਦੋਂ ਪੀਲੀਆ ਆਪਣੇ ਸਾਡੀ ਬੋਡੀ 'ਚ ਦਸਤਕ ਦਿੰਦਾ ਸਭ ਤੋਂ ਪਹਿਲਾਂ ਸਾਡੀ ਬੋਡੀ 'ਚ ਬਹੁਤ ਜ਼ਿਆਦਾ ਵੀਕਨੈਸ ਆਉਂਦੀ ਹੈ,

0: ਪੀ ਲਿਆ ਹੈ ਉਹ ਜਲਦੀ ਤੋਂ ਜਲਦੀ ਡਾਇਗਨੋਜ਼ ਹੋਵੇ ਤਾਂ ਕਿ ਉਹਦੀ ਆਪਾਂ ਦਵਾਈ ਖਾ ਕੇ ਠੀਕ ਹੋ ਸਕੀਏ। ਜਿਹੜੇ ਤੁਸੀਂ ਆਪਣੇ ਪਰਸਨਲ ਲੈਵਲ 'ਤੇ ਪ੍ਰੀਕੋਸ਼ਨਸ ਲੈਣੇ ਨੇ ਉਹਦੇ ਵਿੱਚ ਤੁਸੀਂ ਆਪਣਾ ਕੀ ਉਹਨੂੰ ਕਹਿੰਦੇ ਪੀਲੀਏ ਦੇ ਵਿੱਚ ਵੱਧ ਤੋਂ ਵੱਧ ਆਪਣੇ ਆਪ ਨੂੰ ਹਾਈਡਰੇਟ ਰੱਖਣਾ, ਵੱਧ ਤੋਂ ਵੱਧ ਪਾਣੀ ਪੀਣਾ, ਜਿੰਨੇ ਵੀ ਸਾਡੇ ਵਿਟਾਮਿਨ ਸੀ ਵਾਲੇ ਫਰੂਟਸ ਹੈ ਉਹਨਾਂ ਦਾ ਤੁਸੀਂ ਸੇਵਨ ਕਰਨਾ ਤਾਂ ਕਿ ਇਸ ਤੋਂ ਆਪਾਂ ਬਚ ਸਕੀਏ। ਜੇ ਕਿਸੇ ਨੂੰ ਵੀ ਬੁਖਾਰ ਹੁੰਦਾ ਤਾਂ ਪੈਰਾਸੀਟਾਮੋਲ ਦੀ ਗੋਲੀ ਦਾ ਸੇਵਨ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ, ਅਤੇ ਜਲਦੀ ਤੋਂ ਜਲਦੀ ਕੋਸ਼ਿਸ਼ ਕਰੋ ਕਿ ਆਪਣਾ ਜਦੋਂ ਵੀ ਤੁਹਾਨੂੰ ਇੱਦਾਂ ਦਾ ਲੱਗਦਾ ਕਿ ਵੀਕਨੈਸ ਆ ਰਹੀ ਹੈ, ਅੱਖਾਂ ਦਾ ਰੰਗ ਪੀਲਾ ਹੋ ਰਿਹਾ, ਆਪਣੇ ਨਜ਼ਦੀਕੀ ਕਿਸੇ ਵੀ ਸਿਹਤ ਸੰਸਥਾ 'ਚ ਜਾ ਕੇ ਆਪਣਾ ਬਲੱਡ ਟੈਸਟ ਕਰਵਾ ਕੇ ਦਵਾਈ ਲੈਣ ਦੀ ਕੋਸ਼ਿਸ਼ ਕਰੋ।
1: ਜੀ ਜੀ ਡਾਕਟਰ, ਪਹਿਲਾਂ ਅੱਖਾਂ ਪੀਲੀਆਂ ਹੁੰਦੀਆਂ ਨੇ ਕਿ ਪਹਿਲਾਂ ਪਿਸ਼ਾਬ ਦਾ ਰੰਗ ਬਦਲਦਾ?
0: ਪਹਿਲਾਂ ਅੱਖਾਂ ਪੀਲੀਆਂ ਹੁੰਦੀਆਂ,
1: ਪਹਿਲਾਂ ਅੱਖਾਂ ਪੀਲੀਆਂ ਹੁੰਦੀਆਂ ਨੇ, ਤੇ ਜਦੋਂ ਅਸੀਂ ਦੇਰ ਕਰ ਦਈਏ ਤੇ ਫਿਰ ਉਦੋਂ ਸਾਡੇ ਯੂਰਨ ਦਾ ਕਲਰ ਬਦਲ
0: ਜਾਂਦਾ,
1: ਉਹ ਵੀ ਡਾਰਕ ਕਲਰ ਦਾ ਯੈਲੋ ਹੋ ਜਾਂਦਾ, ਜਿਹੜਾ ਕਿ ਨੁਕਸਾਨਦਾਇਕ ਹੈ ਜੇਕਰ ਅਸੀਂ ਧਿਆਨ ਨਹੀਂ ਕਰਾਂਗੇ। ਡਾਕਟਰ, ਹੁਣ ਦਸਤ ਤੇ ਉਲਟੀਆਂ ਵੱਲ ਆ ਜਾਈਏ, ਇਹ ਤਾਂ ਇੱਕ ਆਮ ਸ਼ਿਕਾਇਤ ਰਹਿੰਦੀ ਹੈ, ਇਹ ਵੀ ਇੱਕ ਵਾਟਰ ਬੋਰਨ ਡਿਜ਼ੀਜ਼ ਹੈ, ਵੱਧ ਘੱਟ ਖਾਧਾ ਗਿਆ ਆਪਣੇ ਵੱਲੋਂ, ਅਸੀਂ ਹਦਵਾਣਾ ਖਾਧਾ, ਖਰਬੂਜ਼ਾ ਖਾਧਾ ਅਤੇ ਪਿਆਸ ਲੱਗ ਗਈ, ਪਾਣੀ ਪੀ ਲਿਆ, ਇਹਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜੁੜ ਗਈਆਂ, ਬਾਜ਼ਾਰ ਗਏ, ਕੱਟੇ ਹੋਏ ਫਲ ਅਸੀਂ ਖਾ ਲਏ, ਲਲਚਾ ਲੈਂਦੇ ਨੇ, ਅਤੇ ਕਈ ਵਾਰੀ ਰੇਹੜੀ ਦੇ ਉੱਤੇ ਮੈਂਗੋ ਸ਼ੇਕ ਸਾਡੇ ਸਾਹਮਣੇ ਬਣਦੀ ਹੁੰਦੀ ਹੈ, ਰਿਹਾ ਨਹੀਂ ਜਾਂਦਾ, ਇਹਦੇ ਕਰਕੇ ਵੀ ਲੂਜ਼ ਮੋਸ਼ਨ, ਵੋਮਿਟਿੰਗਸ ਵਗੈਰਾ, ਟੱਟੀਆਂ ਉਲਟੀਆਂ ਲੱਗ ਜਾਂਦੀਆਂ ਨੇ?
0: ਬਿਲਕੁਲ, ਜਿਹੜਾ ਤੁਸੀਂ ਗੱਲ ਕੀਤੀ ਹੈ ਵਾਟਰਮੈਲਨ ਦੀ, ਇਹ ਖਾਣ ਦੇ ਨਾਲ ਬਿਲਕੁਲ ਸਾਡਾ, ਜਦੋਂ ਆਪਾਂ ਪਾਣੀ ਪੀ ਲੈਂਦੇ ਹਾਂ ਉਸ ਤੋਂ ਉਪਰੰਤ, ਇਹ ਖਾਣ ਦੇ ਨਾਲ ਤਾਂ ਅਸੀਂ ਹਾਈਡਰੇਟ ਹੁੰਦੇ ਹਾਂ, ਪਰ ਜਦੋਂ ਆਪਾਂ ਇਹਨਾਂ ਨੂੰ ਪਾਣੀ ਪੀ ਲੈਂਦੇ ਹਾਂ ਉਸ ਤੋਂ ਉਪਰੰਤ ਉਹਦੇ ਨਾਲ ਸਾਨੂੰ ਲੂਜ਼ ਮੋਸ਼ਨ, ਵੋਮਿਟਿੰਗਸ, ਇਹ ਸਾਡੀ ਵਾਟਰ ਬੋਰਨ ਡਿਜ਼ੀਜ਼ ਦੇ ਵਿੱਚ ਸਭ ਤੋਂ ਮੇਨ ਇੰਪੋਰਟੈਂਟ ਡਿਜ਼ੀਜ਼ ਆਉਂਦੀ ਹੈ। ਇਹਦੇ ਵਿੱਚ ਸਭ ਤੋਂ ਵੱਧ ਸਾਡੀ ਬੋਡੀ ਵੀਕਨੈਸ ਕਰਦੀ ਹੈ ਕਿਉਂਕਿ ਇਲੈਕਟ੍ਰੋਲਾਈਟਸ ਦੀ ਬਹੁਤ ਜ਼ਿਆਦਾ ਕਮੀ ਆ ਜਾਂਦੀ ਹੈ ਜਦੋਂ ਤੁਸੀਂ ਬਹੁਤ ਜ਼ਿਆਦਾ ਲੂਜ਼ ਮੋਸ਼ਨਸ 'ਤੇ ਆਪਣਾ ਵੋਮਿਟਿੰਗਸ ਆਉਂਦੀਆਂ। ਇਹ ਸਭ ਤੋਂ ਵੱਡੀ ਜਿਹੜੀ ਪ੍ਰੀਕੋਸ਼ਨ ਹੈ ਉਹ ਹੈ ਕਿ ਆਪਣੇ ਘਰ ਤੁਸੀਂ ORS ਜ਼ਰੂਰ ਉਹਦੇ ਪੈਕਟ ਰੱਖੋ, ਗਰਮੀਆਂ ਦੇ ਦਿਨਾਂ 'ਚ ਜਦੋਂ ਵੀ ਕਿਸੇ ਨੂੰ ਲੱਗੇ ਕਿ ਲੂਜ਼ ਮੋਸ਼ਨਸ ਦਾ ਵੋਮਿਟਿੰਗ ਆ ਰਹੇ ਹਨ, 1 ਲੀਟਰ ਪਾਣੀ ਦੇ ਵਿੱਚ ORS ਦਾ 1 ਪੈਕਟ ਪੂਰਾ ਘੋਲ ਕੇ ਉਹਨੂੰ ਰੱਖ ਲਓ, ਅਤੇ ਉਹਨੂੰ ਤੁਸੀਂ ਥੋੜ੍ਹਾ ਥੋੜ੍ਹਾ ਕਰਕੇ ਸਿਪ ਸਿਪ ਕਰਕੇ ਪੀਂਦੇ ਰਹੋ ਤਾਂ ਕਿ ਤੁਹਾਡੀ ਜਿਹੜੀ ਡੀਹਾਈਡਰੇਸ਼ਨ ਹੈ, ਤੁਹਾਡੀ ਬੋਡੀ ਜਿਹੜੀ ਵੀਕਨੈਸ ਆਈ ਹੈ ਲੂਜ਼ ਮੋਸ਼ਨ ਵੋਮਿਟਿੰਗਸ ਕਰਕੇ, ਹੌਲੀ ਹੌਲੀ ਕਰਕੇ ਠੀਕ ਹੋ ਜਾਏ।
1: ਜੀ ਡਾਕਟਰ, ਇਹ ਤਾਂ ਹੋ ਗਿਆ ਵੀ ਆਪਾਂ 1 ਲੀਟਰ ਪਾਣੀ ਦੇ ਵਿੱਚ ORS ਦਾ ਘੋਲ ਪਾ ਲਿਆ, ਅਤੇ ਹੋਇਆ ਕਿ ਅਸੀਂ ORS ਦਾ ਘੋਲ ਪਿਲਾਇਆ, ਨੀਂਦ ਆ ਗਈ, ਥੋੜ੍ਹੀ ਦੇਰ ਬਾਅਦ ਫਿਰ ਪੀਤਾ, ਫਿਰ ਨੀਂਦ ਆ ਗਈ, ਅਤੇ ਫਿਰ ਉਹ ਜਿਹੜਾ ਪਾਣੀ ਹੈ ਪਿਆ, ਸ਼ਾਮਾਂ ਪੈ ਜਾਂਦੀਆਂ ਨੇ, 7-8 ਘੰਟੇ ਉਦੀ ਪਿਆ ਰਹਿੰਦਾ, ਇਸ ਘੋਲ ਨੂੰ ਆਪਾਂ ਕਿੰਨੀ ਦੇਰ ਦੇ ਅੰਦਰ ਅੰਦਰ ਖਤਮ ਕਰਨਾ ਹੁੰਦਾ?
0: ਤੁਸੀਂ ਜਿਹੜਾ ਆਪਾਂ ਘੋਲ ਕੀਤਾ ਹੈ, ਇਹ ਕੋਸ਼ਿਸ਼ ਕਰਨੀ ਹੈ ਕਿ ਆਪਾਂ 2-3 ਘੰਟੇ ਦੇ ਅੰਦਰ ਅੰਦਰ ਇਹਨੂੰ ਆਪਾਂ ਖਤਮ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਨੀਂਦ ਆ ਗਈ ਹੈ, ਤੁਹਾਡਾ ਘੋਲ ਬਚਿਆ ਰਹਿ ਗਿਆ, ਜਦੋਂ ਤੁਸੀਂ ਸ਼ਾਮ ਨੂੰ ਦੁਬਾਰਾ ਪੀਣਾ ਉਦੋਂ ਤੁਸੀਂ ਕੋਸ਼ਿਸ਼ ਕਰਨਾ ਜਿਹੜਾ ਪੁਰਾਣਾ ਘੋਲ ਹੈ ਉਹਨੂੰ ਡਿਸਕਾਰਡ ਕਰ ਦੇਣਾ, ਅਤੇ ਫਰੈਸ਼ ਦੁਬਾਰਾ 1 ਲੀਟਰ ਪਾਣੀ ਆਪਣੀ ਬੋਟਲ 'ਚ ਭਰ ਕੇ ਉਹਨੂੰ ਕਲੀਨ ਕਰਕੇ ਫਿਰ ਤੁਸੀਂ ਉਹਦੇ 'ਚ 1 ਪੈਕਟ ਆਪਣਾ ਪਾ ਕੇ ਫਿਰ ਸ਼ੁਰੂ ਕਰਨਾ।
1: ਡਾਕਟਰ, ਰੱਬ ਨਾ ਕਰੇ ਕੈਮਿਸਟ ਦੀ ਦੁਕਾਨ ਦੂਰ ਹੈ, ਮੇਰੇ ਕੋਲ ORS ਘੋਲ ਲਿਆਉਣ ਵਾਸਤੇ ਕੋਈ ਸਾਧਨ ਵੀ ਨਹੀਂ ਹੈ ਅਤੇ ਮੈਂ ਜਾ ਵੀ ਨਹੀਂ ਸਕਦੀ, ਇਹ ਕਹਿੰਦੇ ਨੇ ਕਿ ਘਰ ਦੇ ਵਿੱਚ ਵੀ ਨਮਕ ਚੀਨੀ ਦਾ ਘੋਲ ਬਣਾਇਆ ਜਾ ਸਕਦਾ?
0: ਆਪਣੇ ਘਰ ਤੁਸੀਂ ਨਮਕ ਚੀਨੀ ਦਾ ਘੋਲ, ਬੋਇਲਡ ਪਾਣੀ ਨੂੰ ਠੰਡਾ ਕਰਕੇ ਉਹਦੇ 'ਚ ਤੁਸੀਂ ਨਮਕ ਚੀਨੀ ਦਾ ਘੋਲ ਘੋਲ ਕੇ ਉਹ ਵੀ ਤੁਸੀਂ ਪੀ ਸਕਦੇ ਹੋ। ਇਹਦਾ ਜਿਹੜਾ ਮੇਨ ਮੋਟਿਵ ਹੈ ਉਹ ਸਿਰਫ ਸਾਡਾ ਆਪਣਾ ਬੋਡੀ ਨੂੰ ਹਾਈਡਰੇਟ ਕਰਨਾ ਅਤੇ ਇਲੈਕਟ੍ਰੋਲਾਈਟਸ ਪੂਰੇ ਕਰਨਾ, ਸੋ ਕੋਸ਼ਿਸ਼ ਕਰੋ ਜੇ ਤਾਂ ORS ਤੁਸੀਂ ਆਪਣੇ ਕੋਲ ਕੁਛ ਅਮਾਊਂਟ 'ਚ ਰੱਖ ਲਓ, ਅਦਰਵਾਈਜ਼ ਨਹੀਂ ਹੈ ਤਾਂ ਤੁਸੀਂ ਨਮਕ ਚੀਨੀ ਦਾ ਘੋਲ ਵੀ ਰੱਖ ਸਕਦੇ ਹੋ। ਜੇ ਤੁਹਾਨੂੰ ਇਹ ਲੱਗਦਾ ਕਿ ਅਸੀਂ ਪੂਰਾ 1 ਲੀਟਰ ਪਾਣੀ ਨਹੀਂ ਕੰਜ਼ਿਊਮ ਕਰ ਸਕਦੇ, ਤੁਸੀਂ ਹਾਫ ਆਫ ਵੀ ਕਰ ਸਕਦੇ ਹੋ, ਇਹਦੇ ਛੋਟੇ ਸੈਸ਼ਨ ਵੀ ਆਉਂਦੇ, ਤੁਸੀਂ 1/2 ਲੀਟਰ ਪਾਣੀ ਨੂੰ ਜਿਹੜਾ ਕਿ ਐਟ ਏ ਟਾਈਮ ਆਪਾਂ ਕੰਜ਼ਿਊਮ ਕਰ ਸਕੀਏ, ਸੋ ਆਪਣਾ ਵਿਦ ਇਨ 1 ਆਵਰ ਜਿਹੜਾ ਕੰਜ਼ਿਊਮ ਹੋ ਜਾਏ ਤਾਂ ਕਿ ਉਹਦੇ 'ਚ ਆਪਾਂ ਨੂੰ ਕੋਈ ਕੰਟੈਮੀਨੇਸ਼ਨ ਦਾ ਡਰ ਨਾ ਆਏ। ਸੋ ਕੋਸ਼ਿਸ਼ ਕਰੋ 1/2 ਪੈਕਟ ਨੂੰ 1/2 ਲੀਟਰ 'ਚ ਘੋਲ ਲਓ, ਫਿਰ ਤੁਸੀਂ ਦੁਬਾਰਾ ਨੈਕਸਟ ਘੋਲ।
1: ਡਾਕਟਰ ਸਾਹਿਬ, ਆਮ ਛੋਟੇ ਬੱਚਿਆਂ ਨੂੰ ਜਦੋਂ ਅਸੀਂ ਦੇਖਦੇ ਹਾਂ ਖੇਡਦੇ ਸਾਨੂੰ ਬੜੇ ਚੰਗੇ ਲੱਗਦੇ ਨੇ, ਔਰ ਕਈ ਵਾਰੀ ਸੁਸਤ ਜੇ ਲੱਗੇ ਤਾਂ ਅਸੀਂ ਧਿਆਨ ਵੀ ਨਹੀਂ ਦਿੰਦੇ ਬਹੁਤਾ, ਕੋਈ ਗੱਲ ਨਹੀਂ ਗਰਮੀ ਹੈ, ਪਰ ਕੀ ਜੇ ਬੱਚੇ ਨੂੰ ਕੋਈ ਵੀ ਸਮੱਸਿਆ ਨਾ ਹੋਵੇ ਤਾਂ ਆਪਾਂ ਤਾਂ ਵੀ ਉਹਨੂੰ ORS ਦਾ ਘੋਲ ਪਿਲਾ ਸਕਦੇ ਹਾਂ ਜਾਂ ਨਮਕ ਚੀਨੀ ਦਾ ਘੋਲ ਪਿਲਾ ਸਕਦੇ ਹਾਂ?
0: ਨਹੀਂ, ਜੇ ਬੱਚੇ ਨੂੰ ਕੋਈ ਨਈ ਤਕਲੀਫ ਹੈ ਤਾਂ ਫਿਰ ਤੁਸੀਂ ਸਿੰਪਲ ਪਾਣੀ ਦੇ ਸਕਦੇ ਹੋ, ਉਹਨੂੰ ਵਿਟਾਮਿਨ ਸੀ ਵਾਲੇ ਜਿੱਦਾਂ ਮੈਂ ਤੁਹਾਨੂੰ ਕਿਹਾ ਔਰੇਂਜ ਦਾ ਜੂਸ, ਕੀਵੀ, ਇੱਦਾਂ ਦੀਆਂ ਚੀਜ਼ਾਂ ਦੇ ਸਕਦੇ ਤਾਂ ਕਿ ਬੱਚਾ ਹਾਈਡਰੇਟ ਰਹੇ। ਨਮਕ ਚੀਨੀ ਦਾ ਘੋਲ ਵੀ ਦੇ ਸਕਦੇ ਹਾਂ ਕਿਉਂਕਿ ਉਹਦਾ ਕੋਈ ਨੁਕਸਾਨ ਨਹੀਂ ਹੈ, ਕਿ ਜੇ ਤੁਹਾਨੂੰ ਲੱਗ ਰਿਹਾ ਕਿ ਬੱਚਾ ਥੋੜ੍ਹਾ ਬਹੁਤਾ ਖੇਡ ਕੇ ਆਇਆ ਤੁਸੀਂ ਉਹਨੂੰ ਨਮਕ ਚੀਨੀ ਦਾ ਘੋਲ ਦੇ ਸਕਦੇ ਹੋ
1: ਜੀ।
0: ਹਾਂ, ਇਹ ਚੀਜ਼ਾਂ ਤੁਸੀਂ ਬੱਚੇ ਨੂੰ ਦੇ ਸਕਦੇ ਹੋ
1: ਜੀ, ਯਾਨੀ ਕਿ ਇਹਦੇ ਨਾਲ ਬੱਚਾ ਠੀਕ ਰਹੇਗਾ।
0: ਠੀਕ ਰਹੇਗਾ, ਹਾਂਜੀ,
1: ਜੋ ਥੋੜ੍ਹੀ ਬਹੁਤੀ ਜੇ ਕਮੀ ਹੋਈ ਵੀ ਹੈ ਤੇ ਉਹ ਭਰਪੂਰ ਮਾਤਰਾ ਦੇ ਵਿੱਚ ਮਿਲਣ ਦੇ ਨਾਲ ਸਭ ਕੁਝ ਠੀਕ ਹੋ ਜਾਏ।
0: ਠੀਕ ਹੋ ਜਾਏਗਾ
1: ਜੀ। ਡਾਕਟਰ, ਬੱਚਿਆਂ ਨੂੰ ਆਦਤ ਹੁੰਦੀ ਹੈ ਕਿ ਬੋਟਲ ਦੇ ਵਿੱਚ ਪਾਣੀ ਪੀਣਾ, ਠੀਕ। ਅੱਜ ਕੱਲ੍ਹ ਮਾਂ ਬਾਪ ਨੇ ਵੀ ਕਹਿਤਾ ਕਿ ਆਪੋ ਆਪਣੀ ਬੋਟਲ 'ਤੇ ਨਿਸ਼ਾਨੀ ਲਾ ਲਓ, ਇਹ ਤੇਰੀ ਬੋਟਲ ਹੈ, ਮੇਰੀ ਬੋਟਲ ਹੈ। ਸਕੂਲੇ ਜਾਂਦੇ ਨੇ ਬੱਚੇ ਜਦੋਂ, ਹੁਣ ਤਾਂ ਚਲੋ ਬੱਚੇ ਨੂੰ ਹਰ ਕਿਸੇ ਨੂੰ ਰੰਗ ਬਿਰੰਗੀ ਬੋਤਲ ਆਪੋ ਆਪਣੀ ਮਿਲੀ ਹੋਈ ਹੈ, ਜਦੋਂ ਬੱਚੇ ਨੇ ਸਕੂਲ ਜਾਣਾ ਉਹਨਾਂ ਦੇ ਕੋਲ ਫਿਰ ਰੰਗ ਬਿਰੰਗੀਆਂ ਬੋਤਲਾਂ ਆ ਜਾਣੀਆਂ ਨੇ, ਔਰ ਉਹਨਾਂ ਬੋਤਲ

0: ਕੋਸ਼ਿਸ਼ ਕਰੋ ਕਿ ਇਹ ਚੀਜ਼ਾਂ ਜਿਹੜੇ ਬੱਚਿਆਂ ਨੂੰ ਸਕੂਲ 'ਚ ਜਿਹੜੇ ਬੋਟਲ ਹੈਗੀਆਂ ਉਹਨਾਂ 'ਚ ਨਾ ਦੇ ਕੇ ਤੁਸੀਂ ਆਪਣੇ ਘਰ ਹੀ ਸ਼ਰਬਤ ਦੇ ਸਕਦੇ ਹੋ, ਬਾਹਰ ਨਾ ਦਿਓ, ਤਾਂ ਕਿ ਬੱਚੇ, ਕਿਉਂਕਿ ਉੱਥੇ ਬੋਟਲਸ ਕਈ ਤਰੀਕੇ ਦੇ ਨਾਲ ਬਾਹਰ ਵੀ ਪਈਆਂ ਰਹਿੰਦੀਆਂ, ਅੰਦਰ ਵੀ ਪਈਆਂ ਰਹਿੰਦੀਆਂ, ਮੱਖੀਆਂ ਆਉਂਦੀਆਂ ਮਿੱਠੇ 'ਤੇ, ਅਤੇ ਉਹ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਇਨਫੈਕਸ਼ਨ ਦਾ ਕਾਰਨ ਬਣਦੀਆਂ।
1: ਜੀ
0: ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਜੂਸ ਜਿਹੜੇ ਹੋ ਬੱਚਿਆਂ ਨੂੰ ਘਰ ਹੀ ਦੇ ਦਿਓ, ਬਾਹਰ
1: ਜੀ
0: ਨਾ ਸੇਵਨ ਕੀਤੇ ਜਾਣ।
1: ਡਾਕਟਰ ਸਾਹਿਬ, ਤੁਸੀਂ ਜ਼ਿਲ੍ਹਾ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਐਪੀਡੈਮਿਕ ਡਿਪਾਰਟਮੈਂਟ ਦੇ ਵਿੱਚੋਂ ਮਾਹਿਰ ਹੋ, ਸਪੈਸ਼ਲਿਸਟ ਹੋ, ਸਿਹਤ ਵਿਭਾਗ ਵੱਲੋਂ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਕਿਸ ਤਰੀਕੇ ਤੁਸੀਂ ਲੋਕਾਂ ਨੂੰ ਗਾਈਡਲਾਈਨਸ ਜਾਰੀ ਕਰਦੇ ਹੋ ਅਤੇ ਕਿਹੜੇ ਕਿਹੜੇ ਉਪਰਾਲੇ ਹੋ ਰਹੇ ਨੇ?
0: ਠੀਕ ਹੈ, ਸਿਹਤ ਵਿਭਾਗ ਵੱਲੋਂ ਮੈਂ ਦੋ ਤਿੰਨ ਇੰਸਟਰਕਸ਼ਨਸ ਦੇਣਾ ਚਾਹੁੰਦੀ ਹਾਂ, ਜਿਨ੍ਹਾਂ ਕਰਕੇ ਆਪਾਂ ਹੀਟ ਵੇਵ ਤੋਂ, ਆਪਣਾ ਮੌਨਸੂਨ ਰਿਲੇਟਿਡ ਡਿਜ਼ੀਜ਼ ਤੋਂ ਅਤੇ ਵੈਕਟਰ ਬੋਨ ਡਿਜ਼ੀਜ਼ ਤੋਂ ਬਚ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਆਪਣੇ ਆਪ ਨੂੰ ਜ਼ਿਆਦਾ ਤੋਂ ਜ਼ਿਆਦਾ ਇਹ ਦਿਨਾਂ ਦੇ ਵਿੱਚ ਹਾਈਡਰੇਟ ਰੱਖੋ, ਆਪਣੇ ਕੋਲ ਹਮੇਸ਼ਾ ਹੀ ਇੱਕ ਪਾਣੀ ਦੀ ਬੋਟਲ ਘਰੋਂ ਭਰ ਕੇ, ਜਿਹੜੇ ਵੀ ਤੁਸੀਂ ਕਿਤੇ ਬਾਹਰ ਨਿਕਲਦੇ ਹੋ, ਇੱਕ ਪਾਣੀ ਦੀ ਬੋਟਲ ਰੱਖੋ, ਤਾਂ ਕਿ ਤੁਹਾਨੂੰ ਕਿਤੇ ਵੀ ਬਾਹਰ ਦਾ ਪਾਣੀ ਨਾ ਪੀਣਾ ਪਵੇ। ਆਪਣਾ ਇਨਵਾਇਰਮੈਂਟ ਕਲੀਨ ਰੱਖੋ, ਆਪਣੀ ਪਰਸਨਲ ਹਾਈਜੀਨ ਕਲੀਨ ਰੱਖੋ, ਪਲੱਸ ਕੋਸ਼ਿਸ਼ ਕਰੋ ਕਿ 12 ਤੋਂ 4 ਦਾ ਟਾਈਮ, ਜਿਹੜਾ ਕਿ ਬਹੁਤ ਜ਼ਿਆਦਾ ਇਸ ਟਾਈਮ ਗਰਮੀ ਵਾਲਾ ਮੌਸਮ ਹੈ, ਹੋ ਸਕੇ ਤਾਂ ਬਾਹਰ ਨਿਕਲਣਾ ਅਵੋਇਡ ਕਰੋ, ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਅਵੋਇਡ ਕਰੋ, ਅਤੇ ਆਪਣਾ ਜਦੋਂ ਜੇ ਕਿਤੇ ਨਿਕਲਣਾ ਵੀ ਪਏ ਤਾਂ ਕੋਸ਼ਿਸ਼ ਕਰੋ ਕਿ ਆਪਣਾ ਅੰਬਰੇਲਾ ਵਗੈਰਾ ਤੁਹਾਡੇ ਕੋਲ ਹੋਏ। ਕੱਪੜਿਆਂ ਦੇ ਵਿੱਚ ਫੁੱਲ ਸਲੀਵਸ ਕਲੋਥਸ ਪਾਓ, ਢਿੱਲੇ ਕੱਪੜੇ ਪਾਓ, ਹਲਕੇ ਰੰਗ ਦੇ ਕੱਪੜੇ ਪਾਓ ਅਤੇ ਕੋਟਨ ਦੇ ਕੱਪੜੇ ਪਾਓ, ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਕੋਈ ਵੀ ਰੈਸ਼ਿਸ, ਕੋਈ ਰੈਡਨੈਸ, ਹੀਟ ਰਿਲੇਟਿਡ ਇਲਨੈਸ ਨਾ ਆਏ। ਵੈਕਟਰ ਬੋਨ ਦੇ ਵਿੱਚ ਤੁਸੀਂ ਆਪਣੇ ਆਸ ਪਾਸ ਜਿੰਨੇ ਵੀ ਤੁਹਾਡੇ ਕੋਈ ਤੁਹਾਨੂੰ ਲੱਗਦਾ ਪਾਣੀ ਖੜ੍ਹਾ ਨਾ ਹੋਣ ਦਿਓ, ਕਿਤੇ ਵੀ ਤੁਹਾਨੂੰ ਲੱਗਦਾ ਕਿ ਪਾਣੀ ਖੜ੍ਹਾ ਹੋ ਰਿਹਾ, ਇਹ ਪਰਸਨਲ ਹਾਈਜੀਨ ਦਾ ਹੀ ਇੱਕ ਪਾਰਟ ਹੈ ਕਿ ਉੱਥੇ ਵੈਕਟਰ ਇਨਕਰੀਜ਼ ਹੋਣਗੇ, ਉਹ ਆਪਣੀ ਬਰੀਡਿੰਗ ਕਰਨਗੇ, ਉਹੀ ਸਾਡੇ ਬੱਚਿਆਂ ਨੂੰ, ਸਾਡੇ ਘਰ 'ਚ ਬਜ਼ੁਰਗਾਂ ਨੂੰ ਲੜਨਗੇ ਅਤੇ ਬਿਮਾਰੀ ਦਾ ਕਾਰਨ ਬਣਨਗੇ। ਸੋ ਇਹ ਇੱਕ ਬਹੁਤ ਵੱਡਾ ਮੈਸੇਜ ਹੈ ਕਿ ਤੁਸੀਂ ਆਪਣੇ ਘਰ ਦੇ ਆਲੇ ਦੁਆਲੇ, ਆਪਣੇ ਛੱਤਾਂ 'ਤੇ ਕੋਈ ਵੀ ਟੁੱਟੀਆਂ ਚੀਜ਼ਾਂ, ਟੁੱਟੇ ਬਰਤਨ ਪਏ ਆ, ਉਹਨਾਂ 'ਚ ਪਾਣੀ ਦੀ ਅਕਿਊਮੂਲੇਸ਼ਨ ਜਿਹੜੀ ਹੈ ਉਹ ਬਿਲਕੁਲ ਖਤਮ ਕਰ ਦਿਉ, ਉਹਨਾਂ ਨੂੰ ਸੁਕਾ ਕੇ ਰੱਖੋ। ਇੱਕ ਵੀਕ ਦੇ ਵਿੱਚ ਇੱਕ ਦਿਨ ਇੱਦਾਂ ਦਾ ਜ਼ਰੂਰ ਰੱਖੋ ਜਦੋਂ ਕਿ ਤੁਸੀਂ ਆਪਣੇ ਆਲੇ ਦੁਆਲੇ ਪਲੱਸ ਜਿਹੜੇ ਪਾਰਕ ਹੈਗੇ ਹੈ ਜਾਂ ਤੁਸੀਂ ਆਪਣੇ ਛੱਤਾਂ 'ਤੇ ਪਾਣੀ ਜਿਹੜਾ ਉਹ ਨਸ਼ਟ ਕਰੋ।
1: ਜੀ, ਫਰਾਈਡੇ ਡਰਾਈ ਡੇ,
0: ਫਰਾਈਡੇ ਡਰਾਈ ਡੇ,
1: ਜੀ
0: ਹਾਂਜੀ
1: ਹੈ ਨਾ,
0: ਬਿਲਕੁਲ
1: ਹਫ਼ਤੇ ਦਾ ਉਹ ਦਿਨ ਹਰ ਕਿਸੇ ਨੂੰ ਯਾਦ ਹੈ ਜੀ ਕਿ
0: ਯਾਦ
1: ਜਿਹੜਾ ਫਰਾਈਡੇ ਹੈ ਡਰਾਈ ਡੇ, ਆਪਾਂ ਆਪਣੇ ਕੂਲਰ ਵੀ ਦੇਖਣੇ ਆ, ਆਪਾਂ ਛੱਤਾਂ 'ਤੇ ਪਏ ਘੜੇ ਵੀ ਦੇਖਣੇ, ਟੁੱਟੇ ਫੁੱਟੇ ਟਾਇਰ ਵੀ ਦੇਖਣੇ ਆ, ਅਤੇ ਜੋ ਸਾਡੇ ਘਰ ਦੇ ਬਾਹਰ ਕਿਤੇ ਪਾਣੀ ਖੜ੍ਹਾ ਉਹ ਵੀ ਅਸੀਂ ਦੇਖਣਾ। ਖਾਸ ਤੌਰ 'ਤੇ ਜਿਹੜਾ ਅਸੀਂ ਜਾਨਵਰਾਂ ਨੂੰ ਪਾਣੀ ਪਾਉਂਦੇ ਹਾਂ ਉਹ ਵੀ ਅਸੀਂ ਰੋਜ਼ ਬਦਲ ਦਿਆ ਕਰੀਏ, ਪੰਛੀਆਂ ਨੂੰ ਜਿਹੜਾ ਪਾਣੀ ਪਾਉਂਦੇ ਹਾਂ ਉਹ ਵੀ ਰੋਜ਼ ਬਦਲ ਦਿਆ ਕਰੀਏ।
0: ਆਪਣੇ ਆਲੇ ਦੁਆਲੇ ਜਿੱਥੇ ਤੁਸੀਂ ਸ਼ਾਮ ਨੂੰ ਕਿਤੇ ਸੈਰ ਕਰਨ ਜਾਂਦੇ ਹੋ, ਕੋਈ ਪਾਰਕ 'ਚ ਕਿਤੇ ਤੁਹਾਨੂੰ ਲੱਗਦਾ ਕੋਈ ਕੰਟੇਨਰਸ ਪਏ ਹੋਏ ਆ ਪਾਣੀ ਵਾਸਤੇ ਪੰਛੀਆਂ ਦੀ, ਉਹ ਵੀ ਤੁਸੀਂ ਜ਼ਰੂਰ ਉਹਨੂੰ ਪਾਣੀ ਨੂੰ ਕਰਕੇ ਕਲੀਨ ਕਰ ਸਕਦੇ ਹੋ।
1: ਜੀ ਜੀ, ਅਤੇ ਤਾਂ ਤੁਸੀਂ ਫਿਰ ਡੇਂਗੂ, ਚਿਕਨਗੁਨੀਆ, ਮਲੇਰੀਆ ਅਤੇ
0: ਵਰਗੀਆਂ
1: ਹੋਰ
0: ਬਿਮਾਰੀਆਂ ਤੋਂ ਬਚ ਸਕਦੇ
1: ਬਚ ਸਕਦੇ ਹੋ। ਡਾਕਟਰ ਸਾਹਿਬ, ਇਸ ਮੌਸਮ ਦੇ ਵਿੱਚ ਚਮੜੀ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ,
0: ਹਾਂਜੀ
1: ਹੈ ਨਾ, ਅਸੀਂ ਇਹਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ। ਕੁਝ ਕੁ ਨੂੰ ਟੈਨਿੰਗ ਹੋ ਜਾਂਦੀ ਹੈ, ਕੁਝ ਕੁ ਕਹਿੰਦੇ ਨੇ ਕਿ ਮੇਰੀ ਚਮੜੀ ਝੁਲਸ ਗਈ ਹੈ ਜੀ, ਅਤੇ ਕੁਝ ਕੁ ਕਹਿੰਦੇ ਨੇ ਕਿ ਇਸ ਬਰਸਾਤੀ ਮੌਸਮ ਦੇ ਵਿੱਚ ਮੇਰੇ ਫੋੜੇ ਬਹੁਤ ਨਿਕਲਣੇ ਸ਼ੁਰੂ ਹੋ ਗਏ ਨੇ
0: ਰੈਡਨੈਸ ਹੋ ਜਾਂਦੀ ਹੈ।
1: ਜੀ
0: ਹਾਂਜੀ ਹਾਂਜੀ,
1: ਕੀ ਕਹੋਗੇ?
0: ਇਹ ਹੀਟ ਵੇਵ ਇਲਨੈਸ ਦਾ ਹੀ ਪਾਰਟ ਹੈ। ਸਾਡੀ ਬੋਡੀ ਦੇ ਵਿੱਚ ਦੋ ਤਰੀਕੇ ਦੇ ਨਾਲ ਰੈਡਨੈਸ ਅਤੇ ਰੈਸ਼ਸ ਆ ਜਾਂਦੇ ਹਨ। ਕੁਛ ਕੁ ਕਈਆਂ ਨੂੰ ਕੱਪੜਿਆਂ ਦੀ ਐਲਰਜੀ ਤੋਂ ਆ ਜਾਂਦੇ ਹੈ, ਕਈਆਂ ਨੂੰ ਜਦੋਂ ਹੀਟ ਸਟ੍ਰੋਕ ਜਾਂ ਹੀਟ ਵੇਵਸ ਇਫੈਕਟ ਕਰਦੀਆਂ ਉਦੋਂ ਆਉਂਦੇ ਨੇ, ਅਤੇ ਕਈਆਂ ਨੂੰ ਜਦੋਂ ਡੇਂਗੂ ਮਲੇਰੀਆ ਹੁੰਦਾ ਉਹਦੇ 'ਚ ਵੀ ਉਹਨਾਂ ਨੂੰ ਰੈਸ਼ਸ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਸੋ ਆਪਣਾ ਇਹਦੇ ਵਿੱਚ ਸਭ ਤੋਂ ਜਿਹੜਾ ਮੇਨ ਹੈਗਾ ਉਹ ਇਹੀ ਹੈਗਾ ਕਿ ਆਪਣੇ ਆਪਣੀ ਪਰਸਨਲ ਹਾਈਜੀਨ ਪਲੱਸ ਆਪਣੇ ਜਿਹੜੇ ਤੁਹਾਡੇ ਕੱਪੜਿਆਂ ਦੀ ਜਿਹੜੀ ਸਿਲੈਕਸ਼ਨ ਹੈ ਬਹੁਤ ਹੀ ਬਿਲਕੁਲ ਖੁੱਲ੍ਹੇ, ਸਾਦੇ, ਲਾਈਟ ਕਲਰ ਦੇ ਅਤੇ ਆਪਣੇ ਕੋਟਨ ਦੇ ਕਲੋਥਸ ਪਾਓ, ਤਾਂ ਕਿ ਅਸੀਂ ਆ ਜਿਹੜੀਆਂ ਸਕਿਨ ਵਾਲੀਆਂ ਰੈਸ਼ਿਜ਼, ਰੈਡਨੈਸ ਹੈ, ਇਹਨਾਂ ਤੋਂ ਬਚਾਵ ਰੱਖ ਸਕੀਏ।
1: ਸੋ ਡਾਕਟਰ ਨਵਪ੍ਰੀਤ ਕੌਰ, ਤੁਸੀਂ ਸਾਡੇ ਸਟੂਡੀਓ 'ਚ ਆਏ, ਰੇਡੀਓ ਡਾਕਟਰ ਪ੍ਰੋਗਰਾਮ 'ਚ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੱਸ ਦਿੱਤਾ ਕਿ ਬਰਸਾਤਾਂ ਦਾ ਮੌਸਮ ਅਸੀਂ ਕਿਵੇਂ ਸੁਖਾਵਾਂ ਬਣਾ ਸਕਦੇ ਹਾਂ, ਔਰ ਖਾਸ ਤੌਰ 'ਤੇ ਤੁਸੀਂ ਜਿਹੜੀ ਸ਼ੁਰੂ 'ਚ ਗੱਲ ਕੀਤੀ ਕਿ ਜਦੋਂ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ, ਲੂ ਵਗਦੀ ਹੈ, ਉਦੋਂ ਵੀ ਅਸੀਂ ਆਪਣੇ ਆਪ ਨੂੰ ਕਿਸ ਤਰੀਕੇ ਬਚਾਉਣਾ। ਸਟੂਡੀਓਜ਼ 'ਚ ਆਉਣ ਲਈ, ਜਾਣਕਾਰੀ ਦੇਣ ਲਈ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਜੀ।
0: ਥੈਂਕ ਯੂ ਮੈਮ,
2: ਬਹੁਤ ਹੀ ਵਡਮੁੱਲੀ ਜਾਣਕਾਰੀ। ਦੇਖੋ, ਬਰਸਾਤਾਂ ਆਉਣ ਵਾਲੀਆਂ ਨੇ, ਤਿਆਰੀ ਸ਼ੁਰੂ ਹੋ ਜਾਣੀ ਚਾਹੀਦੀ ਹੈ, ਅਤੇ ਮੌਸਮ ਜਿਹੜਾ ਹੈ ਉਹ ਤਾਂ ਹੀ ਸੁਹਾਣਾ ਹੁੰਦਾ ਹੈ ਜੇਕਰ ਅਸੀਂ ਉਸ 'ਤੇ ਜੋ ਪ੍ਰਭਾਵ ਨੇ ਉਹਨਾਂ ਤੋਂ ਬਚ ਸਕੀਏ।
3: ਜੀ, ਅਤੇ ਪੂਨਮ, ਡਾਕਟਰ ਨਵਪ੍ਰੀਤ ਕੌਰ ਉਹਨਾਂ ਨੇ ਬਹੁਤ ਅੱਛੀ ਜਾਣਕਾਰੀ ਦਿੱਤੀ, ਅਤੇ ਇਹਨਾਂ ਨਾਲ ਗੱਲਬਾਤ ਕਰ ਰਹੀ ਸੀ ਸੁਖਜੀਤ ਕੌਰ।
2: ਜੀ, ਅਤੇ ਇਸ ਗੱਲਬਾਤ ਤੋਂ ਬਾਅਦ ਇੱਕ ਖੂਬਸੂਰਤ ਗੀਤ ਵੀ ਹੋ ਜਾਏ।
3: ਬਿਲਕੁਲ।

0: ਕਮਲ, ਕਈ ਕੋਈ ਸਮਾਂ ਇਹੋ ਜਿਹਾ ਹੁੰਦਾ ਸੀ ਜਦੋਂ ਪੂਰੀ ਰਾਤ ਬੱਤੀ ਨਹੀਂ ਆਉਂਦੀ ਸੀ ਨਾ, ਉਦੋਂ ਇਹ ਗੀਤ ਉਸ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ ਕਿ ਸਾਰੀ ਰਾਤ ਤੇਰਾ ਤੱਕਦੀ ਹੈ, ਤਾਰੇ ਗਿਣ ਗਿਣ ਰਾਤ ਨਿਕਲਦੀ ਹੈ ਫਿਰ
1: ਜੀ। ਤੇ ਐਕਚੁਅਲੀ ਗੱਲ ਬੱਤੀ ਦੀ ਨਹੀਂ ਹੈ, ਅੱਜ ਕੱਲ ਬੱਤੀ ਹੈ ਵੀ ਨਾ, ਜਿਹਨੇ ਇੰਤਜ਼ਾਰ ਕਰਨਾ ਉਹ ਬੱਤੀ ਹੁੰਦਿਆਂ ਹੋਇਆ ਵੀ ਕਰਦੇ ਨੇ, ਐਸੀ ਗੱਲ ਨਹੀਂ ਹੁੰਦੀ। ਤੇ ਗੱਲ ਐਵੇਂ ਕਿ ਰੱਬ ਕਿਸੇ ਨੂੰ ਇੰਤਜ਼ਾਰ ਦਾ ਮੌਕਾ ਨਾ ਦੇਵੇ,
0: ਸਾਰਿਆਂ ਦੇ ਇੰਤਜ਼ਾਰ ਵਿੱਚ ਵੀ ਕਈ ਵਾਰੀ ਬਹੁਤ ਵਧੀਆ ਹੁੰਦਾ ਹੈ ਆਨੰਦ, ਤੇ ਉਹ ਇੰਤਜ਼ਾਰ ਜਦੋਂ ਖਤਮ ਹੁੰਦਾ ਉਸਦੀ ਖੁਸ਼ੀ ਲਾਗੂ ਹੁੰਦੀ ਹੈ।
1: ਬਿਲਕੁਲ।
0: ਤੇ ਸਾਨੂੰ ਪਤਾ ਕਿ ਸਾਡੇ ਸਰੋਤਿਆਂ ਨੂੰ ਅੱਜ ਦੇ ਖਾਸ ਕਿਸੇ ਦਾ ਵੀ ਇੰਤਜ਼ਾਰ ਹੈ, ਕਥਾ ਲੋਕ ਸਿਲਸਿਲਾ
1: ਜੀ। ਤੇ ਕਥਾ ਲੋਕ ਵਿੱਚ ਜਿਹੜੀ ਅੱਜ ਦੀ ਕਹਾਣੀ ਹੈ ਉਹ ਹੈ ਚਿੰਗਾਰੀ।
0: ਸੁਣਦੇ ਹਾਂ ਜੀ।

0: ਰਸ਼ਪਿੰਦਰ ਦਾ ਵਿਆਹ ਡਾਕਟਰ ਮਨਜਿੰਦਰ ਨਾਲ ਬੜੀ ਧੂਮਧਾਮ ਨਾਲ ਹੋਇਆ ਸੀ। ਬੜਾ ਹੀ ਪਿਆਰਾ ਅਤੇ ਬੜਾ ਹੀ ਸੋਹਣਾ ਹੀ ਜੋੜ ਮਿਲਿਆ ਸੀ। ਡਾਕਟਰ ਆਪਣੀ ਬੀਵੀ ਨੂੰ ਪਿਆਰ ਨਾਲ ਰਾਸ਼ੀ ਕਿਹਾ ਕਰਦਾ ਸੀ। ਹੱਸਦਿਆਂ ਖੇਡਦਿਆਂ ਦੇ ਸਾਲ ਲੰਘ ਗਏ ਪਰ ਰਾਸ਼ੀ ਮਾਂ ਨਾ ਬਣ ਸਕੀ। ਡਾਕਟਰ ਦੁਨੀਆਦਾਰ ਬੰਦਾ ਸੀ, ਉਸਨੂੰ ਸਮੇਂ ਸਿਰ ਸਭ ਕੁਝ ਚਾਹੀਦਾ ਸੀ, ਸਮੇਂ ਸਿਰ ਪੜ੍ਹਾਈ, ਨੌਕਰੀ, ਸਮੇਂ ਸਿਰ ਵਿਆਹ ਅਤੇ ਸਮੇਂ ਸਿਰ ਹੀ ਬੱਚਾ। ਪਰ ਜਦ ਸਮੇਂ ਸਿਰ ਬੱਚਾ ਨਾ ਹੋਇਆ ਤਾਂ ਉਸਨੇ ਰਾਸ਼ੀ ਨੂੰ ਬਾਂਝ ਕਹਿ ਕੇ ਤਲਾਕ ਦੇ ਦਿੱਤਾ। ਰਾਸ਼ੀ ਬਹੁਤ ਹੀ ਸੋਹਣੀ, ਪਿਆਰੀ ਅਤੇ ਚੰਗੇ ਸੁਭਾਅ ਵਾਲੀ ਕੁੜੀ ਸੀ। ਉਸਨੂੰ ਵੀ ਬੱਚਿਆਂ ਨਾਲ ਬਹੁਤ ਪਿਆਰ ਸੀ। ਪਰ ਵਿਚਾਰੀ ਕੀ ਕਰਦੀ, ਬੱਚਾ ਤਾਂ ਕੀ, ਪਤੀ ਵੀ ਉਸ ਕੋਲੋਂ ਖੁਸ ਗਿਆ ਸੀ। ਫਿਰ ਉਸਨੂੰ ਆਪਣੇ ਮਾਂ ਬਾਪ ਦੇ ਘਰ ਆਉਣਾ ਪਿਆ। ਇੱਥੇ ਆ ਕੇ ਪਹਿਲਾਂ ਤਾਂ ਉਹ ਬਹੁਤ ਦੁਖੀ ਅਤੇ ਉਦਾਸ ਰਹਿਣ ਲੱਗੀ। ਫਿਰ ਉਹ ਹਿੰਮਤ ਕਰਕੇ ਨੌਕਰੀ ਕਰਨ ਲਈ ਚੰਡੀਗੜ੍ਹ ਆ ਗਈ। ਪੜ੍ਹੀ ਲਿਖੀ ਸੀ, ਸਕੂਲ ਵਿੱਚ ਨੌਕਰੀ ਮਿਲ ਗਈ ਅਤੇ ਬੱਚਿਆਂ ਵਿੱਚ ਰਹਿਣ ਕਰਕੇ ਉਹ ਆਪਣਾ ਦੁੱਖ ਦਰਦ ਭੁੱਲ ਗਈ। ਜਿੱਥੇ ਉਹ ਰਹਿੰਦੀ ਸੀ ਉਸ ਤੋਂ 2 ਬਲਾਕ ਛੱਡ ਕੇ ਇੱਕ ਛੋਟਾ ਜਿਹਾ ਪਾਰਕ ਸੀ। ਇਸ ਦੇ ਚਾਰੇ ਪਾਸੇ ਘਰਾਂ ਦੀਆਂ ਕਤਾਰਾਂ ਸਨ। ਜਦ ਵੀ ਉਸਨੂੰ ਟਾਈਮ ਮਿਲਦਾ ਉਹ ਇਸ ਪਾਰਕ ਵਿੱਚ ਆ ਕੇ ਬੈਠ ਜਾਂਦੀ। ਅੱਜ ਵੀ ਉਹ ਪਾਰਕ ਦੀ ਇੱਕ ਬੈਂਚ 'ਤੇ ਬੈਠੀ ਸੀ। ਇੰਨੇ ਵਿੱਚ 1 ਕੁ ਸਾਲ ਦਾ ਬੱਚਾ ਰਿੜਦਾ ਰਿੜਦਾ ਉਸਦੇ ਪੈਰਾਂ ਕੋਲ ਆ ਕੇ ਬਹਿ ਗਿਆ। ਥੋੜ੍ਹੀ ਦੇਰ ਤੱਕ ਉਸ ਬੱਚੇ ਵੱਲ ਮੁਸਕਰਾ ਕੇ ਵੇਖਦੀ ਰਹੀ। ਫਿਰ ਉਸਨੇ ਉਸ ਬੱਚੇ ਨੂੰ ਗੋਦੀ ਵਿੱਚ ਬਿਠਾ ਲਿਆ। ਸੋਚਦੀ ਸੀ ਕਿ ਇਸਦੇ ਮਾਂ ਬਾਪ ਜ਼ਰੂਰ ਕਿਤੇ ਨੇੜੇ ਤੇੜੇ ਹੋਣਗੇ। ਪਰ ਜਦ ਕਾਫ਼ੀ ਦੇਰ ਤੱਕ ਕੋਈ ਨਾ ਆਇਆ ਤਾਂ ਉਸਨੇ ਖੜ੍ਹੇ ਹੋ ਕੇ ਇੱਧਰ ਉੱਧਰ ਵੇਖਿਆ। ਛੋਟੇ ਜਿੰਨੇ ਉਸ ਪਾਰਕ ਵਿੱਚ ਉਸਨੂੰ ਕਿਧਰੇ ਵੀ ਕੋਈ ਨਜ਼ਰ ਨਾ ਆਇਆ। ਸਾਰੇ ਬੈਂਚ ਅਤੇ ਝੂਲੇ ਖਾਲੀ ਪਏ ਸਨ। ਪਲ ਦੇ ਪਲ ਉਸਦਾ ਮਨ ਕਲਪਨਾ ਦੇ ਸੰਸਾਰ ਵਿੱਚ ਗੁਆਚ ਗਿਆ। ਉਹਨੂੰ ਲੱਗਾ ਜਿਵੇਂ ਬੱਚਾ ਉਸਦਾ ਆਪਣਾ ਸੀ। ਉਹ ਤਰਬਕ ਕੇ ਉੱਠੀ। ਇੱਕ ਓਪਰੀ ਜਨਾਨੀ ਉਸਨੂੰ ਮੋਢੇ ਤੋਂ ਫੜ ਕੇ ਹਲੂਣ ਰਹੀ ਸੀ।
1: ਭੈਣ ਜੀ, ਭੈਣ ਜੀ, ਇਹ ਬੱਚਾ ਤੁਹਾਡੇ ਕੋਲ ਕਿਵੇਂ ਆਇਆ ਤੇ ਉਹ ਕਿੱਥੇ ਹੈ?
2: ਉਹ ਕੌਣ?
1: ਇਸਦੇ ਖਿਡਾਵੀ?
2: ਮੈਨੂੰ ਨਹੀਂ ਪਤਾ, ਇਹ ਤਾਂ ਇਕੱਲਾ ਹੀ ਆ ਕੇ ਮੇਰੀ ਗੋਦੀ 'ਚ ਬੈਠ ਗਿਆ ਸੀ। ਇਹਦੇ ਨਾਲ ਤਾਂ ਕੋਈ ਨਹੀਂ ਸੀ।
0: ਉਸ ਔਰਤ ਨੇ ਬੱਚਾ ਉਸ ਕੋਲੋਂ ਲੈ ਕੇ ਉੱਚੀਆਂ ਉੱਚੀਆਂ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
1: ਸੋਨੀਆ, ਸੋਨੀਆ, ਕਿੱਥੇ ਮਰ ਗਈ ਹੈ? ਬੱਚੇ ਨੂੰ ਇਕੱਲਾ ਛੱਡ ਕੇ ਕਲੈਣੀ ਕਿਸੇ ਥਾਂ ਦੀ।
0: ਤੇ ਉਹ ਪਾਰਕ

0: ਵਿੱਚ ਸੋਨੀਆ ਨੂੰ ਲੱਭਣ ਤੁਰ ਪਈ। ਰਾਸ਼ੀ ਵੀ ਉਸ ਦੇ ਨਾਲ ਹੋ ਤੁਰੀ। ਥੋੜ੍ਹੀ ਦੂਰ ਜਾ ਕੇ ਉਸਨੇ ਵੇਖਿਆ ਕਿ ਇੱਕ ਬੈਂਚ ਦੇ ਪਿੱਛੇ ਪੱਤਿਆਂ ਦੇ ਢੇਰ ਉੱਤੇ ਇੱਕ 10-11 ਸਾਲ ਦੀ ਕੁੜੀ ਸੁੱਤੀ ਪਈ ਸੀ। ਔਰਤ ਨੇ ਗੁੱਸੇ ਨਾਲ ਉਸਨੂੰ ਪੈਰ ਦਾ ਠੁੱਡਾ ਮਾਰਿਆ। ਉਹ ਇੱਕਦਮ ਘਬਰਾ ਕੇ ਉੱਠ ਬੈਠੀ ਅਤੇ ਹੈਰਾਨੀ ਨਾਲ ਇੱਧਰ ਉੱਧਰ ਵੇਖਣ ਲੱਗੀ। ਉਹ ਔਰਤ ਉਸਨੂੰ ਵਾਲਾਂ ਤੋਂ ਘੜੀਸਦੀ ਹੋਈ ਸਾਹਮਣੇ ਆਪਣੇ ਘਰ ਵਿੱਚ ਲੈ ਗਈ। ਰਾਸ਼ੀ ਵੀ ਨਾਲ ਹੀ ਚਲੀ ਗਈ। ਰਾਸ਼ੀ ਨੂੰ ਉਸ ਛੋਟੀ ਕੁੜੀ 'ਤੇ ਬਹੁਤ ਤਰਸ ਆਇਆ, ਜੋ ਡਰ ਨਾਲ ਥਰ ਥਰ ਕੰਬ ਰਹੀ ਸੀ ਅਤੇ ਬਾਰ ਬਾਰ ਕਹਿ ਰਹੀ ਸੀ ਅਤੇ ਬਾਰ ਬਾਰ ਮਾਫ਼ੀਆਂ ਮੰਗ ਰਹੀ ਸੀ।
1: ਆਂਟੀ ਜੀ, ਆਂਟੀ ਜੀ, ਮੁਝੇ ਮਾਫ਼ ਕਰ ਦੋ, ਮੁਝੇ ਪਤਾ ਹੀ ਨਹੀਂ ਲੱਗਾ, ਮੁਝੇ ਨੀਂਦ ਕਮ ਆ ਗਈ, ਰਾਤ ਕੋ ਮੈਨੇ ਨੇ ਸੋਨ ਹੀ ਨਹੀਂ ਦਿਆ ਦਾ, ਇਸੀ ਲਈ ਆਖ ਲੱਗੀ, ਮਾਫ਼ ਕਰ ਦੋ।
2: ਮਾਫ਼ ਕਰ ਦਿਆਂ ਤੈਨੂੰ, ਜੇ ਇਹ ਮੈਡਮ ਜੀ ਨਾ ਹੁੰਦੀ ਤਾਂ ਪਤਾ ਨਹੀਂ ਮੇਰਾ ਬੱਚਾ ਕਿੱਥੇ ਹੁੰਦਾ, ਖਬਰੇ ਕੌਣ ਇਸ ਨੂੰ ਚੁੱਕ ਕੇ ਲੈ ਜਾਂਦਾ ਤੇ ਕਿੱਥੇ ਲੈ ਜਾਂਦਾ। ਤੇਰੀ ਬੇਵਕੂਫੀ ਕਰਕੇ ਮੈਂ ਸਾਰੀ ਉਮਰ ਇਸ ਨੂੰ ਲੱਭਦੀ ਰਹਿੰਦੀ।
0: ਫਿਰ ਉਸਨੇ ਰਾਸ਼ੀ ਦਾ ਧੰਨਵਾਦ ਕੀਤਾ ਤੇ ਉਸਨੂੰ ਬਿਠਾਇਆ। ਰਾਸ਼ੀ ਨੇ ਵੇਖਿਆ ਕਿ ਘਰ ਕੀਮਤੀ ਫਰਨੀਚਰ ਨਾਲ ਸਜਿਆ ਹੋਇਆ ਸੀ। ਖਿੜਕੀਆਂ ਦਰਵਾਜ਼ਿਆਂ ਦੇ ਪਰਦੇ ਵੀ ਮਹਿੰਗੇ ਕੱਪੜਿਆਂ ਦੇ ਸਨ। ਇਹ ਲੋਕ ਕਾਫ਼ੀ ਅਮੀਰ ਲੱਗ ਰਹੇ ਸੀ। ਇੰਨੇ ਵਿੱਚ ਇੱਕ ਹੋਰ ਔਰਤ ਆ ਗਈ। ਉਸਦੇ ਹੱਥ ਵਿੱਚ ਇੱਕ ਟਰੇ ਸੀ ਜਿਸ ਦੇ ਵਿੱਚ 2 ਗਲਾਸ ਪਾਣੀ ਦੇ ਤੇ 2 ਕੱਪ ਚਾਹ ਦੇ ਪਏ ਸਨ। ਨਾਲ ਨਮਕੀਨ ਤੇ ਬਿਸਕੁਟ ਵੀ ਲਿਆਈ ਸੀ। ਉਸਨੂੰ ਵੇਖ ਕੇ ਹਿਮਾਨੀ ਬੋਲੀ,
2: ਦੇਖ ਲੈ ਸੋਨੀਆ ਦੀ ਮਾਂ, ਤੇਰੀ ਕੁੜੀ ਨੇ ਅੱਜ ਕੀ ਚੰਨ ਚੜਾਇਆ। ਪਹਿਲਾਂ ਤਾਂ ਬਿਨਾਂ ਦੱਸੇ ਮੁੰਨੇ ਨੂੰ ਲੈ ਕੇ ਪਾਰਕ ਵਿੱਚ ਚਲੀ ਗਈ, ਫਿਰ ਉੱਥੇ ਜਾ ਕੇ ਬੈਂਚ ਦੇ ਪਿੱਛੇ ਲੁਕ ਕੇ ਸੌਂ ਗਈ। ਇਹ ਤਾਂ ਸ਼ੁਕਰ ਹੈ ਇਸ ਮੈਡਮ ਜੀ ਦਾ, ਇਹਨਾਂ ਨੇ ਬੱਚੇ ਨੂੰ ਸੰਭਾਲ ਲਿਆ, ਨਹੀਂ ਤਾਂ ਪਤਾ ਨਹੀਂ ਬੱਚਾ ਇਸ ਵੇਲੇ ਕਿੱਥੇ ਹੁੰਦਾ।
0: ਇਹ ਸੁਣ ਕੇ ਉਹ ਗਰੀਬੜੀ ਜਿਹੀ ਔਰਤ ਵੀ ਬਹੁਤ ਡਰ ਗਈ ਤੇ ਹੱਥ ਜੋੜ ਕੇ ਬੋਲੀ,
3: ਮਾਫ਼ ਕਰ ਦੋ ਨਾ ਬੀਬੀ ਜੀ, ਇਸਨੇ ਪਹਿਲੇ ਤੋਂ ਕਭੀ ਐਸਾ ਨਹੀਂ ਕੀਆ, ਮੈਂ ਸਮਝਾਉਂਗੀ, ਇਸੇ ਸਮਝਾ ਦੂੰਗੀ, ਹੋ ਸਕਤਾ ਹੈ ਰਾਤ ਕੋ ਜਾਗਦੀ ਰਹੀ ਹੋ, ਪਰ ਬੀਬੀ ਜੀ ਮੈਂ ਸਮਝਾ ਦੂੰਗੀ ਉਸੇ। ਅਬ ਜਾ ਨਾ, ਮੇਰੇ ਸਰਾਣੀ ਕਿਉਂ ਖੜੀ ਹੈ, ਜਾ ਕੇ ਬਰਤਨ ਸਾਫ਼ ਕਰ ਔਰ ਕਿਚਨ ਵੀ ਸਾਫ਼ ਕਰ ਦੇਣਾ, ਮੈਂ ਆਤੀ ਹੂੰ ਥੋੜੀ ਦੇਰ ਮੈਂ। ਅਰੇ ਇਹ ਲੜਕੀ ਵੀ ਕਿਆ ਹੈ, ਕੋਈ ਵੀ ਕਾਮ ਢੰਗ ਸੇ ਨਹੀਂ ਕਰਤੀ।
0: ਫਿਰ ਉਹ ਦੋਵੇਂ ਚਲੀਆਂ ਗਈਆਂ। ਚਾਹ ਪੀ ਕੇ ਰਾਸ਼ੀ ਵੀ ਉੱਥੋਂ ਆ ਗਈ, ਪਰ ਉਹ ਸਾਰਾ ਦ੍ਰਿਸ਼ ਬਾਰ ਬਾਰ ਉਸ ਦੀਆਂ ਅੱਖਾਂ ਕੇ ਘੁੰਮਦਾ ਰਿਹਾ। ਛੋਟੀ ਜਿਹੀ ਉਸ ਕੁੜੀ ਨੂੰ ਉਸ ਔਰਤ ਦਾ ਬੇਰਹਿਮੀ ਨਾਲ ਕੁੱਟਣਾ, ਫਿਰ ਬਾਲਾਂ ਤੋਂ ਘੜੀਸ ਕੇ ਘਰ ਲੈ ਕੇ ਆਉਣਾ ਤੇ ਉਸ ਦੀ ਮਾਂ ਦਾ ਗਿੜਗਿੜਾ ਕੇ ਮੁਆਫ਼ੀਆਂ ਮੰਗਣਾ, ਇਹ ਘਟਨਾ ਉਸਨੂੰ ਜਿਵੇਂ ਟਿਕਣ ਨਹੀਂ ਸੀ ਦੇ ਰਹੀ। ਉਹ ਫਿਰ ਇੱਕ ਦਿਨ ਉਸ ਔਰਤ ਦੇ ਘਰ ਚਲੀ ਗਈ। ਅੱਜ ਉਸ ਔਰਤ ਦਾ ਮੂਡ ਕਾਫ਼ੀ ਠੀਕ ਸੀ। ਉਸਨੇ ਪਿਆਰ ਨਾਲ ਰਾਸ਼ੀ ਦਾ ਸਵਾਗਤ ਕੀਤਾ ਤੇ ਉਸਨੂੰ ਬਿਠਾਇਆ। ਉਸਦਾ ਨਾਮ ਹਿਮਾਨੀ ਸੀ। ਉਸਨੇ ਪ੍ਰਸੰਨਤਾ ਨਾਲ ਕਿਹਾ, ਉਸਨੂੰ ਜਿਵੇਂ ਅੱਜ ਬਹੁਤ ਚਾਹ ਸੀ।
4: ਓ ਭੈਣ ਜੀ, ਆਓ ਬੈਠੋ।
5: ਹੋਰ ਸੁਣਾ ਹਿਮਾਨੀ, ਕੀ ਹਾਲ ਹੈ?
4: ਬਈ ਹਾਲ ਚਾਲ ਬਹੁਤ ਵਧੀਆ। ਅੱਜ ਮੇਰੇ ਮੁੰਡੇ ਨੇ ਪਹਿਲੀ ਦੰਦੀ ਧਰੀ ਹੈ, ਸਾਡੇ ਘਰ ਵਿੱਚ ਸਾਰੇ ਪਾਸੇ ਖੁਸ਼ੀਆਂ ਹੀ ਨੇ। ਸੋਨੀਆ, ਨੀ ਜਾ ਮਿਠਾਈ ਲੈ ਕੇ ਆ, ਮੈਡਮ ਜੀ ਦਾ ਮੂੰਹ ਮਿੱਠਾ ਕਰਾਈਏ।
5: ਮਾਫ਼ ਕਰਨਾ ਭੈਣ ਜੀ, ਉਸ ਦਿਨ ਮੈਂ ਕੁਝ ਜ਼ਿਆਦਾ ਹੀ ਗੁੱਸੇ 'ਚ ਆ ਗਈ ਸੀ। ਵੈਸੇ ਮੇਰਾ ਸੁਭਾਅ ਇੰਨਾ ਮਾੜਾ ਨਹੀਂ, ਅਸਲ ਵਿੱਚ ਮੈਂ ਵੀ ਕੀ ਕਰਦੀ, ਮੱਸੀ ਦਾ ਤੇ ਮੁੰਨਾ ਹੋਇਆ ਸਾਡੇ ਘਰ ਵਿਆਹ ਦੇ 10 ਸਾਲਾਂ ਮਗਰੋਂ, ਇਹ ਤਾਂ ਮੈਨੂੰ ਤਲਾਕ ਦੇਣ ਨੂੰ ਫਿਰਦੇ ਸੀ, ਪਰ ਰੱਬ ਦੀ ਮਿਹਰ ਹੋਈ ਸਾਡੇ ਘਰ ਬੱਚਾ ਆ ਗਿਆ। ਮੇਰੀ ਤਬੀਅਤ ਨਾ ਭੈਣ ਜੀ ਜ਼ਰਾ ਢਿੱਲੀ ਰਹਿੰਦੀ ਹੈ, ਇਸੇ ਕਰਕੇ ਤਾਂ ਸਾਰੇ ਟਾਈਮ ਲਈ ਇਸ ਕੁੜੀ ਨੂੰ ਰੱਖਿਆ, ਪਰ ਇਸਦੇ ਲੱਛਣ ਮਾੜੇ ਨੇ, ਕਦੇ ਦਿਲ ਲਾ ਕੇ ਕੰਮ ਨਹੀਂ ਕਰਦੀ, ਬਾਕੀ ਇਸਦੀ ਲਾਪਰਵਾਹੀ ਤਾਂ ਤੁਸੀਂ ਵੇਖ ਹੀ ਲਈ ਹੈ।
0: ਸੋਨੀਆ ਡਰਾਇੰਗ ਰੂਮ ਦੇ ਫਰਨੀਚਰ ਦੀ ਝਾੜ ਪੂੰਝ ਕਰ ਰਹੀ ਸੀ। ਇਹ ਸੁਣ ਕੇ ਰਾਸ਼ੀ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਸੋਚਣ ਲੱਗੀ, ਜੇ ਉਸਨੂੰ ਵੀ ਪਤੀ ਕੋਲ ਰਹਿਣ ਲਈ ਹੋਰ ਟਾਈਮ ਮਿਲਦਾ ਤੇ ਡਾਕਟਰ ਉਸਨੂੰ ਇੰਨੀ ਜਲਦੀ ਤਲਾਕ ਨਾ ਦਿੰਦਾ ਤਾਂ ਸ਼ਾਇਦ ਉਸਦਾ ਵੀ ਬੱਚਾ ਹੋ ਜਾਂਦਾ। ਅੱਜ ਉਸਦੀ ਗੋਦੀ ਵਿੱਚ ਇੱਕ ਅਜਿਹਾ ਹੀ ਪਿਆਰਾ ਜਿਹਾ ਬੱਚਾ ਹੁੰਦਾ, ਪਰ ਸਭ ਦੀ ਕਿਸਮਤ ਤੇ ਹਾਲਾਤ ਇੱਕੋ ਜਿਹੇ ਤਾਂ ਨਹੀਂ ਹੁੰਦੇ। ਉਹ ਮਨ ਹੀ ਮਨ ਸੋਚ ਰਹੀ ਸੀ, ਉਸ ਨਾਲ ਤਾਂ ਜੋ ਹੋਣਾ ਸੀ ਉਹ ਹੋ ਗਿਆ ਸੀ। ਉਹ ਹਿਮਾਨੀ ਨੂੰ ਸਮਝਾਉਣ ਲੱਗੀ,
5: ਕੋਈ ਗੱਲ ਨਹੀਂ ਹਿਮਾਨੀ, ਇਹ ਬੱਚੀ ਹੀ ਤਾਂ ਹੈ, ਸਾਰਾ ਦਿਨ ਕੰਮ ਕਰਕੇ ਥੱਕ ਜਾਂਦੀ ਹੈ, ਜੇ ਇਹੋ ਹੀ ਗੱਲ ਅਸੀਂ ਆਪਣੇ ਬੱਚਿਆਂ ਲਈ ਸੋਚੀਏ ਤਾਂ ਦੇਖੋ ਸਾਡੇ ਮਨ ਤੇ ਕੀ ਗੁਜ਼ਰਦੀ ਹੈ।
2: ਪਰ ਰਾਸ਼ੀ, ਅਸੀਂ ਵੀ ਕੀ ਕਰੀਏ, ਕੰਮ ਤਾਂ ਲੈਣਾ ਹੀ ਹੈ ਨਾ, ਜੇ ਮੈਂ ਠੀਕ ਹੁੰਦੀ ਤੇ ਇਸਦੀ ਲੋੜ ਹੀ ਨਾ ਹੁੰਦੀ, ਮੈਂ ਤਾਂ ਆਪ ਹੀ ਬਥੇਰਾ ਕੰਮ ਕਰ ਲੈਂਦੀ ਸੀ, ਪਰ ਇਹ ਲੋਕ ਹੈ ਨੀ ਬੜੇ ਅਜੀਬ, ਖਾਣ ਪੀਣ ਲਈ ਵਾਧੂ ਤੇ ਜਦੋਂ ਕੰਮ ਦੀ ਵਾਰੀ ਆਉਂਦੀ ਹੈ ਉਦੋਂ ਬਸ ਠੱਪ।
0: ਰਾਸ਼ੀ ਨੇ ਗੰਭੀਰਤਾ ਨਾਲ ਕਿਹਾ,
5: ਮੈਨੂੰ ਤਾਂ ਬੜਾ ਤਰਸ ਆਉਂਦਾ ਹੈ ਇੰਨੇ ਛੋਟੇ ਬੱਚਿਆਂ ਨੂੰ ਕੰਮ ਕਰਦੇ ਦੇਖ ਕੇ, ਇਹ ਉਮਰ ਇਹਨਾਂ ਦੀ ਖੇਡਣ ਕੁੱਦਣ ਤੇ ਸਕੂਲ ਜਾਣ ਦੀ ਹੈ, ਪਰ ਇਹ ਵਿਚਾਰੇ ਦਿਨ ਰਾਤ ਦਾਲ ਰੋਟੀ ਦੇ ਚੱਕਰਾਂ 'ਚ ਪਏ ਰਹਿੰਦੇ ਨੇ। ਮੈਂ ਤਾਂ ਚਾਹੁੰਦੀ ਹਾਂ ਕਿ ਜੇ ਤੁਹਾਡੀ ਸੋਨੀਆ ਵਰਗੀ ਕੋਈ ਗਰੀਬ ਕੁੜੀ ਮੈਨੂੰ ਮਿਲ ਜਾਏ ਤਾਂ ਉਸਨੂੰ ਆਪਣੇ ਕੋਲ ਰੱਖ ਕੇ ਪੜ੍ਹਾਵਾਂ ਲਿਖਾਵਾਂ ਤੇ ਉਸਨੂੰ ਮਨੁੱਖੀ ਜ਼ਿੰਦਗੀ ਦੇ ਮਾਇਨੇ ਸਮਝਾਵਾਂ।
2: ਤੁਸੀਂ ਇਹਨਾਂ ਨਾਲ ਜੋ ਵੀ ਕਰ ਲਓ, ਇਹ ਨਹੀਂ ਬਦਲਦੇ। ਚਲੋ ਪਰ ਠੀਕ ਹੈ, ਜੇ ਤੁਹਾਡੀ ਇਹੀ ਇੱਛਾ ਹੈ ਤੇ ਜਦੋਂ ਮੈਨੂੰ ਇਸ ਤੋਂ ਬਿਹਤਰ ਕੰਮ ਵਾਲੀ ਮਿਲ ਗਈ, ਮੈਂ ਸੋਨੀਆ ਦੀ ਮਾਂ ਨੂੰ ਪੁੱਛ ਕੇ ਇਸ ਨੂੰ ਤੁਹਾਨੂੰ ਸੌਂਪ ਦਿਆਂਗੀ।
0: ਹੁਣ ਦੋਵੇਂ ਰਾਸ਼ੀ ਤੇ ਹਿਮਾਨੀ ਇੱਕ ਦੂਜੇ ਦੇ ਕਾਫ਼ੀ ਨੇੜੇ ਆ ਗਈਆਂ ਸੀ ਤੇ ਛੋਟੇ ਮੋਟੇ ਮਜ਼ਾਕ ਵੀ ਕਰ ਲੈਂਦੀਆਂ ਸੀ। ਹਮ ਉਮਰ ਜੋ ਹੋਈਆਂ ਵੈਸੇ ਵੀ ਨੇੜੇ ਤੇੜੇ ਹੀ ਰਹਿੰਦੀਆਂ ਸੀ।

0: ਫਿਰ ਥੋੜੇ ਦਿਨ ਬਾਅਦ ਜਦ ਹਿਮਾਨੀ ਨੂੰ ਇੱਕ ਹੋਰ ਔਰਤ ਕੰਮ ਕਰਨ ਲਈ ਮਿਲ ਗਈ ਤਾਂ ਉਸਨੇ ਸੋਨੀਆ ਨੂੰ ਰਾਸ਼ੀ ਦੇ ਘਰ ਭੇਜ ਦਿੱਤਾ। ਰਾਸ਼ੀ ਬਹੁਤ ਖੁਸ਼ ਹੋਈ। ਉਸਨੇ ਸੋਨੀਆ ਦੇ ਮਾਤਾ ਪਿਤਾ ਨੂੰ ਘਰ ਬੁਲਾ ਕੇ ਸਾਰੀ ਗੱਲ ਕਰ ਲਈ ਕਿ ਅੱਗੇ ਤੋਂ ਸੋਨੀਆ ਉਸਦੇ ਨਾਲ ਹੀ ਰਹੇਗੀ। ਉਸਦੀ ਖਾਣ ਪੀਣ, ਪੜ੍ਹਨ ਲਿਖਣ ਅਤੇ ਰਹਿਣ ਸਹਿਣ ਦੀ ਸਾਰੀ ਜ਼ਿੰਮੇਵਾਰੀ ਉਸਦੀ ਹੋਵੇਗੀ। ਉਹ ਉਸਦੇ ਘਰ ਵਿੱਚ ਬੱਚੇ ਦੀ ਤਰ੍ਹਾਂ ਰਹੇਗੀ। ਮਾਂ ਬਾਪ ਜਦ ਵੀ ਚਾਹੁਣ ਉਸਨੂੰ ਮਿਲ ਸਕਦੇ ਸੀ। ਹਫ਼ਤੇ ਵਿੱਚ ਕਿਸੇ ਇੱਕ ਪੂਰੇ ਦਿਨ ਲਈ ਉਹ ਆਪਣੇ ਘਰ ਵੀ ਜਾ ਸਕਦੀ ਸੀ। ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸੋਨੀਆ ਆਪਣੇ ਕੱਪੜੇ ਲੀੜਿਆਂ ਦਾ ਬੈਗ ਲੈ ਕੇ ਰਾਸ਼ੀ ਦੇ ਘਰ ਆ ਗਈ। ਰਾਸ਼ੀ ਬਹੁਤ ਖੁਸ਼ ਸੀ। ਉਸਨੂੰ ਲੱਗਿਆ ਕਿ ਹੁਣ ਉਹ ਘਰ ਵਿੱਚ ਇਕੱਲੀ ਨਹੀਂ ਹੈ, ਇੱਕ ਹੋਰ ਮੈਂਬਰ ਵੀ ਹੈ ਜੋ ਉਸਦੇ ਹਰ ਕੰਮ ਵਿੱਚ ਬਰਾਬਰ ਦਾ ਹਿੱਸੇਦਾਰ ਹੋਵੇਗਾ। ਅਤੇ ਮੈਂਬਰ ਵੀ ਅਜਿਹਾ ਜੋ ਜ਼ਿੰਦਗੀ ਦੇ ਹਨੇਰਿਆਂ ਵਿੱਚ ਗੁੰਮਿਆ ਹੋਇਆ ਸੀ, ਜਿਸਦਾ ਬਚਪਨ, ਜਵਾਨੀ ਅਤੇ ਬੁਢਾਪਾ ਇਹਨਾਂ ਹਨੇਰਿਆਂ ਵਿੱਚ ਲੰਘ ਜਾਣਾ ਸੀ। ਅਗਲੇ ਦਿਨ ਉਹ ਬਾਜ਼ਾਰ ਗਈ ਅਤੇ ਸੋਨੀਆ ਵਾਸਤੇ ਨਵੇਂ ਕੱਪੜੇ, ਬਰਤਨ ਅਤੇ ਹੋਰ ਕਈ ਚੀਜ਼ਾਂ ਲੈ ਕੇ ਆਈ। ਅਗਲੇ 2-4 ਦਿਨਾਂ 'ਚ ਨੇੜੇ ਦੇ ਇੱਕ ਸਕੂਲ ਵਿੱਚ ਉਸਨੇ ਉਸਦਾ ਦਾਖਲਾ ਵੀ ਕਰਵਾ ਦਿੱਤਾ। ਫਿਰ ਉਹ ਹੌਲੀ ਹੌਲੀ ਉਸਨੂੰ ਰਸੋਈ ਵਿੱਚ ਕੰਮ ਕਰਨ ਦੇ ਤਰੀਕੇ ਸਮਝਾਉਣ ਲੱਗੀ। ਸਵੇਰੇ ਬ੍ਰੇਕਫਾਸਟ ਵਿੱਚ ਕੀ ਬਣੇਗਾ, ਦੁਪਹਿਰ ਦੀ ਰੋਟੀ, ਚਾਹ ਪਾਣੀ ਅਤੇ ਰਾਤ ਦੇ ਭੋਜਨ ਵਿੱਚ ਕੀ ਹੋਵੇਗਾ। ਇਹ ਸਾਰਾ ਕੁਝ ਉਹ ਸੋਨੀਆ ਨੂੰ ਬੜੇ ਠਰਮੇ ਨਾਲ ਸਮਝਾਉਂਦੀ ਅਤੇ ਉਹ ਵੀ ਪੂਰੇ ਧਿਆਨ ਨਾਲ ਸੁਣਦੀ ਅਤੇ ਅਮਲ ਕਰਦੀ। ਦੋਹਾਂ ਦਾ ਵਕਤ ਬੜੀ ਸੋਹਣੀ ਤਰ੍ਹਾਂ ਬੀਤਣ ਲੱਗਾ। ਰੱਜ ਕੇ ਖਾਣ ਪੀਣ ਅਤੇ ਲੋਕਾਂ ਦੀਆਂ ਝਿੜਕਾਂ ਮਾਰਾਂ ਤੋਂ ਬਚਣ ਕਰਕੇ ਸੋਨੀਆ ਤਕੜੀ ਹੋ ਗਈ ਅਤੇ ਉਸਦੇ ਚਿਹਰੇ 'ਤੇ ਨਿਖਾਰ ਆ ਗਿਆ। ਹੌਲੀ ਹੌਲੀ ਉਹ ਘਰ ਦੇ ਕੰਮ ਵਿੱਚ ਦਿਲਚਸਪੀ ਵੀ ਲੈਣ ਲੱਗੀ ਸੀ। ਰਾਸ਼ੀ ਨੇ ਇੱਕ ਦਿਨ ਪਿਆਰ ਨਾਲ ਉਸਨੂੰ ਕਿਹਾ,
1: ਦੇਖ ਸੋਨੀਆ, ਹੁਣ ਤੂੰ ਪੰਜਾਬ ਵਿੱਚ ਰਹਿ ਰਹੀ ਹੈ ਅਤੇ ਪੰਜਾਬੀ ਵਿੱਚ ਗੱਲ ਕਰਿਆ ਕਰ। ਕੋਸ਼ਿਸ਼ ਕਰਕੇ ਜਿਵੇਂ ਅਸੀਂ ਬੋਲਦੇ ਹਾਂ ਤੂੰ ਵੀ ਉਵੇਂ ਹੀ ਬੋਲ। ਹੁਣ ਇਹ ਘਰ ਤੇਰਾ ਵੀ ਹੈ ਅਤੇ ਮੈਂ ਤੇਰੀ ਆਪਣੀ ਵੱਡੀ ਭੈਣ ਹਾਂ। ਜੋ ਕੁਝ ਵੀ ਮੇਰਾ ਹੈ ਉਹ ਤੇਰਾ ਵੀ ਹੈ। ਜੋ ਕੁਝ ਵੀ ਖਾਣ ਨੂੰ ਮਨ ਕਰੇ ਚੁੱਪ ਕਰਕੇ ਖਾ ਲਿਆ ਕਰ, ਮੇਰੇ ਕੋਲੋਂ ਪੁੱਛਣ ਦੀ ਲੋੜ ਨਹੀਂ। ਨਾਲੇ ਹੁਣ ਤੂੰ ਕੰਮ ਕਰਨ ਵਾਲੀ ਨੌਕਰਾਨੀ ਨਹੀਂ, ਇਸ ਘਰ ਦੀ ਬੱਚੀ ਅਤੇ ਸਕੂਲ ਪੜ੍ਹਨ ਵਾਲੀ ਵਿਦਿਆਰਥਣ ਹੈ। ਜਿਵੇਂ ਚੰਗੇ ਘਰ ਦੀਆਂ ਕੁੜੀਆਂ ਰਹਿੰਦੀਆਂ ਨਾ, ਤੂੰ ਵੀ ਉਵੇਂ ਰਿਹਾ ਕਰ ਅਤੇ ਕਦੇ ਵੀ ਆਪਣੇ ਮਨ 'ਚ ਹੀਣ ਭਾਵਨਾ ਨਾ ਲਿਆਵੀਂ।
0: ਸੋਨੀਆ ਉਸਦੀਆਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੀ ਅਤੇ ਹੌਲੀ ਹੌਲੀ ਸਮਝਣ ਵੀ ਲੱਗੀ ਸੀ। ਰਾਸ਼ੀ ਉਸਨੂੰ ਸਵੇਰੇ ਸਵੇਰੇ ਆਪਣੇ ਨਾਲ ਹੀ ਉਠਾ ਦਿੰਦੀ ਅਤੇ ਫਿਰ ਨਾਸ਼ਤੇ ਪਾਣੀ ਤੋਂ ਵਿਹਲਿਆਂ ਹੋ ਕੇ ਦੋਵੇਂ ਆਪਣੇ ਆਪਣੇ ਸਕੂਲ ਚਲੀਆਂ ਜਾਂਦੀਆਂ। ਸੋਨੀਆ ਪਹਿਲੇ ਆ ਜਾਂਦੀ ਸੀ ਕਿਉਂਕਿ ਉਸਦਾ ਸਕੂਲ ਨੇੜੇ ਹੀ ਸੀ। ਰਾਸ਼ੀ ਨੇ ਲੋਕਲ ਬੱਸ ਤੋਂ ਆਉਣਾ ਹੁੰਦਾ ਸੀ, ਉਹ ਦੇਰ ਨਾਲ ਆਉਂਦੀ। ਸੋਨੀਆ ਉਸਦੇ ਆਉਣ ਤੱਕ ਕਈ ਜ਼ਰੂਰੀ ਕੰਮ ਨਿਬੇੜ ਲੈਂਦੀ, ਰੋਟੀ ਖਾ ਕੇ ਫਿਰ ਉਹ ਥੋੜ੍ਹੀ ਦੇਰ ਆਰਾਮ ਕਰਦੀਆਂ। ਫਿਰ ਰਾਸ਼ੀ ਉਸਨੂੰ ਪੜ੍ਹਾਉਣ ਲੱਗ ਜਾਂਦੀ, ਉਸਦੀਆਂ ਕਾਪੀਆਂ ਵੇਖਦੀ ਅਤੇ ਅਗਲੇ ਦਿਨ ਦਾ ਕੰਮਕਾਰ ਵੀ ਦਿੰਦੀ ਅਤੇ ਰਾਤ ਨੂੰ ਮਿਲ ਕੇ ਰਾਤ ਦੀ ਰੋਟੀ ਪਕਾਉਂਦੀਆਂ ਅਤੇ ਖਾ ਪੀ ਕੇ ਆਰਾਮ ਨਾਲ ਸੌ ਜਾਂਦੀਆਂ। ਸੋਹਣਾ ਵਕਤ ਲੰਘ ਰਿਹਾ ਸੀ। ਉਸ ਸਾਲ ਸੋਨੀਆ ਚੰਗੇ ਨੰਬਰ ਲੈ ਕੇ ਪਾਸ ਹੋ ਗਈ। ਅਗਲੇ ਸਾਲ ਉਹ ਆਪਣੀ ਜਮਾਤ ਵਿੱਚ ਦੂਜੇ ਨੰਬਰ 'ਤੇ ਆਈ। ਉਸਦੀ ਪਿੱਠਭੂਮੀ ਨੂੰ ਵੇਖਦੇ ਹੋਇਆਂ ਉਸਨੂੰ ਸਕੂਲ ਵੱਲੋਂ ਵਿਸ਼ੇਸ਼ ਇਨਾਮ ਦਿੱਤਾ ਗਿਆ। ਦੇਖਣ ਨੂੰ ਵੀ ਉਹ ਬਹੁਤ ਸੋਹਣੀ ਲੱਗਦੀ ਸੀ, ਤਿੱਖੇ ਨੈਣ ਨਕਸ਼ ਅਤੇ ਸਾਂਵਲਾ ਸਲੋਨਾ ਰੰਗ। ਕੱਪੜੇ ਵੀ ਬੜੇ ਸਲੀਕੇ ਨਾਲ ਪਾਉਂਦੀ ਸੀ। ਜਿੱਧਰੋਂ ਵੀ ਲੰਘਦੀ ਦੇਖਣ ਵਾਲਿਆਂ ਦਾ ਧਿਆਨ ਮੱਲੋ ਮੱਲੀ ਉਸ ਵੱਲ ਖਿੱਚਿਆ ਜਾਂਦਾ ਸੀ। ਸੋਨੀਆ ਹੁਣ ਜਵਾਨੀ ਦੀ ਦਹਿਲੀਜ਼ 'ਤੇ ਖੜ੍ਹੀ ਸੀ। ਦੇਖਣ ਪਾਉਣ ਨੂੰ ਵੀ ਬੜੀ ਸੋਹਣੀ ਲੱਗਦੀ ਸੀ। ਇੱਕ ਵਾਰੀ ਤਾਂ ਕੋਈ ਮੁੰਡਾ ਉਸਨੂੰ ਧੋਖੇ ਨਾਲ ਸਿਨੇਮਾ ਵਿਖਾਉਣ ਵੀ ਲੈ ਗਿਆ। ਫਿਰ ਉਸਨੂੰ ਛੋਟੀਆਂ ਛੋਟੀਆਂ ਚੀਜ਼ਾਂ ਜਿਵੇਂ ਰੁਮਾਲ, ਪਰਫਿਊਮ ਅਤੇ ਰੰਗੀਨ ਐਨਕਾਂ ਵੀ ਦੇ ਦਿੱਤੀਆਂ, ਜਿਨ੍ਹਾਂ ਨੂੰ ਸੋਨੀਆ ਨੇ ਆਪਣੇ ਬੈਗ ਵਿੱਚ ਆਪਣੇ ਕੱਪੜਿਆਂ ਹੇਠ ਲੁਕਾ ਕੇ ਰੱਖ ਲਿਆ। ਰਾਸ਼ੀ ਨੂੰ ਦਾਲ ਵਿੱਚ ਕੁਝ ਕਾਲਾ ਲੱਗਾ। ਉਸਨੇ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ। ਸਕੂਲ ਵਿੱਚ ਅਧਿਆਪਕ ਨੂੰ ਵੀ ਉਸਦਾ ਖਿਆਲ ਰੱਖਣ ਲਈ ਕਹਿ ਦਿੱਤਾ। ਇੱਕ ਦਿਨ ਤਾਂ ਉਸਨੇ ਉਸਦਾ ਪਿੱਛਾ ਕੀਤਾ। ਸੋਨੀਆ ਸਕੂਲ ਵਿੱਚ ਬਿਮਾਰੀ ਦਾ ਬਹਾਨਾ ਮਾਰ ਕੇ ਕਿਸੇ ਮੁੰਡੇ ਨਾਲ ਉਸਦੇ ਮੋਟਰਸਾਈਕਲ 'ਤੇ ਬੈਠਣ ਹੀ ਲੱਗੀ ਸੀ ਕਿ ਰਾਸ਼ੀ ਨੇ ਉਸਨੂੰ ਪਿੱਛੋਂ ਫੜ ਲਿਆ। ਸੋਨੀਆ ਬਹੁਤ ਡਰ ਗਈ ਸੀ। ਉਹ ਘਰ ਆ ਗਈ ਸੀ ਪਰ ਉਸਨੂੰ ਅੱਜ ਲੱਗ ਰਿਹਾ ਸੀ ਕਿ ਅੱਜ ਉਸਦੀ ਖੈਰ ਨਹੀਂ। ਹੋ ਸਕਦਾ ਹੈ ਰਾਸ਼ੀ ਉਸਦੇ 2-4 ਥੱਪੜ ਵੀ ਲਗਾਏ, ਪਰ ਰਾਸ਼ੀ ਨੇ ਸਿਆਣਪ ਤੋਂ ਕੰਮ ਲਿਆ ਅਤੇ ਐਸਾ ਕੁਝ ਵੀ ਨਹੀਂ ਕੀਤਾ। ਪਰ ਅਗਲੇ ਦਿਨ ਤੋਂ ਉਸਦਾ ਸਕੂਲ ਜਾਣਾ ਬੰਦ ਕਰਕੇ ਉਸਨੂੰ ਉਸਦੇ ਮਾਂ ਬਾਪ ਕੋਲ ਭੇਜ ਦਿੱਤਾ ਅਤੇ ਉਹਨਾਂ ਨੂੰ ਸਾਰਾ ਕੁਝ ਚੰਗੀ ਤਰ੍ਹਾਂ ਸਮਝਾ ਦਿੱਤਾ। ਹੁਣ ਸੋਨੀਆ 'ਤੇ ਪੂਰਾ ਪਹਿਰਾ ਲੱਗ ਗਿਆ। ਉਸਦਾ ਇਕੱਲੀ ਦਾ ਬਾਹਰ ਅੰਦਰ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ। ਖਾਣ ਪੀਣ ਨੂੰ ਵੰਡ ਕੇ ਹਿੱਸੇ ਆਉਂਦਾ ਹੀ ਮਿਲਦਾ ਅਤੇ ਘਰ ਦਾ ਸਾਰਾ ਕੰਮ ਵੀ ਕਰਨਾ ਪੈਂਦਾ। ਰਾਸ਼ੀ ਦੇ ਘਰ ਵਾਲੀਆਂ ਮੌਜਾਂ ਕਿੱਥੇ! ਸਗੋਂ ਹੋਰ 2-4 ਦਿਨਾਂ ਬਾਅਦ ਸੋਨੀਆ ਦੀ ਮਾਂ ਨੇ ਕਿਸੇ ਕੋਠੀ ਵਿੱਚ ਝਾੜੂ ਪੋਚਾ ਕਰਨ ਦਾ ਕੰਮ ਵੀ ਉਸਨੂੰ ਸੌਂਪ ਦਿੱਤਾ। ਸੋਨੀਆ ਨੂੰ ਤਾਂ ਥੋੜ੍ਹੇ ਦਿਨਾਂ ਵਿੱਚ ਹੀ ਨਾਨੀ ਯਾਦ ਆ ਗਈ। ਹੁਣ ਉਸਨੂੰ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਉਸਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਗਈ ਸੀ। ਉਸਨੂੰ ਉਸ ਜ਼ਿੰਦਗੀ ਅਤੇ ਇਸ ਜ਼ਿੰਦਗੀ ਦਾ ਵੀ ਪਤਾ ਲੱਗ ਗਿਆ। ਉਸਨੇ ਆਪਣੀ ਮਾਂ ਦੀਆਂ ਮਿੰਨਤਾਂ ਕਰਕੇ ਰਾਸ਼ੀ ਨੂੰ ਆਪਣੇ ਘਰ ਬੁਲਾਇਆ ਅਤੇ ਉਸਨੂੰ ਸੱਚ ਸੱਚ ਦੱਸ ਕੇ ਉਸ ਕੋਲੋਂ ਮਾਫ਼ੀ ਮੰਗੀ ਅਤੇ ਰੋ ਰੋ ਕੇ ਕਹਿਣ ਲੱਗੀ,
2: ਦੀਦੀ ਦੀਦੀ ਮੈਨੂੰ ਮਾਫ਼ ਕਰ ਦਿਓ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ।

0: ਵਾਜੀ ਵਾ, ਬਹੁਤ ਹੀ ਖੂਬਸੂਰਤ ਕਹਾਣੀ। ਅਤੇ ਦੇਖੋ ਕਈ ਵਾਰੀ ਵਾਕਈ ਇਹੋ ਜਿਹੀ ਚਿੰਗਾਰੀ ਸਾਡੇ ਮਨ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਬਹੁਤ ਲੋੜੀਂਦੀ ਹੁੰਦੀ ਹੈ, ਜਿਸ ਨਾਲ ਦੂਸਰਿਆਂ ਦੇ ਮਨ ਦੇ ਵਿੱਚ ਵੀ ਇਹੋ ਜਿਹੀ ਇੱਛਾ ਪੈਦਾ ਹੋਏ ਕਿ ਅਸੀਂ ਵੀ ਕੁਝ ਕਰੀਏ।
1: ਬਿਲਕੁਲ। ਔਰ ਜਦੋਂ ਐਵੇਂ ਦੇ ਇਗਜ਼ਾਮਪਲ ਦੇਖੀਦੇ ਨੇ ਜਾਂ ਸੁਣੀਦੇ ਨੇ ਨਾ, ਤਾਂ ਇੱਕ ਅੰਦਰ ਚਾਹ ਜਾਗਦੀ ਹੈ ਕਿ ਅਸੀਂ ਸਿਰਫ ਆਪਣੇ ਲਈ ਨਹੀਂ, ਆਸ ਪੜੋਸ, ਆਪਣੇ ਸਮਾਜ ਵਾਸਤੇ, ਆਲੇ ਦੁਆਲੇ ਵਾਸਤੇ ਕੁਛ ਕਰ ਸਕਦੇ ਹਾਂ, ਥੋੜ੍ਹੀ ਜਿਹੀ ਸ਼ੁਰੂਆਤ ਵੀ ਕਰੀਏ, ਬਹੁਤ ਅੱਛੀ ਗੱਲ ਹੁੰਦੀ ਹੈ।
0: ਬਿਲਕੁਲ ਜੀ, ਇਹੋ ਜਿਹੇ ਕਹਾਣੀਆਂ ਹੁੰਦੀਆਂ ਨੇ ਨਾ, ਕੁਛ ਨਾ ਕੁਛ ਸਾਨੂੰ ਜ਼ਰੂਰ ਸਿਖਾਉਂਦੀਆਂ ਨੇ। ਅਤੇ ਸਾਡੇ ਆਸ ਪਾਸ ਸਮਾਜ ਦਾ ਹੀ ਆਇਨਾ ਹੁੰਦੀਆਂ ਨੇ, ਕੁਝ ਨਾ ਕੁਝ ਇਹੋ ਜਿਹਾ ਸਾਡੇ ਆਸ ਪਾਸ ਦੇਖੋ ਵਾਪਰਿਆ ਹੁੰਦਾ।
1: ਬਿਲਕੁਲ।
0: ਪਰ ਕਹਾਣੀ ਦੇ ਜ਼ਰੀਏ ਉਸਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਅਸੀਂ ਕਹਿ ਪਾਉਂਦੇ ਹਾਂ।
1: ਅਤੇ ਜਦੋਂ ਕਹਾਣੀ ਸੁਣੀ ਦੀ ਵੀ ਹੈ ਨਾ, ਤਾਂ ਵੀ ਇੱਕ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਵੀ ਕੁਛ ਕਰੀਏ, ਕਿ ਸਿਰਫ ਆਪਣੇ ਲਈ ਜੀਣਾ ਕੋਈ ਜੀਣਾ ਨਹੀਂ ਹੁੰਦਾ, ਜਦੋਂ ਆਪਾਂ ਕਿਸੇ ਹੋਰ ਵਾਸਤੇ ਸੋਚੀਏ, ਇੱਕ ਅਲੱਗ ਸਕੂਨ, ਇੱਕ ਅਲੱਗ ਖੁਸ਼ੀ ਮਿਲਦੀ ਹੈ ਇਨਸਾਨ ਨੂੰ ਜਦੋਂ ਅਸੀਂ ਕਿਸੇ ਲਈ ਕੁਛ ਕਰਦੇ ਹਾਂ।
0: ਬਿਲਕੁਲ, ਤੁਸੀਂ ਠੀਕ ਕਿਹਾ ਕਿ ਕਹਾਣੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅਤੇ ਦੇਖੋ, ਬਚਪਨ ਤੋਂ ਹੀ ਇਹ ਸਿਲਸਿਲਾ ਸ਼ੁਰੂ ਹੋ ਜਾਂਦਾ ਜਦੋਂ ਬੱਚਿਆਂ ਨੂੰ ਆਪਾਂ ਕਹਾਣੀਆਂ ਸੁਣਾਉਂਦੇ ਹਾਂ। ਚਾਹੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਹੜਾ ਚੱਲਣ ਹੈ ਬਹੁਤ ਘੱਟ ਗਿਆ ਹੈ ਕਿ ਅਸੀਂ ਬੱਚਿਆਂ ਨੂੰ ਕਹਾਣੀਆਂ ਨਾਲ ਜੋੜਦੇ ਹਾਂ, ਕਹਾਣੀਆਂ ਸੁਣਾਉਂਦੇ ਹਾਂ, ਪਰ ਦੇਖੋ ਹੁਣ ਤੱਕ ਤਾਂ ਇਹੀ ਹੁੰਦਾ ਆ ਰਿਹਾ ਹੈ ਕਿ ਦਾਦਾ ਦਾਦੀ, ਨਾਨਾ ਨਾਨੀ ਜਾਂ ਮਾਂ, ਪੇਰੈਂਟਸ ਆਪਣੇ ਬੱਚਿਆਂ ਨੂੰ ਕਹਾਣੀਆਂ ਦੇ ਨਾਲ ਜੋੜਦੇ ਨੇ, ਉਹਨਾਂ ਨੂੰ ਅਜਿਹਾ ਦ੍ਰਿਸ਼ ਲੈ ਕੇ ਆਉਂਦੇ ਨੇ ਉਹਨਾਂ ਦੀ ਕਲਪਨਾ ਦੇ ਅੱਗੇ, ਕਿ ਉਹਨਾਂ ਨੂੰ ਸੋਚ ਕੇ ਹੀ ਬਹੁਤ ਰੋਮਾਂਚ ਮਹਿਸੂਸ ਹੁੰਦਾ ਹੈ।
1: ਬਿਲਕੁਲ। ਅਤੇ ਜਿਵੇਂ ਅਸੀਂ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਹਾਂ, ਉਹਨਾਂ ਕਹਾਣੀਆਂ ਦੇ ਵਿੱਚ ਅੱਛੀਆਂ ਅੱਛੀਆਂ ਆਦਤਾਂ ਸਿਖਾਈਆਂ ਜਾ ਸਕਦੀਆਂ ਨੇ, ਅਤੇ ਉਹਨਾਂ ਨੂੰ ਆਪਣੇ ਪਿਛੋਕੜ ਨਾਲ ਜੋੜਿਆ ਜਾ ਸਕਦਾ ਹੈ, ਆਪਣੇ ਸੰਸਕਾਰ ਦਿੱਤੇ ਜਾ ਸਕਦੇ ਨੇ। ਇਹ ਸਾਰੀਆਂ ਚੀਜ਼ਾਂ ਕਹਾਣੀਆਂ ਦੇ ਰਸਤੇ ਬਹੁਤ ਬਖੂਬੀ ਕੀਤੀਆਂ ਜਾਂਦੀਆਂ।
0: ਬਿਲਕੁਲ ਜੀ, ਅਤੇ ਇਹੀ ਸੁਨੇਹਾ ਹੈ ਕਿ ਜੇਕਰ ਅਸੀਂ ਇਹ ਆਦਤ ਭੁੱਲ ਚੁੱਕੇ ਹਾਂ ਤਾਂ ਦੁਬਾਰਾ ਇਸ ਨੂੰ ਸ਼ਾਮਿਲ ਕਰੀਏ ਆਪਣੀ ਰੂਟੀਨ ਦੇ ਵਿੱਚ, ਬੱਚਿਆਂ ਨੂੰ ਕਹਾਣੀ ਦੇ ਨਾਲ ਜ਼ਰੂਰ ਜੋੜੀਏ। ਅਤੇ ਇਸ ਦੇ ਨਾਲ ਜਿਹੜਾ ਉਹਨਾਂ ਨੂੰ ਨਾ ਕੁਝ ਸਿੱਖਣ ਦਾ ਮੌਕਾ ਮਿਲੇਗਾ, ਬਲਕਿ ਤੁਹਾਡੀ ਉਹਨਾਂ ਦੇ ਨਾਲ ਇੱਕ ਭਾਵਨਾਤਮਕ ਸਾਂਝ ਵੀ ਵਧੇਗੀ।
1: ਬਿਲਕੁਲ।
0: ਸੋ ਕੋਮਲ, ਇਸੇ ਗੱਲਬਾਤ ਦੇ ਨਾਲ ਹੀ ਹੁਣ ਵੇਲਾ ਹੋ ਗਿਆ ਹੈ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਣ ਦਾ। ਕੱਲ੍ਹ ਫਿਰ ਨਵੇਂ ਦੋਸਤ ਆਉਣਗੇ, ਨਵੇਂ ਸਿਲਸਿਲੇ ਲੈ ਕੇ ਆਉਣਗੇ, ਅਤੇ ਤਦ ਤੱਕ ਆਪਾਂ ਲਈਏ ਜੀ ਇਜਾਜ਼ਤ। ਨਮਸਕਾਰ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਸਦੇ ਵਿੜੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 1 ਵਜ ਰਹੇ ਹੁਣ ਤੋਂ ਬਸ ਕੁਝ ਹੀ ਦੇਰ ਬਾਅਦ ਤੁਸੀਂ ਸਮਾਚਾਰ ਸੁਣੋਗੇ।

ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੋਂ ਕੁਝ ਦੇਰ ਬਾਅਦ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੋਵੇਗਾ ਫੌਜੀ ਵੀਰਾਂ ਲਈ। ਸਮਾਂ ਰਹੇਗਾ 1:15।

ਬਾਅਦ ਦੁਪਹਿਰ 2:30 ਤੇ ਆਨੰਦ ਮਾਨਾ, ਗੁਰਦੇਵ ਐਸ ਮੱਲਣ ਢਾਡੀ ਤੇ ਉਹਨਾਂ ਦੇ ਸਾਥੀਆਂ ਦੇ ਗਾਏ ਲੋਕ ਗੀਤਾਂ ਦਾ ਪ੍ਰੋਗਰਾਮ ਰੰਗਲੀ ਧਰਤੀ 'ਚ।

ਸ਼ਾਮ 4:30 ਵਜੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਸਕੋਗੇ ਅਤੇ 5:30 ਵਜੇ ਸਰਵਣ ਕਰਨਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

7:50 ਤੇ ਗਜ਼ਲਾਂ ਸਮਾਤ ਫਰਮਾਉਣਾ ਪ੍ਰੋਗਰਾਮ ਆਬਸ਼ਾਰ ਰਾਹੀਂ। ਅੱਠ ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਅੱਠ ਵੱਜ ਕੇ 45 ਮਿੰਟ ਤੇ ਸੁਣਨਾ ਸਮਾਚਾਰ ਸੰਧਿਆ। 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ ਅਤੇ 9:30 ਵਜੇ ਕੰਟਰੀ ਵਾਈਡ ਸਾਡੇ ਦਿੱਲੀ ਕੇਂਦਰ ਤੋਂ। ਅਤੇ ਰਾਤ 10:02 ਤੇ ਸੁਣਨਾ ਪ੍ਰੋਗਰਾਮ ਸਰਗਮ। ਇਸ ਤੋਂ ਇਲਾਵਾ ਖਬਰਾਂ ਆਪਣੇ ਨਿਰਧਾਰਿਤ ਸਮੇਂ ਤੇ ਪੇਸ਼ ਕੀਤੀਆਂ ਜਾਣਗੀਆਂ। ਇਹ ਸੀ ਸਾਡੇ ਅੱਜ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: मीडियम वेव 343.6 मीटर यानी 873 किलोहर्ट्स ते ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਅੱਜ ਸੰਵਿਧਾਨ

0: ਹੱਤਿਆ ਦਿਵਸ ਮਨਾਇਆ ਜਾ ਰਿਹਾ। ਇਹ ਉਸ ਘਟਨਾ ਦੀ ਯਾਦ ਦਿਵਾਉਂਦਾ ਜਦੋਂ 25 ਜੂਨ 1975 ਨੂੰ ਭਾਰਤ ਦੇ ਸੰਵਿਧਾਨ ਨੂੰ ਕੁਚਲਿਆ ਗਿਆ ਸੀ। ਇਹ ਐਮਰਜੈਂਸੀ ਦੀਆਂ ਵਧੀਕੀਆਂ ਕਾਰਨ ਪੀੜਿਤ ਹਰੇਕ ਵਿਅਕਤੀ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਵੀ ਹੈ। 1975 ਵਿੱਚ ਇਸੇ ਦਿਨ ਸਮਕਾਲੀ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ ਅੰਦਰੂਨੀ ਗੜਬੜੀ ਤੋਂ ਪੈਦਾ ਹੋਣ ਵਾਲੇ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ। ਨਤੀਜੇ ਵਜੋਂ ਕਾਰਜਪਾਲਿਕਾ ਨੇ ਵਿਆਪਕ ਸ਼ਕਤੀਆਂ ਗ੍ਰਹਿਣ ਕਰ ਲਈਆਂ ਅਤੇ ਅਧਿਕਾਰਾਂ ਤੋਂ ਵਧੇਰੇ ਕੇਂਦਰੀ ਕੰਟਰੋਲ ਦੀ ਵਰਤੋਂ ਕੀਤੀ ਗਈ। ਇਸ ਐਲਾਨ ਤੋਂ ਬਾਅਦ ਕਈ ਸੰਵਿਧਾਨਕ ਸੁਰੱਖਿਆ ਉਪਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਮਰਜੈਂਸੀ ਦੌਰਾਨ ਲੋਕਤੰਤਰੀ ਕਦਰਾਂ ਕੀਮਤਾਂ ਦੀ ਰੱਖਿਆ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇਕ ਸੋਸ਼ਲ ਮੀਡੀਆ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਐਮਰਜੈਂਸੀ ਭਾਰਤ ਦੇ ਇਤਿਹਾਸ 'ਚ ਇੱਕ ਮੁਸ਼ਕਿਲ ਦੌਰ ਸੀ ਜਦੋਂ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਦੀ ਸਖ਼ਤ ਪ੍ਰੀਖਿਆ ਹੋਈ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਅਦਬੀ ਵਾਲੀ ਕਥਿਤ ਵੀਡੀਓ 'ਤੇ ਵਿਵਾਦ ਘੱਟ ਨਹੀਂ ਹੋ ਰਿਹਾ। ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਉਹਨਾਂ ਦੇ ਅਸਤੀਫੇ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਨੇ। ਗੁਰਦੁਆਰਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਗੁਰੂਗ੍ਰਾਮ ਪੁਲਿਸ ਵੱਲੋਂ ਬੀਤੇ ਕੱਲ੍ਹ FIR ਦਰਜ ਕਰਨ ਤੋਂ ਬਾਅਦ ਸ੍ਰੀ ਮਾਨ ਦੇ ਬਚਾਅ ਵਿੱਚ ਦਿੱਤੇ ਗਏ ਵੀਡੀਓ ਦੀਆਂ ਫੋਰੈਂਸਿਕ ਰਿਪੋਰਟਾਂ ਦੀ ਵੀ ਜਾਂਚ ਕੀਤੀ ਗਈ ਹੈ। ਰਿਪੋਰਟ ਵਿੱਚ ਧੋਖਾਧੜੀ ਅਤੇ ਜਾਲਸਾਜ਼ੀ ਦੇ ਇਲਜ਼ਾਮ ਸ਼ਾਮਲ ਨੇ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਫੋਰੈਂਸਿਕ ਦਸਤਾਵੇਜ਼ਾਂ ਨੂੰ ਜਾਲੀ ਬਣਾਉਣ ਲਈ ਗੈਰ ਕਾਨੂੰਨੀ ਅਦਾਇਗੀਆਂ ਦਾ ਪ੍ਰਬੰਧ ਕੀਤਾ ਸੀ। ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੱਲ੍ਹ ਪਟਿਆਲਾ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਇਸ ਮਾਮਲੇ ਸੰਬੰਧੀ ਇੱਕ ਰਿਪੋਰਟ ਮਿਲੀ ਹੈ ਅਤੇ ਗੁਰੂਗ੍ਰਾਮ ਸਥਿਤ ਇੱਕ ਪ੍ਰਯੋਗਸ਼ਾਲਾ ਵੱਲੋਂ ਫੋਰੈਂਸਿਕ ਰਿਪੋਰਟ ਦੀ ਜਾਲਸਾਜ਼ੀ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
1: ਦੇਖਿਏ, ਮੈਨੇ ਰਾਤ ਜਾਣਕਾਰੀ ਦਿੱਤੀ ਹੈ ਕਿ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਆ ਕੇ ਇੱਥੇ ਲੈਬੋਰਟਰੀ ਤੇ ਰਿਪੋਰਟ ਆਈ ਹੈ ਔਰ ਉਹ ਗਲਤ ਹੈ। ਜਾਣਕਾਰੀ ਵਿੱਚ ਤੱਥੇ ਸਾਹਮਣੇ ਆਏ ਸੀ। ਦੁਰਭਾਗਯਪੂਰਨ ਹੈ ਕਿ ਇਸ ਪ੍ਰਕਾਰ ਦਾ ਜਿਹੜਾ ਬੂਆ ਹੈ ਆਪਣੀ ਕਮੀ ਨੂੰ ਛੁਪਾਉਣ ਲਈ, ਉਹ ਦੁਰਭਾਗਯਪੂਰਨ।
0: ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੀਡੀਓ ਸੰਦੇਸ਼ 'ਚ ਕਿਹਾ ਕਿ ਪ੍ਰਸਾਰਿਤ ਕੀਤੀ ਜਾ ਰਹੀ ਵੀਡੀਓ ਜਾਲੀ ਹੈ ਅਤੇ ਉਹਨਾਂ ਦਾ ਅਕਸ ਖਰਾਬ ਕਰਨ ਲਈ ਇਸ ਨੂੰ ਵਰਤਿਆ ਜਾ ਰਿਹਾ। ਉਹਨਾਂ ਕਿਹਾ ਕਿ ਵਿਰੋਧੀ ਧਿਰ ਧਰਮ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਅਤੇ ਸੌੜੀ ਸੋਚ ਵਾਲੀ ਰਾਜਨੀਤੀ ਦਾ ਸਹਾਰਾ ਲੈ ਰਹੀ ਹੈ।
1: ਪਿਛਲੇ ਕੁਝ ਦਿਨਾਂ ਤੋਂ ਮੇਰੀਆਂ ਫਰਜ਼ੀ ਵੀਡੀਓ ਜਿਹੜੀਆਂ ਨੇ ਰਿਲੀਜ਼ ਕੀਤੀਆਂ ਜਾ ਰਹੀਆਂ। ਜਦੋਂ ਕਿਸੇ ਹੋਰ ਪਾਸੇ ਇਹਨਾਂ ਦਾ ਵਸ ਨਹੀਂ ਚੱਲਦਾ ਤਾਂ ਫਿਰ ਇਹ ਧਰਮ ਵਾਲੇ ਪਾਸਿਓਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਿਛਲੇ ਦਿਨੀ ਜਿਹੜੀ ਵੀਡੀਓ ਜਿਹਦੇ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨਾਲ ਮਿਲਦੀ ਹੈ, ਨਾ ਮੇਰਾ ਕੱਦ ਕਾਠ ਮਿਲਦਾ ਹੈ, ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਖੜਨ ਦਾ ਅੰਦਾਜ਼ ਮਿਲਦਾ ਹੈ, ਉਹ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ।
0: ਪੰਜਾਬ ਭਰ ਵਿੱਚ ਅੱਜ ਤੋਂ ਮਹੀਨਾ ਭਰ ਚੱਲਣ ਵਾਲੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋ ਗਈ ਹੈ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਅੱਜ ਤੋਂ 24 ਜੁਲਾਈ ਤੱਕ ਬੂਥ ਪੱਧਰ ਅਧਿਕਾਰੀ BLOs ਘਰ ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ ਭਰਨ ਤੇ ਜਾਣਕਾਰੀ ਇਕੱਤਰ ਕਰਨਗੇ। ਅੰਤਮ ਵੋਟਰ ਸੂਚੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ 26 ਮਈ ਨੂੰ ਧੂਰੀ ਵਿਖੇ ਕਥਿਤ ਜਾਤੀਵਾਦੀ ਟਿੱਪਣੀਆਂ ਦੇ ਸਬੰਧ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਬਿਨਾਂ ਸ਼ਰਤ ਮੁਆਫੀ ਸਵੀਕਾਰ ਕਰ ਲਈ ਹੈ ਅਤੇ ਉਹਨਾਂ ਨੂੰ ਪੰਜਾਬ ਦੇ 4 ਪਵਿੱਤਰ ਅਸਥਾਨਾਂ ਫਿਲੌਰ 'ਚ ਡੇਰਾ ਬਾਬਾ ਬ੍ਰਹਮਦਾਸ, ਡੇਰਾ ਸੱਚਖੰਡ ਬੱਲਾਂ, ਅੰਮ੍ਰਿਤਸਰ 'ਚ ਭਗਵਾਨ ਵਾਲਮੀਕਿ ਤੀਰਥ ਸਥਲ ਰਾਮ ਤੀਰਥ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਸੇਵਾ ਕਰਨ ਲਈ ਕਿਹਾ ਗਿਆ। ਇਸ ਤੋਂ ਪਹਿਲਾਂ ਸ੍ਰੀ ਬਿੱਟੂ ਕੱਲ੍ਹ ਚੰਡੀਗੜ੍ਹ ਵਿੱਚ ਕਮਿਸ਼ਨ ਦੇ ਸਾਹਮਣੇ ਮੁਆਫੀ ਮੰਗਣ ਲਈ ਪੇਸ਼ ਹੋਏ। ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਜੋ ਬੀਤੇ ਕੱਲ੍ਹ 2015 'ਚ ਬਹਿਬਲ ਕਲਾਂ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੇ ਸਾਹਮਣੇ ਜਲੰਧਰ ਸਥਿਤ PAP ਕੰਪਲੈਕਸ ਵਿਖੇ ਪੇਸ਼ ਹੋਏ ਨੂੰ 28 ਜੂਨ ਨੂੰ ਦੁਬਾਰਾ ਤਲਬ ਕੀਤਾ ਗਿਆ। ਸ੍ਰੀ ਸਾਂਪਲਾ ਨੇ ਕਿਹਾ ਕਿ ਭਾਵੇਂ ਉਹ SIT ਨਾਲ ਸਹਿਯੋਗ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਨੇ, ਪਰ ਦੂਜੇ ਸਮਨ ਤੋਂ ਬਾਅਦ ਵੀ ਉਹਨਾਂ ਨੂੰ ਮਾਮਲੇ ਨਾਲ ਸੰਬੰਧਿਤ ਕਿਸੇ ਵੀ ਸਬੰਧ ਦਾ ਕੋਈ ਦਸਤਾਵੇਜ਼ੀ ਆਧਾਰ ਪ੍ਰਦਾਨ ਨਹੀਂ ਕੀਤਾ ਗਿਆ। ਫਰਾਂਸ ਵਿੱਚ ਭਾਰਤੀ ਦੂਤਘਰ ਦੇ ਦਖਲ ਤੋਂ ਬਾਅਦ ਅੱਜ ਪੈਰਿਸ ਵਿੱਚ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕ ਦਿੱਤੀ ਗਈ ਹੈ। ਸਵਿਟਜ਼ਰਲੈਂਡ ਦੇ ਪ੍ਰਸਿੱਧ ਆਰਕੀਟੈਕਟ ਅਤੇ ਫਰਨੀਚਰ ਡਿਜ਼ਾਈਨਰ ਪੀਰੇ ਜਨੇਰੇ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ 2 ਕੁਰਸੀਆਂ ਦੀ ਅੱਜ ਨਿਲਾਮੀ ਹੋਣੀ ਸੀ। ਇੱਕ ਅਧਿਕਾਰਤ ਬਿਆਨ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਸੂਚਿਤ ਕੀਤਾ ਹੈ ਕਿ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਸਬੰਧਿਤ ਵਸਤਾਂ ਨੂੰ ਨਿਲਾਮੀ ਤੋਂ ਵਾਪਸ ਲੈ ਲਿਆ ਗਿਆ। ਇਹ ਕਾਰਵਾਈ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ਉੱਤੇ ਚੰਡੀਗੜ੍ਹ ਦੇ ਸੱਭਿਆਚਾਰਕ ਵਿਭਾਗ ਨੂੰ ਕੀਤੀ ਗਈ ਸੀ, ਜਿਨ੍ਹਾਂ ਨੇ ਤੁਰੰਤ ਕੂਟਨੀਤਿਕ ਦਖਲ ਦੀ ਮੰਗ ਕਰਦਿਆਂ ਇਹ ਮਾਮਲਾ ਵਿਦੇਸ਼ ਮੰਤਰਾਲੇ ਕੋਲ ਉਠਾਇਆ। ਚੰਡੀਗੜ੍ਹ ਪ੍ਰਸ਼ਾਸਨ ਨੇ ਕੀਮਤੀ ਵਿਰਾਸਤੀ ਸੰਪਤੀਆਂ ਦੀ ਸੁਰੱਖਿਆ ਵਿੱਚ ਸਮੇਂ ਸਿਰ ਸਹਾਇਤਾ ਲਈ ਮੰਤਰਾਲੇ ਦਾ ਸ਼ੁਕਰੀਆ ਅਦਾ ਕੀਤਾ। ਪ੍ਰਸ਼ਾਸਨ ਨੇ ਵਸਤਾਂ ਦੀ ਤਸਦੀਕ, ਰਿਕਵਰੀ ਤੇ ਵਾਪਸੀ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ ਏ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਪ੍ਰੋਗਰਾਮ 'ਚ ਅਗਲਾ ਗੀਤ ਹਾਜ਼ਰ ਕਰਦੇ ਹਾਂ ਫਿਲਮ ਰਾਜਾ ਦਾ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ, ਇਸ ਗੀਤ ਨੂੰ ਗਾਇਆ ਰਾਜਾ ਫਿਲਮ ਦੇ ਗੀਤ ਦੇ ਨਾਲ ਹਾਜ਼ਰ ਹੁੰਦੇ ਹਾਂ। ਗੀਤ ਦਾ ਨਾਂ ਬੋਲਨੇ ਜੀ ਅੱਖੀਆਂ ਮਿਲਾਓ, ਅਤੇ ਇਸ ਗੀਤ ਨੂੰ ਗਾਇਆ ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ ਨੇ।

0: ਫੌਜੀ ਵੀਰੋ ਪ੍ਰੋਗਰਾਮ 'ਚ ਵਾਪਸ ਆਉਂਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਹਾਜ਼ਰ ਕਰਦੇ ਹਾਂ ਫਿਲਮ ਜੀਤ ਦਾ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਅਲਕਾ ਯਾਗਨਿਕ ਅਤੇ ਕੁਮਾਰ ਸਾਨੂ ਨੇ।

0: फौजी वीरो ए प्रोग्राम जारी रहेगा। फिलहाल तुसी सुनोगे पंजाबी खबरां 1:40 ते उस तो बाद साडे दिल्ली केंद्र तो उर्दू च खबरां 1:50 ते मीडियम वेव 343.6 मीटर यानी 873 किलोहर्ट्स ते ए आकाशवाणी दा जलंधर केंद्र है।
1: नमस्कार, ए आकाशवाणी है। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਬਿਜਲੀ ਮੰਤਰੀ ਮਨੋਹਰ ਲਾਲ ਨੇ ਊਰਜਾ ਪ੍ਰਣਾਲੀਆਂ ਦੇ ਮਜ਼ਬੂਤ ਬ੍ਰਿਕਸ ਸਹਿਯੋਗ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਕੋਵਿਡ-19 ਦਹਿਸ਼ਤਗਰਦੀ ਅਤੇ ਅੱਜ ਦੀਆਂ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਹੈ। ਸੁਪਰੀਮ ਕੋਰਟ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਨੂੰ ਪ੍ਰਾਪਤ ਦਾਨ ਵਿੱਚ ਕਥਿਤ ਮਾਲੀ ਬੇਨੇਮੀਆਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਅਰਜ਼ੀ ਦੀ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵੈਨੇਜ਼ੁਏਲਾ 'ਚ ਜ਼ੋਰਦਾਰ ਭੂਚਾਲਾਂ ਨਾਲ ਤਬਾਹੀ, 32 ਮੌਤਾਂ ਅਤੇ 700 ਤੋਂ ਵੱਧ ਲੋਕ ਜ਼ਖਮੀ ਅਤੇ ਭਾਰਤ ਦੇ ਦਖਲ ਤੋਂ ਬਾਅਦ ਪੈਰਿਸ ਵਿੱਚ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ

0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਅਦਬੀ ਵਾਲੀ ਕਥਿਤ ਵੀਡੀਓ ਤੇ ਵਿਵਾਦ ਘੱਟ ਨਹੀਂ ਹੋ ਰਿਹਾ। ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾ ਉਹਨਾਂ ਦੇ ਅਸਤੀਫੇ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਏ। ਗੁਰੂਗ੍ਰਾਮ ਪੁਲਿਸ ਵੱਲੋਂ ਕੱਲ੍ਹ FIR ਦਰਜ ਕਰਨ ਤੋਂ ਬਾਅਦ ਸ੍ਰੀ ਮਾਨ ਦੇ ਬਚਾਅ ਵਿਚ ਦਿੱਤੇ ਗਏ ਵੀਡੀਓ ਦੀਆਂ ਫੋਰੈਂਸਿਕ ਰਿਪੋਰਟਾਂ ਦੀ ਵੀ ਜਾਂਚ ਕੀਤੀ ਗਈ ਏ। ਰਿਪੋਰਟ ਵਿਚ ਧੋਖਾਧੜੀ ਅਤੇ ਜਾਲਸਾਜ਼ੀ ਦੇ ਇਲਜ਼ਾਮ ਸ਼ਾਮਲ ਨੇ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਿਸ ਤੇ ਰਾਜ ਸਰਕਾਰ ਦੇ ਕੁਝ ਅਧਿਕਾਰੀਆਂ ਨੇ ਕਥਿਤ ਤੌਰ ਤੇ ਫੋਰੈਂਸਿਕ ਦਸਤਾਵੇਜ਼ਾਂ ਨੂੰ ਜਾਲੀ ਬਣਾਉਣ ਲਈ ਗੈਰ ਕਾਨੂੰਨੀ ਭੁਗਤਾਨਾਂ ਦਾ ਪ੍ਰਬੰਧ ਕੀਤਾ ਸੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੱਲ੍ਹ ਪਟਿਆਲਾ ਵਿਚ ਮੀਡੀਆ ਨੂੰ ਦਸਿਆ ਕਿ ਉਨ੍ਹਾਂ ਨੂੰ ਮਾਮਲੇ ਸਬੰਧੀ ਇਕ ਰਿਪੋਰਟ ਮਿਲੀ ਅਤੇ ਗੁਰੂਗ੍ਰਾਮ ਸਥਿਤ ਇਕ ਲੈਬ ਵੱਲੋਂ ਫੋਰੈਂਸਿਕ ਰਿਪੋਰਟ ਦੀ ਜਾਲਸਾਜ਼ੀ ਦਾ ਪਤਾ ਲਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਏ।
1: ਦੇਖਿਏ, ਮੈਨੇ ਰਾਤ ਜਾਣਕਾਰੀ ਲਿੱਤੀ ਹੈ ਕਿ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਆ ਕੇ ਇੱਥੇ ਲੈਬੋਰਟਰੀ ਤੇ ਰਿਪੋਰਟ ਆਈ ਹੈ ਔਰ ਉਹ ਗਲਤ ਹੈ। ਜਾਣਕਾਰੀ ਵਿੱਚ ਤੱਥ ਸਾਹਮਣੇ ਆਏ ਸੀ, ਦੁਰਭਾਗਯਪੂਰਨ ਹੈ ਕਿ ਇਸ ਪ੍ਰਕਾਰ ਦਾ ਜਿਹੜਾ ਬੂਆ ਹੈ ਆਪਣੀ ਕਮੀ ਨੂੰ ਛੁਪਾਉਣ ਲਈ, ਉਹ ਦੁਰਭਾਗਯਪੂਰਨ।
0: ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਫੈਲਾਇਆ ਜਾ ਰਿਹਾ ਵੀਡੀਓ ਜਾਲੀ ਹੈ ਤੇ ਉਹਨਾਂ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਹੈ।
2: ਪਿਛਲੇ ਕੁਝ ਦਿਨਾਂ ਤੋਂ ਮੇਰੀਆਂ ਫਰਜ਼ੀ ਵੀਡੀਓ ਜਿਹੜੀਆਂ ਨੇ ਰਿਲੀਜ਼ ਕੀਤੀਆਂ ਜਾ ਰਹੀਆਂ। ਜਦੋਂ ਕਿਸੇ ਹੋਰ ਪਾਸੇ ਇਹਨਾਂ ਦਾ ਵਸ ਨਹੀਂ ਚੱਲਦਾ ਤਾਂ ਫਿਰ ਇਹ ਧਰਮ ਵਾਲੇ ਪਾਸਿਓਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਿਛਲੇ ਦਿਨੀ ਜਿਹੜੀ ਵੀਡੀਓ ਜਿਹਦੇ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨਾਲ ਮਿਲਦੀ ਹੈ, ਨਾ ਮੇਰਾ ਕੱਦ ਕਾਠ ਮਿਲਦਾ ਹੈ, ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਖੜਨ ਦਾ ਅੰਦਾਜ਼ ਮਿਲਦਾ ਹੈ, ਉਹ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ।
0: ਵੈਨੇਜ਼ੁਏਲਾ ਦੇ ਰਾਸ਼ਟਰਪਤੀ ਡੇਲਸੀ ਰੋਡ੍ਰਿਗੇਸ ਨੇ ਅੱਜ ਸਵੇਰੇ 7.2 ਤੇ 7.5 ਤੀਬਰਤਾ ਦੇ ਭੂਚਾਲਾ ਕਾਰਨ ਕਰਾਕਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਕਈ ਇਮਾਰਤਾਂ ਢਹਿ ਜਾਣ ਤੋਂ ਬਾਅਦ ਦੇਸ਼ ਵਿਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਕਈ ਥਾਵਾਂ ਜਿੱਥੇ ਸ਼ਕਤੀਸ਼ਾਲੀ ਝਟਕਿਆਂ ਤੋਂ ਬਾਅਦ ਵੱਡੇ ਢਾਂਚੇ ਢਹਿ ਗਏ ਸਨ ਤੇ ਬਚਾਅ ਕਾਰਜ ਚੱਲ ਰਹੇ ਨੇ। ਰਾਸ਼ਟਰਪਤੀ ਡੇਲਸੀ ਰੋਡ੍ਰਿਗੇਸ ਨੇ ਇਹ ਵੀ ਕਿਹਾ ਕਿ ਸ਼ਕਤੀਸ਼ਾਲੀ ਭੂਚਾਲਾਂ ਦੀ ਇਕ ਲੜੀ ਤੋਂ ਬਾਅਦ 32 ਲੋਕਾਂ ਦੀ ਮੌਤ ਹੋ ਗਈ ਹੈ ਤੇ 700 ਤੋਂ ਵੱਧ ਜ਼ਖਮੀ ਹੋ ਗਏ ਨੇ। ਪ੍ਰਭਾਵਿਤ ਖੇਤਰਾਂ ਵਿਚ ਭਾਲ ਤੇ ਬਚਾਅ ਕਾਰਜ ਜਾਰੀ ਨੇ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਨੇਜ਼ੁਏਲਾ ਵਿਚ ਆਏ ਭਿਆਨਕ ਭੂਚਾਲਾਂ ਕਾਰਨ ਹੋਈ ਤਬਾਹੀ ਤੇ ਦੁੱਖ ਪ੍ਰਗਟ ਕੀਤਾ ਹੈ। ਫਰਾਂਸ ਵਿਚ ਭਾਰਤੀ ਦੂਤਘਰ ਦੇ ਦਖਲ ਤੋਂ ਬਾਅਦ ਅੱਜ ਪੈਰਿਸ ਵਿਖੇ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕ ਦਿੱਤੀ ਗਈ ਏ। ਪ੍ਰਸਿੱਧ ਸਵਿਸ ਆਰਕੀਟੈਕਟ ਅਤੇ ਫਰਨੀਚਰ ਡਿਜ਼ਾਈਨਰ ਪੀਰੇ ਜਿਨਰੇਟ ਵੱਲੋਂ ਡਿਜ਼ਾਈਨ ਕੀਤੀਆਂ ਕਈਆਂ ਤੋਂ ਆਰਾਮਦਾਇਕ ਕੁਰਸੀਆਂ ਦੀ ਅੱਜ ਨਿਲਾਮੀ ਹੋਣੀ ਸੀ। ਇਕ ਅਧਿਕਾਰਤ ਬਿਆਨ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਸੂਚਿਤ ਕੀਤਾ ਹੈ ਕਿ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਸਬੰਧਿਤ ਵਸਤਾਂ ਨੂੰ ਨਿਲਾਮੀ ਤੋਂ ਵਾਪਸ ਲੈ ਲਿਆ ਗਿਆ ਹੈ। ਇਹ ਕਾਰਵਾਈ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ਤੇ ਚੰਡੀਗੜ੍ਹ ਦੇ ਸਭਿਆਚਾਰ ਵਿਭਾਗ ਨੂੰ ਕੀਤੀ ਗਈ ਸੀ, ਜਿਨ੍ਹਾਂ ਨੇ ਤੁਰੰਤ ਕੂਟਨੀਤਿਕ ਦਖਲ ਦੀ ਮੰਗ ਕਰਦੇ ਹੋਏ MEA ਕੋਲ ਮਾਮਲਾ ਉਠਾਇਆ। ਚੰਡੀਗੜ੍ਹ ਪ੍ਰਸ਼ਾਸਨ ਨੇ ਕੀਮਤੀ ਵਿਰਾਸਤੀ ਸੰਪਤੀਆਂ ਦੀ ਸੁਰੱਖਿਆ ਵਿਚ ਸਮੇਂ ਸਿਰ ਸਹਾਇਤਾ ਲਈ ਮੰਤਰਾਲੇ ਦਾ ਧੰਨਵਾਦ ਕੀਤਾ ਹੈ। ਪ੍ਰਸ਼ਾਸਨ ਨੇ ਵਸਤਾਂ ਦੀ ਤਸਦੀਕ, ਇਹਨਾਂ ਨੂੰ ਵਾਪਸ ਹਾਸਲ ਕਰਨ ਤੇ ਵਾਪਸ ਲਿਆਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇਕ ਵਾਰ ਫੇਰ। ਬਿਜਲੀ ਮੰਤਰੀ ਮਨੋਹਰ ਲਾਲ ਨੇ ਊਰਜਾ ਪ੍ਰਣਾਲੀਆਂ ਦੇ ਮਜ਼ਬੂਤ ਬ੍ਰਿਕਸ ਸਹਿਯੋਗ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦਾ ਕਹਿਣਾ ਹੈ ਕਿ COVID-19 ਦਹਿਸ਼ਤਗਰਦੀ ਤੇ ਅੱਤ ਦੀਆਂ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਏ। ਸੁਪਰੀਮ ਕੋਰਟ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰੱਸਟ ਨੂੰ ਪ੍ਰਾਪਤਾਨ ਵਿਚ ਕਥਿਤ ਮਾਲੀ ਬੇਨੇਮੀਆਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਅਰਜ਼ੀ ਦੀ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਭਾਰਤ ਦੇ ਦਖਲ ਤੋਂ ਬਾਅਦ ਪੈਰਿਸ ਵਿਚ ਚੰਡੀਗੜ੍ਹ ਤੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕੀ ਗਈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਫੌਜੀ ਵੀਰੋ, ਪ੍ਰੋਗਰਾਮ ਜਾਰੀ ਕਰਦੇ ਹਾਂ ਅਤੇ ਇਸ ਵਾਰ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਗੀਤ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀ ਆਵਾਜ਼ ਵਿੱਚ। ਇਹ ਗੀਤ ਹੈ ਜੀ ਫਿਲਮ ਪਾਪਾ ਕਹਤੇ ਹੈ ਦਾ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀ ਨਿਊਜ਼ ਡੀ ਭਾਰਤੀ ਡੀ ਇੰਡੀਆ ਅਤੇ ਡੀ ਕਿਸਾਨ ਚੈਨਲ 'ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾ ਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾ ਹਰਟਸ ਵਿਵਿਧ ਭਾਰਤੀ FM 103.6 ਮੈਗਾ ਹਰਟਸ ਅੰਮ੍ਰਿਤਸਰ FM 100.9 ਮੈਗਾ ਹਰਟਸ FM 100

சூரமே சங்கட்ட.

ਚ ਮਦਾਨੇ ਜੰਗ ਦੇ ਹੱਸ ਹੱਸ ਲਾਸਰ ਗਏ।

ਇਉਂ ਬਾਬਾ ਬੰਦਾ ਸਿੰਘ ਬਹਾਦਰ ਤੇ 740 ਸਿੰਘਾਂ ਨੂੰ ਜ਼ਾਲਮਾਂ ਨੇ ਗ੍ਰਿਫਤਾਰ ਕਰ ਲਿਆ। ਸਿੱਖਾਂ ਨੂੰ ਬੰਨ ਕੇ ਇੱਕ ਜਲੂਸ ਦੀ ਸ਼ਕਲ ਵਿੱਚ ਇਹ ਦਿੱਲੀ ਵੱਲ ਲਈ ਜਾ ਰਹੇ ਆ। ਬਾਦਸ਼ਾਹ ਫਰਕਸ਼ੀਰ ਦੇ ਸਾਹਮਣੇ ਪੇਸ਼ ਕਰਨੇ ਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਲਿਆ। ਉਹ ਪਿੰਜਰੇ ਨੂੰ ਹਾਥੀ ਉੱਤੇ ਰੱਖ ਕੇ ਇੱਕ ਜਲਾਦ ਕੋਲੇ ਨੰਗੀ ਤਲਵਾਰ ਲਈ ਖਲੋਤਾ ਹੈ। ਸਿੱਖਾਂ ਨੂੰ ਬੰਨ ਕੇ ਲਈ ਜਾ ਰਹੇ ਆ। ਜਦੋਂ ਪਿੰਡ ਮਾਹਲ ਪਹੁੰਚੇ, ਇਹ ਪਿੰਡ ਕਿਹਦਾ ਸੀ? ਬਾਬਾ ਬੰਦਾ ਸਿੰਘ ਬਹਾਦਰ ਦੀ ਸੱਜੀ ਬਾਂਹ, ਇਹ ਬਾਬਾ ਸ਼ਾਬਾਜ਼ ਸਿੰਘ ਦਾ ਪਿੰਡ ਸੀ। ਜਦੋਂ ਪਿੰਡ ਵੀ ਦੀ ਲੰਘਣ ਲੱਗੇ, ਉੱਥੇ ਨਗਰ ਦੀਆਂ ਸਵਾਣੀਆਂ, ਨਗਰ ਦੀਆਂ ਬੀਬੀਆਂ ਇਹ ਕੁਰਬਾਨੀ ਵਾਲੀ ਬਰਾਤ ਨੂੰ ਤੱਕ ਰਹੀਆਂ। ਉੱਥੇ ਬਾਬਾ ਸ਼ਾਬਾਜ਼ ਸਿੰਘ ਦੀ ਧਰਮ ਪਤਨੀ ਵੀ ਖੜ੍ਹੀ ਹੈ, ਜਿਹਦੇ ਨਾਲ ਇਤਿਹਾਸ ਨੇ ਸ਼ੋਭਾਵੰਤੀ ਲਿਖਿਆ। ਜਦ ਬੰਦਾ ਸਿੰਘ ਬਹਾਦਰ ਦੇ ਸਾਥੀ ਬਾਬਾ ਸ਼ਾਬਾਜ਼ ਸਿੰਘ ਅਤੇ ਬੀਬੀ ਸ਼ੋਭਾਵੰਤੀ ਦੀਆਂ ਆਸ ਵਿੱਚ ਚਾਰ ਅੱਖਾਂ ਸਾਂਝੀਆਂ ਹੋਈਆਂ, ਨਜ਼ਰ ਦੇ ਨਾਲ ਨਜ਼ਰ ਮਿਲੀ, ਇੱਕ ਬੱਚੇ ਨੂੰ ਉੱਪਰ ਚੁੱਕਿਆ। ਬੱਚੇ ਨੂੰ ਉੱਪਰ ਚੁੱਕ ਕੇ ਕਿਹਾ, ਐ ਪਤੀ ਦੇਵ, ਇਹ ਤੁਹਾਡੀ ਇਮਾਨਤ ਹੈ, ਮੈਂ ਆਪਣੇ ਕੋਲ ਸਾਂਭ ਕੇ ਰੱਖੀ ਹੈ ਅਤੇ ਮੈਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੀ ਹਾਂ, ਇਹ ਬੱਚਾ ਤੁਹਾਡੇ ਪਾਏ ਪੂਰਨੇ 'ਤੇ ਚੱਲੇ। ਨਗਰ ਦੀਆਂ ਸਵਾਣੀਆਂ ਪੁੱਛਦੀਆਂ, ਸ਼ੋਭਾਵੰਤੀਏ, ਤੇਰੇ ਬੁੱਲ ਹਿਲਦੇ ਆ, ਤੂੰ ਕਿਹਦੇ ਨਾਲ ਗੱਲਾਂ ਕਰ ਰਹੀ ਹੈ? ਕੀ ਤੇਰਾ ਦਿਮਾਗ ਖਰਾਬ ਤਾਂ ਨਹੀਂ ਹੋ ਗਿਆ? ਸ਼ੋਭਾਵੰਤੀ ਕਹਿੰਦੀ, ਮੈਂ ਦੱਸਦੀ ਹਾਂ, ਗੱਲਾਂ ਕਰਦੀਆਂ ਕੁਰਬਾਨੀ ਵਾਲੀ ਬਰਾਤ ਦੀਆਂ। ਸ਼ੋਭਾਵੰਤੀਏ, ਕੁਰਬਾਨੀ ਵਾਲੀ ਬਰਾਤ ਕਿਹੜੀ ਹੈ? ਜਿਨ੍ਹਾਂ ਦੇ ਲੀੜੇ ਇੱਕੋ ਜਿਹੇ ਰੰਗੇ ਨੇ ਆ, ਇਹ ਕਿੱਥੇ ਜਾ ਰਹੇ ਆ? ਤਾਂ ਸ਼ੋਭਾਵੰਤੀ ਦੱਸਦੀ ਹੈ, ਕਹਿੰਦੀ, ਭੈਣੋ, ਬਾਦਸ਼ਾਹ ਫਰਕਸ਼ੀ ਦੇ ਟੁੱਕਣ ਵਾਸਤੇ ਚੱਲੇ ਆ। ਉਹ ਟੁੱਕੋ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਜ਼ਾਲਮਾਂ ਨੇ ਪਿੰਜਰੇ ਵਿੱਚ ਬੰਦ ਕੀਤਾ, ਉਹ ਲਾੜੇ ਦੇ ਰੂਪ ਵਿੱਚ ਜਾ ਰਿਹਾ। ਇਹਦੇ ਵਿੱਚ ਮੇਰਾ ਪਤੀ ਸ਼ਾਬਾਜ਼ ਸਿੰਘ ਉਹ ਸਰਵਾਲਾ ਬਣ ਕੇ ਜਾ ਰਿਹਾ ਅਤੇ ਜਿਨ੍ਹਾਂ ਦੇ ਲੀੜੇ ਇੱਕੋ ਜਿਹੇ ਰੰਗੇ ਵੀ ਹੈ, ਇਹ ਜਾਨੀ ਬਣ ਕੇ ਜਾ ਰਹੇ ਆ। ਨਗਰ ਦੀਆਂ ਸਵਾਣੀਆਂ ਨੂੰ ਸ਼ੋਭਾਵੰਤੀ ਨੇ ਮੋੜ ਕੇ ਇਉਂ ਦੱਸਿਆ।

0: ਚੱਲੀ ਟੁੱਕਣ ਬਰਾਤਨੀ
1: ਸੱਤ ਸੌ ਤੇ ਚਾਲੀ ਸਿੰਘਾਂ ਦੀ
0: ਸੈਣੋ ਦਿੱਲੀ ਚੱਲੀ ਟੁੱਕਣ ਬਰਾਤਨੀ
1: ਸੱਤ ਸੌ ਤੇ ਚਾਲੀ ਸਿੰਘਾਂ ਦੀ
0: ਬੰਦਾ ਲਾੜਾ ਹੈਗਾ ਪਿੰਜਰੇ ਚ ਬੰਦ ਨੀ
1: ਉਹ ਬੰਦਾ ਲਾੜਾ ਹੈਗਾ ਪਿੰਜਰੇ ਚ ਬੰਦ ਨੀ
0: ਜਿਹਨੇ ਸੋਧੀ ਤੇਗ ਨਾਲ ਸਰਹੰਦ ਨੀ
1: ਜਿਹਨੇ ਸੋਧੀ ਤੇਗ ਨਾਲ

0: ਮੈਂ ਪਾਤਸ਼ਾਹ ਦੇ ਪੈ ਕੇ ਰਸਤੇ
1: ਸਿਰ ਕਰਕੇ ਉਹ ਸਿਰ ਕਰਕੇ ਸਿਰ ਕਰਕੇ ਧਰਮ ਨਾਲ ਸਸਤੇ
0: ਸਿਰ ਕਰਕੇ ਧਰਮ

0: ਦੇ ਸਾਹਮਣੇ ਅਰੇ ਸੋ ਸੋ ਕਰਕੇ
1: ਉਹ ਕਤਲ ਬੰਦੇ ਦੇ ਸਾਹਮਣੇ।

1968 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਲੋਹੇ ਦਾ ਸੁਹਾਗਾ ਬਣ ਕੇ ਪੰਜਾਬ ਆਇਆ ਤੇ ਜੋ ਬਾਬਾ ਜੀ ਨੇ ਕੁਰਬਾਨੀ ਕੀਤੀ ਜਿੱਥੇ ਸਿੱਖ ਰਾਜ ਦੇ ਝੰਡੇ ਗੱਡੇ ਉੱਥੇ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਕੇ ਵੀ ਚਲਾਏ। ਆਖਰ ਨੂੰ ਗੁਰਦਾਸ ਨੰਗਲ ਦੀ ਗੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ 740 ਸਿੰਘਾਂ ਨੂੰ ਘੇਰਾ ਪੈ ਗਿਆ। ਉਹ ਘੇਰਾ ਪਾਇਆ ਕੀ ਨੇ? ਦਿੱਲੀ ਤੋਂ ਅਬਦੁਲ ਸਮੰਦ ਖਾਂ ਜਿਹਦੀ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਹੈ, ਸਿੰਘਾਂ ਦੀ ਗਿਣਤੀ ਸੈਂਕੜੇ ਦੀ ਗਿਣਤੀ ਵਿੱਚ ਹੈ, ਗੜੀ ਨੂੰ ਆੜ ਕੇ ਰਿਹਾ। ਲਗਭਗ 8 ਮਹੀਨੇ ਘੇਰਾ ਰਿਹਾ। ਸਿੱਖਾਂ ਦਾ ਕਿਲੇ ਵਿੱਚ ਰਾਸ਼ਨ ਪਾਣੀ ਮੁੱਕ ਗਿਆ, ਘੋੜਿਆਂ ਦਾ ਨੀਰਾ ਚਾਰਾ ਮੁੱਕ ਗਿਆ, ਸਿੱਖ ਭੁੱਖੋਂ ਤੰਗ ਆਏ। ਉਹਨਾਂ ਨੇ ਦਰਖਤਾਂ ਦੇ ਪੱਤਰ ਸੂਤੇ, ਛਿੱਲੜ ਵੀ ਖਾਧੇ, ਘੇਰਾ ਨਾ ਟੁੱਟਿਆ। ਆਖਰ ਨੂੰ ਜ਼ਾਲਮਾਂ ਨੇ ਗੜੀ ਨੂੰ ਭੰਨਿਆ। ਬਾਬਾ ਬੰਦਾ ਸਿੰਘ ਬਹਾਦਰ ਤੇ 740 ਸਿੰਘਾਂ ਨੂੰ ਇਹ ਇਉਂ ਗ੍ਰਿਫਤਾਰ

ਅੱਜ ਦਮਨਕਾਰੀ ਮੁਗਲ ਹਕੂਮਤ ਖਿਲਾਫ਼ ਜੰਗ ਦੀ ਅਗਵਾਈ ਕਰਨ ਵਾਲੇ ਪਹਿਲੇ ਸਿੱਖ ਫੌਜੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ 'ਤੇ ਤੁਸੀਂ ਰੰਗਲੀ ਧਰਤੀ ਪ੍ਰੋਗਰਾਮ 'ਚ ਸੁਣ ਰਹੇ ਹੋ ਗੁਰਦੇਵ ਸਿੰਘ ਮੱਲਣ ਢਾਡੀ ਅਤੇ ਉਹਨਾਂ ਦੇ ਸਾਥੀਆਂ ਦਾ ਗਾਇਆ ਪ੍ਰਸੰਗ ਬਾਬਾ ਬੰਦਾ ਸਿੰਘ ਬਹਾਦਰ ਦਾ ਪੰਜਾਬ ਆਉਣਾ ਅਤੇ ਉਹਨਾਂ ਦੀ ਸ਼ਹੀਦੀ।

सारे बंदे दे सूर में संग किरे च

ਵਿੱਚ ਮੈਦਾਨੇ ਜੰਗ ਦੇ ਹੱਸ ਹੱਸ ਲਾ ਸਿਰ ਗਏ ਸਣੇ ਬੰਦੇ ਦੇ ਸੂਰਮੇ ਸਿੰਘ ਕਿਲੇ ਚ ਘਿਰ ਗਏ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ 'ਚ, ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਦੇ ਮੌਕੇ 'ਤੇ ਗੁਰਦੇਵ ਸਿੰਘ ਮੱਲਣ ਢਾਡੀ ਅਤੇ ਉਹਨਾਂ ਦੇ ਸਾਥੀਆਂ ਦੇ ਗਾਇਆ ਪ੍ਰਸੰਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਨਾ ਮਜ਼ਦਗੀਆਂ ਮੰਗੀਆਂ ਨੇ। ਨਾ ਮਜ਼ਦਗੀਆਂ ਅਗਲੇ ਮਹੀਨੇ ਦੀ 10 ਤਰੀਕ ਤੱਕ ਰਾਸ਼ਟਰੀ ਅਵਾਰਡ ਪੋਰਟਲ ਰਾਹੀਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ। ਵੈਨਜੂਲਾ ਵਿੱਚ ਜ਼ੋਰਦਾਰ ਭੂਚਾਲ ਨਾਲ ਤਬਾਹੀ, 32 ਮੌਤਾਂ ਅਤੇ 700 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਭਾਰਤੀ ਰਿਜ਼ਰਵ ਬੈਂਕ RBI ਨੇ ਅੰਤਰਰਾਸ਼ਟਰੀ MSME ਦਿਵਸ ਮੌਕੇ ਜਲੰਧਰ ਵਿੱਚ MSME ਅਤੇ ਉੱਦਮੀਆਂ ਲਈ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਭਾਰਤ ਅੱਜ ਸ਼ਾਮ ਮੈਨਚੈਸਟਰ ਵਿੱਚ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ 'ਚ ਮੈਚ ਵਿੱਚ ਬੰਗਲਾਦੇਸ਼ ਖਿਲਾਫ ਮੈਦਾਨ 'ਚ ਉਤਰੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਸਮਾਂ ਹੋ ਰਿਹਾ ਤੁਹਾਡੇ ਮਨਪਸੰਦ ਦਾ ਪ੍ਰੋਗਰਾਮ ਸ਼ੁਰੂ ਕਰਨ ਦਾ, ਜੋ ਕਿ ਲੈ ਕੇ ਹਾਜ਼ਰ ਹੋਈ ਹੈ ਤੁਹਾਡੀ ਆਪਣੀ ਦੋਸਤ ਰਿਤੂ। ਇਹ ਇੱਕ ਅਜਿਹਾ ਸਫ਼ਰ ਹੈ ਜਿੱਥੇ ਹਰ ਇੱਕ ਚਿੱਠੀ ਨਾਲ ਜੁੜੀਆਂ ਹੁੰਦੀਆਂ ਨੇ ਮਿੱਠੀਆਂ ਯਾਦਾਂ, ਪਿਆਰ ਭਰੇ ਜਜ਼ਬਾਤ ਅਤੇ ਦਿਲ ਨੂੰ ਛੂਹ ਜਾਣ ਵਾਲੀਆਂ ਮਿੱਠੀਆਂ ਯਾਦਾਂ ਅਤੇ ਗੱਲਾਂ। ਸ਼ੁਰੂ ਕਰਦੇ ਹਾਂ ਅਸੀਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਇਸ ਮਿੱਠੇ ਜਿਹੇ ਗੀਤ ਨਾਲ। ਆਓ ਸੁਣਦੇ ਹਾਂ ਕੰਠ ਕਲੇਰ ਦਾ ਇਹ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਪਹਿਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮਲੋਟ ਤੋਂ। ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਨੀ ਗਿੱਲ, ਅਮਨ ਗਿੱਲ, ਕੁਲਵੰਤ, ਜਸਵੰਤ, ਰਮਨਦੀਪ, ਬਲਜੀਤ। ਬੁਰਜਾ ਸਿੱਧਵਾ ਤੋਂ ਭੇਜੀ ਹੈ ਸਰਬਜੋਤ ਸਿੱਧੂ, ਅਵਿਤਾ ਸਿੱਧੂ। ਮਲੋਟ ਕੈਂਪ ਤੋਂ ਹੀ ਭੇਜੀ ਹੈ ਸਾਨੂੰ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ, ਲਖਵਿੰਦਰ ਸਿੰਘ, ਮਹਾਵੀਰ ਸੱਧੂ, ਗੁਰੂਚਰਨ, ਰਮੇਸ਼ ਮਿਗਲਾਨੀ। ਫਿਰੋਜ਼ਪੁਰ ਤੋਂ ਭੇਜੀ ਹੈ ਸਾਨੂੰ ਚਿੱਠੀ ਬਿੱਲਾ ਬਜਾਜ, ਹੈਪੀ ਕਪੂਰ, ਮਨੀਸ਼ ਬਜਾਜ। ਇਹਨਾਂ ਸਾਰੇ ਦੀ ਰਲੀ ਮਿਲੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਕੰਠ ਕਲੇਰ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿਸ ਵਿੱਚ ਅਸੀਂ ਤੁਹਾਡੇ ਹੀ ਭੇਜੀ ਹੋਈਆਂ ਚਿੱਠੀਆਂ ਪੜ੍ਹਦੇ ਹਾਂ ਅਤੇ ਤੁਹਾਡੇ ਹੀ ਮਨਪਸੰਦ ਗਾਣਾ ਲਗਾਉਂਦੇ ਹਾਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਟਾਹਲੀ ਵਾਲਾ ਜੱਟਾ ਤੋਂ। ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜ ਬਹਾਦਰ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ।

ਅਮਨਗੜ੍ਹ ਤੋਂ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ, ਰਾਜ ਸਿੰਘ ਮਾਨ, ਕੁਲਵਿੰਦਰ ਕੌਰ, KS ਮਾਨ, ਫਰੈਂਡਸ ਕਲੋਨੀ ਨਾਲ ਤੋਂ ਭੇਜੀ ਹੈ ਗੁਰਵਿੰਦਰ ਸਿੰਘ ਪਾਂਥਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਥਾ। ਖਾਨੇ ਦੀ ਢਾਬ ਮਲੋਟ ਤੋਂ ਭੇਜੀ ਹੈ ਸ਼ਮਸ਼ੇਰ ਸਿੰਘ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਤਾਜ। ਚੰਡੀਗੜ੍ਹ ਤੋਂ ਭੇਜੀ ਹੈ ਸਾਨੂੰ ਚਿੱਠੀ, TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਅਤੇ ਉਹਨਾਂ ਦੇ ਸਾਥੀ। ਇਹਨਾਂ ਸਾਰੇ ਪਸੰਦ 'ਚ ਅਸੀਂ ਅਗਲਾ ਗੀਤ ਲਗਾ ਲੈਂਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਲੋ ਜੀ, ਇਸ ਗਾਣੇ ਵਿੱਚ ਸਾਰੀਆਂ ਠੰਡਾ ਜਗ੍ਹਾ ਅਸੀਂ ਘੁੰਮ ਲਈਆਂ। ਇਸ ਗਰਮੀ 'ਚ ਵੀ ਘਰ ਬੈਠੇ ਠੰਡ ਦਾ ਅਹਿਸਾਸ ਹੋ ਗਿਆ। ਕੁੱਲੂ, ਕਸੌਲੀ, ਚੰਡੀਗੜ੍ਹ, ਮੋਹਾਲੀ, ਕਸ਼ਮੀਰ, ਦੇਹਰਾਦੂਨ, ਲੱਦਾਖ, ਸ਼ਿਲੌਂਗ, ਨੈਨੀਤਾਲ, ਸਭ ਜਗ੍ਹਾ 'ਤੇ ਘੁੰਮ ਲਿਆ। ਠੀਕ ਹੈ ਨਾ ਜੀ? ਚਲੋ ਜੀ, ਅਸੀਂ ਹੁਣ ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਬਠਿੰਡੇ ਤੋਂ ਹਰਜਿੰਦਰ ਸ਼ਿੰਦਾ, ਜਸਬੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਆਜ਼ਮ ਵਾਲਾ ਫਜ਼ਿਲਕਾ ਤੋਂ ਭੇਜੀ ਹੈ ਸਾਨੂੰ ਸੋਹਨ ਸਿੰਘ ਬੁੱਕ, ਨਿਸ਼ਾਨ ਸਿੰਘ, ਸੀਰਤ ਕੌਰ, ਜਸਵੰਤ ਕੌਰ, ਬਲਵਿੰਦਰ ਕੌਰ, ਸੁਰਿੰਦਰ ਕੌਰ। ਮੋਗੇ ਤੋਂ ਭੇਜੀ ਹੈ ਸਾਨੂੰ ਚਿੱਠੀ ਲਕਸ਼ਮਣ ਸਿੰਘ, ਰਹਿਮਤ, ਹਰਪ੍ਰੀਤ, ਵੀਰੂ, ਲਵਪ੍ਰੀਤ, ਲਕਸ਼ਮਣ, ਵੀਰਪਾਲ ਕੌਰ। ਸ਼ਹਿਰ ਬਾਘਾ ਪੁਰਾਣਾ ਤੋਂ ਭੇਜੀ ਹੈ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਅਤੇ ਪਰਮਜੀਤ ਸਿੰਘ। ਇਹਨਾਂ ਸਾਰੇ ਦੀ ਪਸੰਦ 'ਚ ਸਿੰਗਲਾ ਗੀਤ ਲਗਾ ਲੱਗੇ ਆ ਗੁਰਨਾਮ ਭੁੱਲਰ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤੁਸੀਂ ਵੀ ਸਾਨੂੰ ਚਿੱਠੀ ਪਾ ਕੇ ਆਪਣਾ ਮਨਪਸੰਦ ਦਾ ਗਾਣਾ ਸੁਣ ਸਕਦੇ ਹੋ। ਚਲੋ ਜੀ ਪੜ੍ਹਦੇ ਹਾਂ ਸੁਣ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਰਾਜਪੁਰਾ ਤੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਪਰਮਵੀਰ, ਜਗਵੀਰ। ਸ਼੍ਰੀ ਗੰਗਾਨਗਰ ਤੋਂ ਭੇਜੀ ਹੈ ਸਾਨੂੰ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ, ਦਿਨੇਸ਼ ਕੁਮਾਰ, ਨਰੇਸ਼ ਕੁਮਾਰ ਅਤੇ ਉਹਨਾਂ ਦੇ ਪਰਿਵਾਰ। ਡਬ ਵਾਲੀ ਤੋਂ ਭੇਜੀ ਹੈ ਸਾਨੂੰ ਦਰਸ਼ਨ ਲੋਟ, ਸ਼ਰਗੁਨ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ। ਰੋਪੜ ਤੋਂ ਭੇਜੀ ਹੈ ਹਰਦੇਵ ਮਿੱਕਾ, ਮਲਵਿੰਦਰ ਬਿਰਕ, ਜੈਤੇਕ ਬਿਰਕ, ਮਿੱਕਾ ਬਿਰਕ। ਆਦਰਸ਼ ਨਗਰ ਮਲੋੜ ਤੋਂ ਭੇਜੀ ਹੈ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਭ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਇਹਨਾਂ ਸਾਰੇ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਹੈਪੀ ਰਾਏਕੋਟ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਇਹ ਗੀਤ।

மறையா. ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਨਾਲ ਹੀ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਕਟਰ ਆਕਾਸ਼ਵਾਣੀ, ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਜਮੁਨਾ ਨਗਰ ਤੋਂ। ਰਣਧੀਰ, ਗੌਰਵ, ਪ੍ਰਵੀਨ, ਯੁਗਮ, ਵੀਰੇਨ, ਮਨਰਾਜ, ਫਾਜ਼ਿਲਕਾ ਤੋਂ ਭੇਜੀ ਹੈ ਸਾਨੂੰ ਚਿੱਠੀ। ਅਮਨ ਵਰਮਾ, ਸਿੱਧਕ ਵਰਮਾ, ਕੀਰਤੀ ਵਰਮਾ, ਕ੍ਰਿਸ਼ਨਾ ਰਾਣੀ ਅਤੇ ਉਹਨਾਂ ਦਾ ਸਾਰਾ ਪਰਿਵਾਰ। ਸੰਗਰੂਰ ਤੋਂ ਭੇਜੀ ਹੈ ਅਸ਼ਵਨੀ, ਪ੍ਰਿਯੰਕਾ, ਪੂਜਾ, ਵਿਨੋਦ, ਤੁਸ਼ਾਰ, ਮਹੇਸ਼, ਸੁਸ਼ਮਾ, ਜਸ਼ਨ। ਸਹਾਨਪੁਰ ਤੋਂ ਭੇਜੀ ਹੈ ਸਾਨੂੰ ਚਿੱਠੀ ਸੋਨਾਲੀ, ਆਸ਼ਾ, ਸੁਰੇਸ਼, ਰਿਤੇਸ਼, ਜਸ਼ਿਕਾ, ਰਾਹੁਲ। ਮਹਿਰਾਮਪੁਰ ਤੋਂ ਭੇਜੀ ਹੈ ਫੌਜੀ ਮੱਖਣ ਸਿੰਘ, ਬੂਟਾ, ਮਨੀ, ਕੁਲਵਿੰਦਰ, ਨੀਲਮ, ਜੋਤੀ, ਸੁਰਪ੍ਰੀਤ, ਨੰਨੂ, ਡੱਬੂ, ਨਵਰਾਜ ਸਿੰਘ ਅਤੇ ਦਮਨਪ੍ਰੀਤ। ਇਹਨਾਂ ਸਾਰੇ ਦੇ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਰਣਜੀਤ ਬਾਵਾ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਨਾਲ ਹੀ ਆਪਣਾ ਮਨ ਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨ ਪਸੰਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ ਅਗਲੀ ਚਿੱਠੀ ਪੜ੍ਹਦੇ ਹਾਂ ਜੋ ਕਿ ਸਾਨੂੰ ਭੇਜੀ ਹੈ SBS ਨਗਰ ਤੋਂ ਤਰਲੋਚਨ, ਨਿੱਕੀ, ਜਸਕੀਰਤ, ਬਿੰਦੀ, ਲਵਲੀ, ਮੀਨਾ, ਗੁਰਪ੍ਰੀਤ। ਰਾਜਸਥਾਨ ਤੋਂ ਭੇਜੀ ਹੈ ਸਾਨੂੰ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ, ਦਿਲਪ੍ਰੀਤ, ਸੋਨੂੰ। ਪਿੰਡ ਨੁਕੇਰੀਆਂ ਤੋਂ ਭੇਜੀ ਹੈ ਸਾਨੂੰ ਕਸ਼ਮੀਰ ਸਿੰਘ, ਸੁਖਜੀਤ ਸਿੰਘ, ਸੁੱਖਾ, ਅਨਮੋਲ, ਸਹਿਜਪ੍ਰੀਤ, ਖੁਸ਼ਪ੍ਰੀਤ, ਕਰਤਾਰ ਸਿੰਘ, ਸੁੱਚਾ ਸਿੰਘ। ਜਮਸ਼ੇਦਪੁਰ ਤੋਂ ਭੇਜੀ ਹੈ ਸਾਨੂੰ ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਪੱਪੀ ਭਾਟੀਆ, ਨਵਨੀਤ ਭਾਟੀਆ। ਇਹਨਾਂ ਸਾਰੇ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ। ਸੁਰਜੀਤ ਬਿੰਦਰ ਰੱਖਿਆ ਦੀ ਆਵਾਜ਼ ਵਿੱਚ ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ ਪੜ੍ਹਦੇ ਹਾਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਕੋਟੀ ਕਲਾਂ ਪੰਜਾਬ ਤੋਂ ਜਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੋਤ ਸਿੰਘ। ਸਾਧੂ ਸ਼ਹਿਰ ਤੋਂ ਭੇਜੀ ਹੈ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼। ਕੁੜਿਆਲਾ ਤੋਂ ਭੇਜੀ ਹੈ ਸਾਨੂੰ ਤਿਰਲੋਕ ਸਿੰਘ, ਸ਼ਿਵਜੋਤ ਸਿੰਘ, ਰਾਜਦੀਪ ਸਿੰਘ, ਗੁਰੂ ਸਿਮਰਨ ਕੌਰ, ਰਹਿਮਤ ਕੌਰ, ਮਲਤੇਜ ਸਿੰਘ, ਨਵੀਂ ਸਿੰਘ। ਹੀਰਾਪੁਰ ਤੋਂ ਭੇਜੀ ਹੈ ਸਾਨੂੰ ਮਹਿੰਦਰ ਬਿਸ਼ਨੋਈ, ਵੇਦ ਪ੍ਰਕਾਸ਼, ਅਮਿਤ, ਅਜੇ, ਗਿਆਨ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਦਲੇਰ ਮਹਿੰਦੀ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਨਵਾਂ ਸ਼ਹਿਰ ਤੋਂ ਅਮਰਜੀਤ, ਪਰਮਿੰਦਰ, ਰਾਜਾ, ਕੁਲਵਿੰਦਰ ਕੌਰ। ਅਮਨਗੜ੍ਹ ਤੋਂ ਭੇਜੀ ਹੈ ਕੁਲਵੰਤ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ। ਨਵਾਂ ਸ਼ਹਿਰ ਤੋਂ ਭੇਜੀ ਹੈ ਸੁਰਿੰਦਰ ਸੰਧੂ, ਅਮਿਤਾ ਸੰਧੂ, ਰੋਹਿਤ, ਰਿਤੇਸ਼, ਸ਼ਿਖਾ, ਪ੍ਰਤਿਸ਼ਠਾ। ਅੰਬਾਲਾ ਤੋਂ ਭੇਜੀ ਹੈ ਰਵੀ ਕੁਮਾਰ, ਰਾਹੁਲ, ਰਣਜੀਤ,

0: ਅੱਜ ਦਾ ਸਫ਼ਰ ਇੱਥੇ ਹੀ ਮੁਕਾਉਣ ਦਾ ਸਮਾਂ ਆ ਗਿਆ ਹੈ। ਫਿਰ ਮਿਲਾਂਗੇ ਨਵੇਂ ਗੀਤਾਂ ਅਤੇ ਨਵੇਂ ਚਿੱਠੀਆਂ ਨਾਲ। ਨਮਸਕਾਰ।
1: ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4 ਵੱਜ ਚੁੱਕੇ ਨੇ। ਹੁਣ ਸਾਡੀ ਅੱਜ ਦੀ ਦੂਜੀ ਸਭਾ ਸ਼ੁਰੂ ਹੁੰਦੀ ਹੈ। ਸਭਾ ਦੀ ਸ਼ੁਰੂਆਤ 'ਚ ਸੁਣਦੇ ਹਾਂ ਨਿਊਜ਼ ਹੈਡਲਾਈਨਸ। ਬਿਜਲੀ ਮੰਤਰੀ ਮਨੋਹਰ ਲਾਲ ਨੇ ਊਰਜਾ ਪ੍ਰਣਾਲੀਆਂ ਅਤੇ ਮਜ਼ਬੂਤ ਬ੍ਰਿਕਸ ਸਹਿਯੋਗ ਦਾ ਸੱਦਾ ਦਿੱਤਾ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਕੋਵਿਡ-19 ਦਹਿਸ਼ਤਗਰਦੀ ਅਤੇ ਅਤਿ ਦੀਆਂ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਹੈ। ਸੁਪਰੀਮ ਕੋਰਟ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਨੂੰ ਪ੍ਰਾਪਤ ਦਾਨ ਵਿੱਚ ਕਥਿਤ ਮਾਲੀ ਬੇਨਿਮੀਆਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਅਰਜ਼ੀ ਦੀ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਭਰ ਵਿੱਚ ਅੱਜ ਤੋਂ ਮਹੀਨਾ ਭਰ ਚੱਲਣ ਵਾਲੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋ ਗਈ ਹੈ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਦੇਸ਼ ਦਮਨਕਾਰੀ ਮੁਗਲ ਹਕੂਮਤ ਖਿਲਾਫ਼ ਜੰਗ ਦੀ ਅਗਵਾਈ ਕਰਨ ਵਾਲੇ ਪਹਿਲੇ ਸਿੱਖ ਫੌਜੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਨਮਨ ਕਰ ਰਿਹਾ ਹੈ। ਭਾਰਤ ਦੇ ਦਖਲ ਤੋਂ ਬਾਅਦ ਪੈਰਿਸ ਵਿੱਚ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕੀ ਗਈ। ਸਕੂਲ ਸਿੱਖਿਆ ਦੇ ਖੇਤਰ ਵਿੱਚ ਉੱਤਮਤਾ, ਨਵੀਨਤਾ ਅਤੇ ਵਚਨਬੱਧਤਾ ਦਾ ਵਿਖਾਲਾ ਕਰਨ ਵਾਲੇ ਅਧਿਆਪਕਾਂ ਲਈ ਸਿੱਖਿਆ ਮੰਤਰਾਲੇ ਨੇ ਰਾਸ਼ਟਰਪਤੀ ਅਧਿਆਪਕ ਅਵਾਰਡ 2026 ਵਾਸਤੇ ਆਨਲਾਈਨ ਅਰਜ਼ੀਆਂ ਅਤੇ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ ਅਗਲੇ ਮਹੀਨੇ ਦੀ 10 ਤਰੀਕ ਤੱਕ ਰਾਸ਼ਟਰੀ ਅਵਾਰਡ ਪੋਰਟਲ ਰਾਹੀਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ। ਵੈਨੇਜ਼ੁਏਲਾ 'ਚ ਜ਼ੋਰਦਾਰ ਭੂਚਾਲਾਂ ਨਾਲ ਤਬਾਹੀ, 32 ਮੌਤਾਂ ਅਤੇ 700 ਤੋਂ ਵੱਧ ਲੋਕ ਜ਼ਖਮੀ। ਭਾਰਤੀ ਰਿਜ਼ਰਵ ਬੈਂਕ RBI ਨੇ ਅੰਤਰਰਾਸ਼ਟਰੀ MSME ਦਿਵਸ ਮੌਕੇ ਜਲੰਧਰ ਵਿੱਚ MSME ਅਤੇ ਉਦਮੀਆਂ ਲਈ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਤੇ ਭਾਰਤ ਅੱਜ ਸ਼ਾਮ ਮੈਨਚੈਸਟਰ ਵਿੱਚ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ A ਮੈਚ ਵਿੱਚ ਬੰਗਲਾਦੇਸ਼ ਖਿਲਾਫ਼ ਮੈਦਾਨ 'ਚ ਉਤਰੇਗਾ। ਇਹ ਸੀ ਅੱਜ ਦੀਆਂ ਨਿਊਜ਼ ਹੈਡਲਾਈਨਸ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਆਨੰਦ ਮਾਣਦੇ ਹਾਂ ਪੰਜਾਬੀ ਫਿਲਮ ਸੰਗੀਤ ਦਾ। ਅਤੇ ਪਹਿਲਾ ਗੀਤ ਹਾਜ਼ਰ ਹੈ ਫਿਲਮ ਸੁਪਨਾ ਦਾ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ B ਪਰਾਕ ਨੇ।

0: ਤੁਸੀਂ ਆਨੰਦ ਮਾਣ ਰਹੇ ਹੋ ਪੰਜਾਬੀ ਫਿਲਮ ਸੰਗੀਤ ਦਾ। ਵਾਪਸ ਆਉਂਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਮਨ ਕੀ ਬਾਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ, ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ। ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ, ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ

0: ਵੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾ ਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾ ਹਰਟਸ ਵਿਵਿਧ ਭਾਰਤੀ FM 103.6 ਮੈਗਾ ਹਰਟਸ ਅੰਮ੍ਰਿਤਸਰ FM 100.9 ਮੈਗਾ ਹਰਟਸ FM 100.8 ਮੈਗਾ ਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ
1: ਪੰਜਾਬੀ ਫਿਲਮ ਸੰਗੀਤ ਦੀ ਲੜੀ ਵਿੱਚ ਅਗਲਾ ਗੀਤ ਹਾਜ਼ਰ ਹੈ ਕਮਾਲ ਖਾਨ ਦਾ ਗਾਇਆ ਫਿਲਮ ਦਾ ਨਾਮ ਹੈ ਪਿੰਕੀ ਮੋਗੇ ਵਾਲੀ

ਤੁਸੀਂ ਸੁਣ ਰਹੇ ਸੀ ਪੰਜਾਬੀ ਫਿਲਮ ਸੰਗੀਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਅਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਦੇ ਹਾਂ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਜੋ ਬਾਅਦ ਵਿੱਚ ਮਾਧੋਦਾਸ ਬੈਰਾਗੀ ਬਣ ਗਏ ਸਨ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਆ ਗਏ। ਗੁਰੂ ਸਾਹਿਬ ਤੋਂ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਆਪ ਬੰਦਾ ਸਿੰਘ ਬਹਾਦੁਰ ਬਣ ਗਏ। ਆਪ ਜੀ ਨੇ ਸਿੱਖ ਇਤਿਹਾਸ ਵਿਚਲੀਆਂ ਸ਼ਹਾਦਤਾਂ ਦੀਆਂ ਗਾਥਾਵਾਂ ਸੁਣੀਆਂ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਮੁਹਿੰਮ ਆਰੰਭ ਕਰ ਦਿੱਤੀ। ਆਪ ਜੀ ਨੇ ਸਰਹੰਦ ਫਤਿਹ ਕੀਤੀ, ਆਪਣਾ ਜੀਵਨ ਦੇਸ਼ ਕੌਮ ਅਤੇ ਧਰਮ ਦੀ ਖਾਤਰ ਅਰਪਣ ਕਰ ਦਿੱਤਾ। ਦਰਅਸਲ ਸੂਰਮਾ ਉਹੀ ਹੈ ਜੋ ਦੀਨਾਂ ਦੇ ਲਈ ਜੂਝ ਮਰਦਾ ਹੈ। ਸੁਣਦੇ ਹਾਂ ਗੁਰਦਰਸ਼ਨ ਸਿੰਘ ਸੋਢੀ ਹੋਰਾਂ ਪਾਸੋਂ ਵਾਰਤਾ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ।
1: ਗੁਰਮਤ ਅਨੁਸਾਰ ਸਾਰੇ ਮਨੁੱਖ ਬਰਾਬਰ ਹਨ, ਕੋਈ ਚੰਗਾ ਜਾਂ ਮਾੜਾ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਆਪਣੀ ਬਾਣੀ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਬਰਾਬਰੀ ਦਾ ਉਪਦੇਸ਼ ਦਿੰਦੇ ਹੋਏ ਵੀ ਬਾਣੀ ਵਿੱਚ ਨੀਵਿਆਂ ਨੂੰ ਬਹੁਤ ਆਦਰ ਮਾਣ ਦਿੱਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਪ੍ਰਭੂ ਪਰਮਾਤਮਾ ਦੀ ਮਿਹਰ ਉੱਥੇ ਹੁੰਦੀ ਹੈ ਜਿੱਥੇ ਨੀਵਿਆਂ ਦੀ ਸਾਰ ਲਈ ਜਾਂਦੀ ਹੈ। ਆਪ ਦੇ ਬਚਨ ਹਨ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸੀਸ। ਇਸੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਲਕ ਭਾਗੋ ਦੀ ਥਾਂ ਭਾਈ ਲਾਲੋ ਨੂੰ ਉੱਚਾ ਦਰਜਾ ਦਿੰਦੇ ਹਨ। ਭਗਤ ਕਬੀਰ ਜੀ ਵੀ ਆਪਣੀ ਬਾਣੀ ਵਿੱਚ ਗਰੀਬਾਂ ਦਾਸਾਂ ਨੂੰ ਸਤਿਕਾਰ ਦਿੰਦੇ ਹੋਏ ਲਿਖਦੇ ਹਨ ਕਿ ਭਗਵਾਨ ਵੀ ਰਾਜੇ ਨਾਲੋਂ ਇੱਕ ਦਾਸੀ ਦੇ ਪੁੱਤਰ ਬਿਦਰ ਦੇ ਘਰ ਜਾਣਾ ਪਸੰਦ ਕਰਦੇ ਹਨ। ਆਪ ਦੇ ਬਚਨ ਹਨ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੇ ਰਹਾਓ। ਗਰੀਬਾਂ ਬੇਸਹਾਰਾਂ ਨੂੰ ਭਗਵਾਨ ਭਾਵੇਂ ਆਦਰ ਦਿੰਦਾ ਹੈ, ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਆਮ ਕਰਕੇ ਦੀਨ ਦੁਖੀਆਂ ਉੱਤੇ ਜ਼ੁਲਮ ਹੁੰਦੇ ਰਹੇ ਹਨ। ਜਿਹੜੇ ਸੂਰਬੀਰ ਯੋਧੇ ਅਜਿਹੇ ਜ਼ੁਲਮ ਵਿਰੁੱਧ ਟੱਕਰ ਲੈਂਦੇ ਹਨ, ਗੁਰਬਾਣੀ ਅਨੁਸਾਰ ਉਹੀ ਅਸਲ ਸੂਰਮੇ ਹਨ। ਜਿਵੇਂ ਭਗਤ ਕਬੀਰ ਜੀ ਦੇ ਬਚਨ ਹਨ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬ ਹੁਨ ਛਾਡੈ ਖੇਤ। ਕਬੀਰ ਜੀ ਦੱਸਦੇ ਹਨ ਕਿ ਮਨੁੱਖਾ ਜਨਮ ਰੂਪੀ ਰਣ ਖੇਤਰ ਵਿੱਚ ਕਾਮ ਆਦਿ ਵਿਕਾਰਾਂ ਨਾਲ ਸੂਰਮਾ ਬਣ ਕੇ ਜੂਝਣ ਦਾ ਹੁਣ ਹੀ ਸਮਾਂ ਹੈ। ਜੋ ਵਿਅਕਤੀ ਇਹਨਾਂ ਵੈਰੀਆਂ ਨਾਲ ਜੂਝਦਾ ਹੈ, ਬਾਣੀ ਵਿੱਚ ਉਸਨੂੰ ਸੂਰਮਾ ਕਿਹਾ ਗਿਆ ਹੈ। ਸ੍ਰੀ ਗੁਰੂ ਅਮਰਦਾਸ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ, ਜੋ ਜਨ ਲੁੱਝੇ ਮਣੇ ਸਿਉਂ ਸੇ ਸੂਰੇ ਪ੍ਰਧਾਨਾ। ਜੋ ਮਨੁੱਖ ਇਸ ਜਨਮ ਵਿੱਚ ਹੀ ਮਨ ਨੂੰ ਮਾਰ ਕੇ ਸੰਸਾਰਕ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਉਸਦੇ ਮਨ ਵਿੱਚ ਮੌਤ ਦਾ ਡਰ ਨਹੀਂ ਰਹਿ ਜਾਂਦਾ, ਉਹ ਹੱਸਦੇ ਹੋਏ ਮੌਤ ਨੂੰ ਕਬੂਲ ਕਰਦਾ ਹੈ। ਅਜਿਹੀ ਅਵਸਥਾ ਪ੍ਰਾਪਤ ਕਰਕੇ ਹੀ ਭਗਤ ਕਬੀਰ ਜੀ ਕਹਿੰਦੇ ਹਨ ਕਿ ਜਿਸ ਮੌਤ ਤੋਂ ਲੋਕ ਡਰਦੇ ਹਨ ਮੇਰੇ ਮਨ ਵਿੱਚ ਆਨੰਦ ਹੈ। ਜਿਵੇਂ ਕਬੀਰ, ਜਿਸ ਮਰਨੇ 'ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਐ ਪੂਰਨ ਪਰਮਾਨੰਦ। ਇਸ ਤਰ੍ਹਾਂ ਮੌਤ ਦਾ ਡਰ ਲੈ ਜਾਣ ਕਾਰਨ ਹੀ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਚਾਰ ਸਾਹਿਬਜ਼ਾਦੇ ਅਤੇ ਅਨੇਕ ਸਿੰਘਾਂ, ਸਿੰਘਣੀਆਂ, ਭੁਚੰਗੀਆਂ ਨੇ ਹਕੂਮਤ ਦੇ ਜ਼ੁਲਮ ਅੱਗੇ ਝੁਕਣ ਦੀ ਥਾਂ ਸ਼ਹੀਦੀਆਂ ਪਾਈਆਂ। ਗੁਰਬਾਣੀ ਵਿੱਚ ਗਰੀਬਾਂ ਬੇਸਹਾਰਾ ਦੀ ਰੱਖਿਆ ਲਈ ਜ਼ੁਲਮ ਦਾ ਟਾਕਰਾ ਕਰਨ ਵਾਲੇ ਯੋਧਿਆਂ ਨੂੰ ਹੀ ਅਸਲ ਸੂਰਮੇ ਕਿਹਾ ਗਿਆ ਹੈ। ਸਿੱਖ ਇਤਿਹਾਸ ਵਿੱਚ ਅਜਿਹਾ ਹੀ ਇੱਕ ਮਹਾਨ ਯੋਧਾ ਬਾਬਾ ਬੰਦਾ ਸਿੰਘ ਬਹਾਦਰ ਹੋਇਆ ਹੈ, ਜਿਸ ਨੇ ਮੁਗਲ ਹਕੂਮਤ ਵੱਲੋਂ ਬੇਸਹਾਰਾ ਲੋਕਾਂ ਉੱਤੇ ਹੋ ਰਹੇ ਜ਼ੁਲਮ ਦਾ ਬਹੁਤ ਦਲੇਰੀ ਅਤੇ ਬਹਾਦਰੀ ਨਾਲ ਟਾਕਰਾ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਮ ਲਛਮਣ ਦੇਵ ਸੀ। ਉਹਨਾਂ ਦਾ ਜਨਮ ਕਸ਼ਮੀਰ ਦੇ ਇੱਕ ਕਿਸਾਨ ਰਾਮਦੇਵ ਦੇ ਘਰ ਅਕਤੂਬਰ 1670 ਈਸਵੀ ਵਿੱਚ ਹੋਇਆ ਸੀ। ਉਹਨਾਂ ਨੂੰ ਬਚਪਨ ਵਿੱਚ ਹੀ ਸ਼ਸਤਰ ਵਿੱਦਿਆ ਅਤੇ ਸ਼ਿਕਾਰ ਖੇਡਣ ਦਾ ਸ਼ੌਕ ਸੀ। ਇੱਕ ਦਿਨ ਇਹਨਾਂ ਪਾਸੋਂ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ। ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਹਿਰਨੀ ਅਤੇ ਹਿਰਨੀ ਦੇ ਬੱਚੇ ਦਮ ਤੋੜ ਗਏ। ਇਸ ਘਟਨਾ ਨੇ

0: ਨੂੰ ਝੰਜੋੜ ਕੇ ਰੱਖ ਦਿੱਤਾ। ਉਹਨਾਂ ਦੇ ਜੀਵਨ ਵਿੱਚ ਬਹੁਤ ਵੱਡੀ ਤਬਦੀਲੀ ਆਈ। ਉਹ ਸ਼ਿਕਾਰ ਦੀ ਬਿਰਤੀ ਤਿਆਗ ਕੇ ਵੈਰਾਗੀ ਹੋ ਗਏ ਅਤੇ ਸਾਧੂਆਂ ਦੇ ਇੱਕ ਟੋਲੇ ਨਾਲ ਮਿਲ ਕੇ ਤੀਰਥਾਂ 'ਤੇ ਘੁੰਮਣ ਲੱਗੇ। ਇਸ ਤਰ੍ਹਾਂ ਘੁੰਮਦਿਆਂ ਨਾਸਿਕ ਵਿਖੇ ਉਹਨਾਂ ਦਾ ਮੇਲ ਇੱਕ ਜੋਗੀ ਨਾਲ ਹੋਇਆ। ਜੋਗੀ ਪਾਸੋਂ ਤਾਂਤਰਿਕ ਵਿੱਦਿਆ ਹਾਸਲ ਕਰਕੇ ਲਛਮਣ ਦੇਵ ਨੇ ਆਪਣਾ ਸੁਤੰਤਰ ਡੇਰਾ ਗੋਦਾਵਰੀ ਦੇ ਕੰਢੇ ਨੰਦੇੜ ਵਿਖੇ ਬਣਾ ਲਿਆ। ਇਸ ਸਮੇਂ ਲਛਮਣ ਦੇਵ ਦਾ ਨਾਂ ਮਾਧੋ ਦਾਸ ਬੈਰਾਗੀ ਦੇ ਤੌਰ 'ਤੇ ਪ੍ਰਸਿੱਧ ਹੋ ਗਿਆ ਸੀ। ਆਪਣੀ ਦੱਖਣ ਦੀ ਯਾਤਰਾ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1708 ਈਸਵੀ ਵਿੱਚ ਨੰਦੇੜ ਪਹੁੰਚੇ। ਇੱਕ ਦਿਨ ਗੁਰੂ ਸਾਹਿਬ ਸਿੰਘਾਂ ਸਮੇਤ ਮਾਧੋ ਦਾਸ ਦੇ ਡੇਰੇ ਜਾ ਬਿਰਾਜਮਾਨ ਹੋਏ। ਮਾਧੋ ਦਾਸ ਨੇ ਉਹਨਾਂ ਉੱਤੇ ਆਪਣੀ ਤੰਤਰ ਵਿੱਦਿਆ ਚਲਾਉਣ ਦਾ ਯਤਨ ਕੀਤਾ ਪਰ ਕਾਮਯਾਬ ਨਹੀਂ ਹੋਇਆ ਅਤੇ ਗੁਰੂ ਜੀ ਦੇ ਪੈਰਾਂ 'ਤੇ ਡਿੱਗ ਪਿਆ ਅਤੇ ਕਹਿਣ ਲੱਗਾ ਕਿ ਮੈਂ ਆਪ ਦਾ ਬੰਦਾ ਹਾਂ। ਇਸ ਤਰ੍ਹਾਂ ਮਾਧੋ ਦਾਸ ਤੋਂ ਗੁਰੂ ਜੀ ਦਾ ਬੰਦਾ ਭਾਵ ਦਾਸ ਬਣ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਨਾਂ ਰੱਖ ਦਿੱਤਾ। ਗੁਰੂ ਜੀ ਨੇ ਬੰਦਾ ਸਿੰਘ ਨੂੰ ਹਕੂਮਤ ਵੱਲੋਂ ਮਜ਼ਲੂਮਾਂ ਉੱਤੇ ਹੋ ਰਹੇ ਜ਼ੁਲਮ ਦਾ ਅਹਿਸਾਸ ਕਰਾਇਆ ਅਤੇ ਜਬਰ ਅਤੇ ਜ਼ੁਲਮ ਨੂੰ ਮੇਟਣ ਲਈ ਉਹਨਾਂ ਨੂੰ ਬਹਾਦਰ ਦੀ ਪਦਵੀ ਅਤੇ ਸ਼ਕਤੀ ਬਖਸ਼ ਕੇ ਪੰਜ ਸੂਰਬੀਰ ਸਿੰਘ ਦੇ ਕੇ ਪੰਜਾਬ ਵੱਲ ਤੋਰ ਦਿੱਤਾ। ਪੰਜਾਬ ਵੱਲ ਆਉਂਦਿਆਂ ਉਹਨਾਂ ਦੇ ਨਾਲ ਹੋਰ ਸਿੰਘ ਰਲਦੇ ਗਏ ਅਤੇ ਇੱਕ ਜਥਾ ਬਣ ਗਿਆ। 12 ਮਈ 1710 ਈਸਵੀ ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਉਹਨਾਂ ਦੀ ਸ਼ਾਹੀ ਸੈਨਾ ਨਾਲ ਲਹੂ ਡੋਲਵੀਂ ਜੰਗ ਹੋਈ ਜਿਸ ਵਿੱਚ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਮਾਰਿਆ ਗਿਆ। 14 ਮਈ 1710 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕਰਕੇ ਆਪਣਾ ਝੰਡਾ ਝੁਲਾ ਦਿੱਤਾ। ਯਮੁਨਾ ਤੋਂ ਲੈ ਕੇ ਦਰਿਆ ਰਾਵੀ ਦੇ ਵਿਸ਼ਾਲ ਇਲਾਕੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਰਾਜ ਕਾਇਮ ਕੀਤਾ। 1715 ਈਸਵੀ ਵਿੱਚ ਮੁਗਲ ਫੌਜਾਂ ਨੇ ਬਾਬਾ ਬੰਦਾ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਗੁਰਦਾਸ ਨੰਗਲ ਦੀ ਇੱਕ ਹਵੇਲੀ ਵਿੱਚ ਘੇਰ ਲਿਆ। 8 ਮਹੀਨੇ ਹਵੇਲੀ ਵਿੱਚ ਹੀ ਘੇਰੇ ਵਿੱਚ ਰੱਖ ਕੇ ਅਖੀਰ ਸ਼ਾਹੀ ਸੈਨਾ ਹਵੇਲੀ ਦੇ ਬੂਹੇ ਭੰਨ ਕੇ ਹਵੇਲੀ ਅੰਦਰ ਦਾਖਲ ਹੋ ਗਈ। ਬਾਬਾ ਬੰਦਾ ਸਿੰਘ ਜੀ ਦੇ ਸਾਥੀਆਂ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਬਾਬਾ ਜੀ ਅੱਗੇ ਸ਼ਰਤ ਰੱਖੀ ਗਈ ਕਿ ਜਾਂ ਇਸਲਾਮ ਕਬੂਲ ਕਰ ਲਵੋ ਜਾਂ ਮੌਤ। ਬਾਬਾ ਜੀ ਨੇ ਜ਼ੁਲਮ ਅੱਗੇ ਝੁਕਣ ਦੀ ਥਾਂ ਮੌਤ ਕਬੂਲ ਕੀਤੀ। ਉਹਨਾਂ ਨੂੰ ਆਖਰਾਂ ਦੇ ਤਸੀਹੇ ਦੇ ਕੇ 9 ਜੂਨ 1716 ਈਸਵੀ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਜੀ ਆਖਰੀ ਦਮ ਤੱਕ ਸ਼ਾਂਤ ਪ੍ਰਸੰਨ ਅਤੇ ਦ੍ਰਿੜ ਰਹੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਪਾਵਨ ਬਚਨਾਂ 'ਤੇ ਪਹਿਰਾ ਦਿੱਤਾ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ।
1: ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ। ਇਹ ਵਾਰਤਾ ਸੁਣਾ ਰਹੇ ਸਨ ਗੁਰਦਰਸ਼ਨ ਸਿੰਘ ਸੋਢੀ। ਗੁਰਬਾਣੀ ਅਨੁਸਾਰ ਸੂਰਮਾ ਉਹੀ ਹੈ ਜਿਸਨੇ ਆਪਣੇ ਅੰਤਰ ਆਤਮਾ ਨੂੰ ਪ੍ਰਭੂ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ ਹੈ, ਮਨ 'ਤੇ ਜਿੱਤ ਪ੍ਰਾਪਤ ਕੀਤੀ ਹੋਈ ਹੈ। ਮਨ ਨੂੰ ਜਿੱਤਣ ਵਾਲੇ ਹੀ ਸੰਸਾਰ 'ਤੇ ਜਿੱਤ ਪ੍ਰਾਪਤ ਕਰਦੇ ਨੇ। ਜਾ ਕਹੋ ਹਰ ਰੰਗ ਲਾਗੂ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਸਰਵਣ ਕਰਦੇ ਹਾਂ ਭਾਈ ਗੁਰਦਿਆਲ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਠੀਕ 6 ਵਜੇ ਦਿੱਲੀ ਤੋਂ ਸਮਾਚਾਰ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਤੁਹਾਨੂੰ ਦੱਸਦੀ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਅੱਜ ਸੁਣੋਗੇ ਕੰਮ ਦੀਆਂ ਗੱਲਾਂ। ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਪਰਖ 'ਤੇ ਗੱਲਬਾਤ ਕਰਨਗੇ ਡਾਕਟਰ ਸ਼ਿਵਾਨੀ ਗੁਲੇਰੀਆ। ਲੀਚੀ ਦੀ ਕਾਸ਼ਤ 'ਤੇ ਗੱਲਬਾਤ ਕਰਨਗੇ ਸੁਖਜੀਤ ਕੌਰ। ਪਸ਼ੂ ਬਿਮਾਰੀ ਪਹਿਚਾਣ 'ਚ ਲੈਬ ਟੈਸਟ 'ਤੇ ਇੱਕ ਵਾਰਤਾ ਸੁਣੋਗੇ। ਇਸ ਤੋਂ ਇਲਾਵਾ ਗੀਤ ਸੰਗੀਤ, ਕੱਲ੍ਹ ਦੇ ਪ੍ਰੋਗਰਾਮ ਅਤੇ ਮੌਸਮ ਦੇ ਹਾਲ ਬਾਰੇ ਜਾਣਕਾਰੀ ਦਿੱਤੀ ਜਾਏਗੀ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 873 ਕਿਲੋਹਰਟਸ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਸ਼ਾਮ 6:30 ਵਜੇ ਸੁਣੋਗੇ ਭਾਰਤ ਤੇ ਬੰਗਲਾਦੇਸ਼ ਦਰਮਿਆਨ ਖੇਡੇ ਜਾ ਰਹੇ ICC ਮਹਿਲਾ T20 ਕ੍ਰਿਕਟ ਵਰਲਡ ਕੱਪ 2026 ਮੈਚ ਦਾ ਸਿੱਧਾ ਪ੍ਰਸਾਰਣ। ਸ਼ਾਮ ਦੇ 6:20 ਹੋਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਬਿਜਲੀ ਮੰਤਰੀ ਮਨੋਹਰ ਲਾਲ ਨੇ ਊਰਜਾ ਪ੍ਰਣਾਲੀਆਂ ਉੱਤੇ ਮਜ਼ਬੂਤ ਬ੍ਰਿਕਸ ਸਹਿਯੋਗ ਦਾ ਸੱਦਾ ਦਿੱਤਾ। ਪੰਜਾਬ ਭਰ ਵਿੱਚ ਅੱਜ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਟੀਬਰ ਸੋਧ SIR ਸ਼ੁਰੂ ਹੋਈ, 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਲੜਾਈ ਲਈ ਪੂਰੇ ਸਮਾਜ ਦੀ ਭਾਗੀਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦਿਆਂ ਅੱਜ ਸਾਂਝਾ ਸੁਨੇਹਾ ਇਕਜੁੱਟ ਪੰਜਾਬ ਪ੍ਰੋਗਰਾਮ ਦਾ ਆਯੋਜਨ। ਫਰਾਂਸ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਅੱਜ ਪੈਰਿਸ ਵਿੱਚ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕੀ ਗਈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ 'ਚ ਵੱਖ ਵੱਖ ਕਾਰਵਾਈਆਂ ਦੌਰਾਨ 9 ਮੁਲਜ਼ਮਾਂ ਨੂੰ 12 ਹਥਿਆਰਾਂ, ਵੱਡੀ ਗਿਣਤੀ 'ਚ ਕਾਰਤੂਸ ਅਤੇ ਨਕਦੀ ਸਮੇਤ ਕੀਤਾ ਗ੍ਰਿਫਤਾਰ। ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੈਚ ਵਿੱਚ ਭਾਰਤ ਦਾ ਮੁਕਾਬਲਾ ਸ਼ਾਮ 7 ਵਜੇ ਬੰਗਲਾਦੇਸ਼ ਨਾਲ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਨੇ ਕਿਹੈ ਕਿ ਭਾਰਤ ਊਰਜਾ ਪ੍ਰਣਾਲੀਆਂ ਦੇ ਨਿਰਮਾਣ ਲਈ ਬ੍ਰਿਕਸ ਸਹਿਯੋਗ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਅੱਜ ਗੁਰੂਗ੍ਰਾਮ 'ਚ 11ਵੀਂ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਕਾਸ ਦੀਆਂ ਇੱਛਾਵਾਂ ਅਤੇ ਨਿਰੰਤਰ ਰਹਿਣਯੋਗ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਿਫਾਇਤੀ, ਭਰੋਸੇਮੰਦ ਅਤੇ ਨਿਰੰਤਰ ਰਹਿਣਯੋਗ ਊਰਜਾ ਲਾਜ਼ਮੀ ਹੈ। ਸਮੁੱਚੀ ਊਰਜਾ ਮੁੱਲ ਲੜੀ ਵਿੱਚ ਭਾਰਤ ਦੇ ਨਿਵੇਸ਼ ਨੂੰ ਉਜਾਗਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਡਿਜੀਟਲ ਤੌਰ 'ਤੇ ਸਮਰੱਥ ਬਿਜਲੀ ਪ੍ਰਣਾਲੀਆਂ 'ਚੋਂ ਇੱਕ ਦੀ ਬੁਨਿਆਦ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ 6 ਕਰੋੜ ਤੋਂ ਵੱਧ ਸਮਾਰਟ ਮੀਟਰ ਪਹਿਲਾਂ ਹੀ ਲਾਏ ਜਾ ਚੁੱਕੇ ਨੇ ਅਤੇ ਇਹ ਤਬਦੀਲੀ ਆਉਣ ਵਾਲੇ ਸਾਲਾਂ 'ਚ ਵੱਡੇ ਪੱਧਰ 'ਤੇ ਜਾਰੀ ਰਹੇਗੀ।
1: फ्यूचर एनर्जी सिस्टम्स मस्ट बैलेंस।
2: भविष्य की ऊर्जा प्रणालियों में स्थिरता और विश्वसनीयता के बीच संतुलन होना चाहिए। भारत ऊर्जा क्षेत्र की पूरी श्रृंखला में बड़े पैमाने पर निवेश कर रहा है। अब तक 6 करोड़ से अधिक स्मार्ट मीटर लगाए जा चुके हैं और आने वाले वर्षों में यह बदलाव और बड़े स्तर पर जारी रहेगा।
1: ट्रांसफॉर्मेशन विल कंटिन्यू एट स्केल।
0: ਪੰਜਾਬ ਭਰ ਵਿੱਚ ਅੱਜ ਤੋਂ ਮਹੀਨਾ ਭਰ ਚੱਲਣ ਵਾਲੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋ ਗਈ ਹੈ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਅੱਜ ਤੋਂ 24 ਜੁਲਾਈ ਤੱਕ ਬੂਥ ਪੱਧਰ ਅਧਿਕਾਰੀ BLOs ਘਰ-ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ, ਭਰਨ ਅਤੇ ਜਾਣਕਾਰੀ ਇਕੱਤਰ ਕਰਨਗੇ। ਅੰਤਿਮ ਵੋਟਰ ਸੂਚੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸੇ ਦੌਰਾਨ ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਚੱਲ ਰਹੀ ਵਿਸ਼ੇਸ਼ ਤੀਬਰ ਸੋਧ ਦੀ ਨਿਗਰਾਨੀ ਕਰਨ ਲਈ ਇੱਕ ਖੇਤਰੀ ਦੌਰਾ ਕੀਤਾ। ਦੌਰੇ ਦੌਰਾਨ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਉਨ੍ਹਾਂ ਨੂੰ ਇਸ ਅਭਿਆਸ ਦੇ ਉਦੇਸ਼ ਅਤੇ ਪ੍ਰਕਿਰਿਆ ਤੋਂ ਜਾਣੂ ਕਰਵਾਇਆ। ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ਼ ਲੜਾਈ ਲਈ ਪੂਰੇ ਸਮਾਜ ਦੀ ਭਾਗੀਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦਿਆਂ ਅੱਜ ਸਾਂਝਾ ਸੁਨੇਹਾ ਇਕਜੁੱਟ ਪੰਜਾਬ ਨਾਮੀ ਨਿਵੇਕਲਾ ਪ੍ਰੋਗਰਾਮ ਕਰਵਾਇਆ। ਇਸ ਦਾ ਉਦੇਸ਼ ਸਰਕਾਰੀ ਏਜੰਸੀਆਂ, ਕਮਿਊਨਿਟੀ ਲੀਡਰਾਂ, ਸਿਵਲ ਸੁਸਾਇਟੀ ਸੰਸਥਾਵਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਦਰਮਿਆਨ ਭਾਈਵਾਲੀ ਕਾਇਮ ਕਰਨਾ ਹੈ ਤਾਂ ਜੋ ਸੂਬੇ 'ਚ ਨਸ਼ਿਆਂ ਨਾਲ ਨਜਿੱਠਿਆ ਜਾ ਸਕੇ। ਇਹ ਪ੍ਰੋਗਰਾਮ ਡਾਟਾ ਇੰਟੈਲੀਜੈਂਸ ਅਤੇ ਟੈਕਨੀਕਲ ਸਪੋਰਟ ਯੂਨਿਟ ਵੱਲੋਂ ਆਯੋਜਿਤ ਕੀਤਾ ਗਿਆ ਜੋ ਪੰਜਾਬ 'ਚ ਨਸ਼ਾ ਵਿਰੋਧੀ ਵਿਆਪਕ ਕਾਰਵਾਈ ਦਾ ਤਕਨੀਕੀ ਆਧਾਰ ਹੈ। ਇਸ ਪ੍ਰੋਗਰਾਮ 'ਚ 40 ਤੋਂ ਵੱਧ ਸੰਸਥਾਵਾਂ ਦੇ 80 ਤੋਂ ਵੱਧ ਨੁਮਾਇੰਦਿਆਂ ਨੇ ਹਿੱਸਾ ਲਿਆ। ਇਹ ਸੰਸਥਾਵਾਂ ਸਿੱਖਿਆ, ਮਾਨਸਿਕ ਸਿਹਤ, ਨਸ਼ਾ ਛੁਡਾਊ, ਬੱਚਿਆਂ ਦੀ ਸੁਰੱਖਿਆ, ਯੁਵਕ ਭਲਾਈ, ਔਰਤਾਂ ਦੇ ਸਸ਼ਕਤੀਕਰਨ, ਕਮਿਊਨਿਟੀ ਆਊਟਰੀਚ ਅਤੇ ਖੇਡਾਂ 'ਚ ਕੰਮ ਕਰ ਰਹੀਆਂ ਨੇ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਨਸ਼ਾ ਵਿਰੋਧੀ ਲੜਾਈ 'ਚ ਸਮਾਜ ਦੇ ਲੋਕਾਂ ਦੀ ਸਾਂਝੀ ਕਾਰਵਾਈ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਾਗੂ ਕਰਨ, ਇਲਾਜ ਅਤੇ ਮੁੜ ਵਸੇਬਾ ਅਤੇ ਰੋਕਥਾਮ ਦੀ ਵਿਆਪਕ ਰਣਨੀਤੀ ਅਪਣਾਈ ਹੈ। ਉਨ੍ਹਾਂ ਆਖਿਆ ਕਿ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਇਸ ਮੁਹਿੰਮ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਲਾਗੂ ਕੀਤਾ ਜਾ ਰਿਹਾ। ਭਾਗੀਦਾਰਾਂ ਨੇ ਸਕੂਲਾਂ ਅਤੇ ਕਾਲਜਾਂ 'ਚ ਰੋਕਥਾਮ, ਸਿਹਤ ਅਤੇ ਵੈਲਨੈਸ ਦੇਖਭਾਲ ਦੀ ਲੋੜ ਵਾਲੇ ਬੱਚਿਆਂ ਅਤੇ ਕਾਨੂੰਨੀ ਮਾਮਲਿਆਂ ਵਾਲੇ ਬੱਚਿਆਂ ਲਈ ਸਹਾਇਤਾ ਅਤੇ ਖੇਡਾਂ ਅਤੇ ਹੋਰਨਾਂ ਗਤੀਵਿਧੀਆਂ ਰਾਹੀਂ ਨੌਜਵਾਨ ਸਸ਼ਕਤੀਕਰਨ 'ਤੇ ਵੀ ਚਰਚਾ ਕੀਤੀ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਸੂਬੇ 'ਚ ਨਸ਼ਿਆਂ ਤੋਂ ਮੁਕਤ ਕਰਨ ਲਈ ਜਾਰੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਫਤਿਹਗੜ੍ਹ ਸਾਹਿਬ ਵਿਖੇ ਪਿੰਡ ਸੁਰੱਖਿਆ ਕਮੇਟੀਆਂ, ਬਲਾਕ ਕੋਆਰਡੀਨੇਟਰਾਂ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਕੀਤੀ। ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਤੱਕ ਨਸ਼ਿਆਂ ਖਿਲਾਫ਼ ਜੰਗ ਜਾਰੀ ਰਹੇਗੀ। ਉਨ੍ਹਾਂ ਆਖਿਆ ਕਿ ਨਸ਼ਿਆਂ ਖਿਲਾਫ਼ ਲੜਾਈ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ। ਜੇਕਰ ਹਰ ਜਾਗਰੂਕ ਨਾਗਰਿਕ ਆਪਣਾ ਫਰਜ਼ ਸਮਝ ਕੇ ਇਸ ਮੁਹਿੰਮ 'ਚ ਯੋਗਦਾਨ ਪਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਇਸ ਮੁਹਿੰਮ ਨਾਲ ਜੁੜੇ ਹਲਕਾ ਇੰਚਾਰਜਾਂ ਅਤੇ ਟੀਮ ਸਮੇਤ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ। ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ 'ਤੇ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਮੰਤਰੀ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਨਸ਼ਿਆਂ ਦੀ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ ਜਾਰੀ ਕੀਤੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ।

0: ਫਰਾਂਸ ਵਿਚ ਭਾਰਤੀ ਦੂਤਕਾਰ ਦੇ ਦਖ਼ਲ ਤੋਂ ਬਾਅਦ ਅੱਜ ਪੈਰਿਸ ਵਿਚ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕ ਦਿੱਤੀ ਗਈ ਹੈ। ਸਵਿਟਜ਼ਰਲੈਂਡ ਦੇ ਪ੍ਰਸਿੱਧ ਆਰਕੀਟੈਕਟ ਅਤੇ ਫਰਨੀਚਰ ਡਿਜ਼ਾਈਨਰ ਪੇਰੇ ਜਨੇਰੇ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਦੋ ਕੁਰਸੀਆਂ ਦੀ ਅੱਜ ਨਿਲਾਮੀ ਹੋਣੀ ਸੀ। ਇਕ ਅਧਿਕਾਰਤ ਬਿਆਨ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਸੂਚਿਤ ਕੀਤੈ ਕਿ ਵਿਦੇਸ਼ ਮੰਤਰਾਲੇ ਦੇ ਦਖ਼ਲ ਤੋਂ ਬਾਅਦ ਸਬੰਧਤ ਵਸਤਾਂ ਨੂੰ ਨਿਲਾਮੀ ਤੋਂ ਵਾਪਸ ਲੈ ਲਿਆ ਗਿਐ। ਇਹ ਕਾਰਵਾਈ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਸਿੰਘ ਕਟਾਰੀਆ ਦੇ ਨਿਰਦੇਸ਼ਾਂ ਉਤੇ ਚੰਡੀਗੜ੍ਹ ਦੇ ਸਭਿਆਚਾਰਕ ਵਿਭਾਗ ਨੂੰ ਕੀਤੀ ਗਈ, ਜਿਨ੍ਹਾਂ ਨੇ ਤੁਰੰਤ ਕੂਟਨੀਤਿਕ ਦਖਲ ਦੀ ਮੰਗ ਕਰਦਿਆਂ ਇਹ ਮਾਮਲਾ ਵਿਦੇਸ਼ ਮੰਤਰਾਲੇ ਕੋਲ ਉਠਾਇਆ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਕੀਮਤੀ ਵਿਰਾਸਤੀ ਸੰਪਤੀਆਂ ਦੀ ਸੁਰੱਖਿਆ 'ਚ ਸਮੇਂ ਸਿਰ ਸਹਾਇਤਾ ਲਈ ਮੰਤਰਾਲੇ ਦਾ ਸ਼ੁਕਰੀਆ ਅਦਾ ਕੀਤਾ। ਪ੍ਰਸ਼ਾਸਨ ਨੇ ਵਸਤਾਂ ਦੀ ਤਸਦੀਕ, ਰਿਕਵਰੀ ਅਤੇ ਵਾਪਸੀ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ ਏ। ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਬਚਨ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਗਿਆਨੀ ਰਾਜਦੀਪ ਸਿੰਘ ਨੇ ਸੰਗਤਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਲਾਸਾਨੀ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਨੌਜਵਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਣਾ ਦਿੱਤੀ। ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੀ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਇੱਕ ਮਹਾਨ ਯੋਧਾ ਅਤੇ ਬੇਮਿਸਾਲ ਬਹਾਦਰੀ ਦੇ ਪ੍ਰਤੀਕ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਅੱਜ ਮਹਾਨ ਯੋਧੇ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਨੂੰ ਨਮਨ ਕੀਤਾ। ਸਪੀਕਰ ਸੰਧਵਾ ਨੇ ਮਹਾਨ ਸਿੱਖ ਜਰਨੈਲ ਦੀ ਬੇਮਿਸਾਲ ਕੁਰਬਾਨੀ ਨੂੰ ਚੇਤੇ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਅੱਜ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ ਹੈ। ਪੰਜਾਬ ਸਰਕਾਰ ਨੇ ਆਸ਼ੀਰਵਾਦ ਯੋਜਨਾ ਤਹਿਤ ਚਾਲੂ ਵਿੱਤੀ ਸਾਲ 2026-27 ਦੌਰਾਨ ਅਨੁਸੂਚਿਤ ਜਾਤੀਆਂ ਦੇ 3,282 ਲਾਭਪਾਤਰੀਆਂ ਨੂੰ 16.74 ਕਰੋੜ ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਆਸ਼ੀਰਵਾਦ ਪੋਰਟਲ 'ਤੇ ਕੁੱਲ 14 ਜ਼ਿਲ੍ਹਿਆਂ ਤੋਂ 3,282 ਲਾਭਪਾਤਰੀਆਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਨੂੰ ਇਸ ਰਾਸ਼ੀ ਨਾਲ ਕਵਰ ਕੀਤਾ ਗਿਆ। ਇਹਨਾਂ ਵਿੱਚ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਮਾਨਸਾ, ਪਟਿਆਲਾ, ਪਠਾਨਕੋਟ, SAS ਨਗਰ, SPS ਨਗਰ, ਸੰਗਰੂਰ ਅਤੇ ਮਲੇਰਕੋਟਲਾ ਸ਼ਾਮਲ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਕੇਂਦਰੀ ਏਜੰਸੀ ਨਾਲ ਸਾਂਝੇ ਆਪਰੇਸ਼ਨ ਦੌਰਾਨ ਸਰਹੱਦ ਪਾਰੋਂ ਚਲਾਏ ਜਾ ਰਹੇ ਨਾਜਾਇਜ਼ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕਰਦੇ ਹੋਏ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੇਰਵੇ ਸਾਂਝੇ ਕੀਤੇ।
1: ਅਸੀਂ ਜੁਆਇੰਟਲੀ ਇੱਕ ਸੈਂਟਰ ਏਜੰਸੀ ਨਾਲ ਮਿਲ ਕੇ ਬਹੁਤ ਵੱਡਾ ਕਾਟਲ ਬਸ ਕੀਤਾ ਕ੍ਰੋਸ ਬਾਰਡਰ ਨੇ, ਜਿਹਦੇ 'ਚ 2 ਮਸ਼ੀਨ ਗਨਸ ਨੇ, 8 ਪਿਸਟਲ ਨੇ ਬੜੇ ਲੀਥਲ, 5 ਕਿਲੋ ਹੀਰੋਇਨ ਔਰ 30,38,000 ਹਵਾਲਾ ਮਨੀ ਇਹਨਾਂ ਤੋਂ ਰਿਕਵਰ ਹੋਇਆ। ਅਫਗਾਨ ਨੈਸ਼ਨਲ ਇੱਕ ਅਰੈਸਟ ਹੋਇਆ, ਟੋਟਲ 7 ਮੁਲਜ਼ਮ ਜਿਹੜੇ ਅਰੈਸਟ ਕੀਤੇ ਗਏ, ਉਹਦੇ 'ਚ ਇੱਕ ਜੁਵੀਨਾਈਲ ਵੀ ਹੈ।
0: ਜਾਂਚ ਵਿੱਚ ਸਾਹਮਣੇ ਆਇਆ ਕਿ ਪੂਰਾ ਨੈਟਵਰਕ ਵਿਦੇਸ਼ ਵਿੱਚ ਬੈਠੇ ਹੈਂਡਲਰ ਹੈਰੀ ਸਰਪੰਚ ਅਤੇ ਪਾਕਿਸਤਾਨ ਦੇ ਇੱਕ ਤਸਕਰ ਦੇ ਇਸ਼ਾਰੇ 'ਤੇ ਚਲਾਇਆ ਜਾ ਰਿਹਾ ਸੀ। ਉਧਰ ਫਾਜ਼ਿਲਕਾ ਵਿੱਚ CIA ਸਟਾਫ ਨੇ ਪੁਲਿਸ ਨਾਲ ਮਿਲ ਕੇ ਕਾਰਵਾਈ ਕਰਦਿਆਂ ਇੱਕ ਨਾਬਾਲਗ ਸਮੇਤ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 4 ਪਿਸਤੌਲਾਂ, 4 ਮੈਗਜ਼ੀਨ ਅਤੇ 4 ਕਾਰਤੂਸ ਬਰਾਮਦ ਕੀਤੇ ਨੇ। ਫਾਜ਼ਿਲਕਾ ਦੇ ਪੁਲਿਸ ਕਪਤਾਨ ਡੀ ਤਰਨ ਰਤਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜਲਾਲਾਬਾਦ ਦੇ ਰਹਿਣ ਵਾਲੇ ਨੇ। ਜ਼ਬਤ ਕੀਤੇ ਗਏ ਹਥਿਆਰ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਏ ਜਾਪਦੇ ਨੇ। ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤੀ ਰਿਜ਼ਰਵ ਬੈਂਕ RBI ਨੇ ਅੰਤਰਰਾਸ਼ਟਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਬਾਰੇ ਦਿਵਸ ਮੌਕੇ ਜਲੰਧਰ 'ਚ MSME ਅਤੇ ਉੱਦਮੀਆਂ ਲਈ ਕੱਲ੍ਹ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਯੂਕੋ ਬੈਂਕ ਨੇ ਪੈਨਸ਼ਨ ਵੰਡ ਨਿਯਾਮਕ ਅਤੇ ਵਿਕਾਸ ਅਥਾਰਟੀ ਦੇ ਸਹਿਯੋਗ ਨਾਲ ਬੀਤੇ ਦਿਨ ਜਲੰਧਰ ਵਿਖੇ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਅਤੇ ਪੇਂਡੂ ਨੈਣੇ ਇਕਾਈਆਂ ਲਈ ਇੱਕ NPS ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਦਾ ਉਦੇਸ਼ ਕਿਸਾਨਾਂ, ਖੇਤੀਬਾੜੀ ਨਾਲ ਜੁੜੇ ਮਜ਼ਦੂਰਾਂ, ਫਾਰਮਰ ਪ੍ਰੋਡਿਊਸਰ ਸੰਸਥਾਵਾਂ, ਪੇਂਡੂ ਉਦਯੋਗਪਤੀਆਂ ਅਤੇ ਗੈਰ ਸੰਗਠਿਤ ਖੇਤਰ ਦੇ ਹਿੱਸੇਦਾਰਾਂ 'ਚ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਮੌਸਮ ਵਿਭਾਗ ਨੇ 27 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਚੱਲਣ, ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੌਰਾਨ ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਮੁਤਾਬਕ ਪੰਜਾਬ 'ਚ ਫਰੀਦਕੋਟ 40.1 ਡਿਗਰੀ ਸੈਲਸੀਅਸ ਅਤੇ ਹਰਿਆਣਾ 'ਚ ਰੋਹਤਕ 42.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਹੇ, ਜਦਕਿ ਚੰਡੀਗੜ੍ਹ 'ਚ 30.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਅੱਜ ਮੈਨਚੈਸਟਰ ਦੇ ਅਮੀਰਾਤ ਓਲਡ ਟ੍ਰੈਫੋਰਡ ਵਿਖੇ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੁਕਾਬਲੇ 'ਚ ਬੰਗਲਾਦੇਸ਼ ਖਿਲਾਫ਼ ਖੇਡੇਗਾ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਬਿਜਲੀ ਮੰਤਰੀ ਮਨੋਹਰ ਲਾਲ ਨੇ ਊਰਜਾ ਪ੍ਰਣਾਲੀਆਂ 'ਤੇ ਮਜ਼ਬੂਤ ਬ੍ਰਿਕਸ ਸਹਿਯੋਗ ਦਾ ਸੱਦਾ ਦਿੱਤਾ। ਪੰਜਾਬ ਭਰ ਵਿੱਚ ਅੱਜ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋਈ। ਫਰਾਂਸ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਅੱਜ ਪੈਰਿਸ 'ਚ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕੀ ਗਈ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ

0: ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: ਆਜੋ ਆਜੋ ਆਜੋ ਸ਼ਿੰਗਾਰਾ ਸਿੰਘ ਜੀ, ਆਜੋ ਬੱਚਿਆਂ ਵਾਲਿਓ ਆਜੋ।
1: ਜੈ ਹਿੰਦ ਜੀ, ਰੁਲਿਆ ਰਾਮ ਜੀ, ਜੈ ਹਿੰਦ।
0: ਜੈ ਜੀ, ਜੈ ਜੀ। ਸ਼ਿੰਗਾਰਾ ਸਿੰਘ ਜੀ, ਬੱਚਿਆਂ ਵਾਲਿਓ ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਤਕੜਾ ਜੀ, ਤੁਸੀਂ ਸੁਣਾਓ, ਠੀਕ ਠਾਕ ਹੋ?
0: ਹਾਲ ਚਾਲ ਤਕੜਾ। ਦੇਖੋ, ਹਾਲ ਚਾਲ ਜਿਹੜਾ ਤਕੜਾ ਤਾਂ ਤਕਰੀਬਨ ਹਰ ਬੰਦੇ ਦਾ ਹੁੰਦਾ
1: ਜੀ,
0: ਔਰ ਹਰ ਬੰਦਾ ਸ਼ਿੰਗਾਰਾ ਸਿੰਘ ਜੀ ਆਪਣਾ ਹਾਲ ਚਾਲ ਤਕੜਾ ਰੱਖਣਾ ਵੀ ਚਾਹੁੰਦਾ ਹੈ। ਭਾਈ ਕਈ ਵਾਰੀ ਤੁਹਾਡਾ ਹਾਲ ਚਾਲ ਨਾ ਦੂਜੇ ਲੋਕ ਖਰਾਬ ਕਰ ਦਿੰਦੇ ਨੇ।
1: ਦੇਖੋ, ਗੱਲ ਤੁਹਾਡੀ ਸਹੀ ਆ। ਕਹਿੰਦੇ ਆ ਜੀ, ਜੇ ਟੈਨਸ਼ਨ ਤੋਂ ਬਚਣਾ ਨਾ ਤਾਂ ਦੂਜਿਆਂ 'ਤੇ ਆਸ ਨਾ ਰੱਖੀ, ਦਿਲ ਵਿੱਚ ਕਿਸੇ ਨੂੰ ਬਹੁਤਾ ਖਾਸ ਨਾ ਰੱਖੀ।
0: ਹਾਏ ਹਾਏ,
1: ਹਾਂਜੀ,
0: ਹਾਂ।
1: ਮਿੱਠੀਆਂ ਗੱਲਾਂ ਨਾਲ ਇੱਥੇ ਦੁਨੀਆ ਲੁੱਟ ਲੈਂਦੀ, ਬਿਨਾਂ ਪਰਖੇ ਕਿਸੇ 'ਤੇ ਇੰਨਾ ਵਿਸ਼ਵਾਸ ਹੀ ਨਾ ਰੱਖੀ।
0: ਕਿਆ ਬਾਤ!
1: ਸੋ ਦੂਜਿਆਂ ਦਾ ਕਹਿਣਾ ਹੀ ਆ ਜੀ, ਦੇਖੋ ਇਹਨਾਂ ਕੁਛ ਕਹਿਣਗੇ, ਗੱਲਾਂ ਕਹਿਣ ਨੂੰ ਬਣਨੀਆਂ ਬਣੀਆਂ ਜੀ।
0: ਲੋਕੋ ਕਾ ਕਾਮ ਹੈ ਕਹਿਣਾ, ਗਾਉਣ ਵੀ ਹੈਗਾ,
1: ਸਹੀ ਗੱਲ।
0: ਸੋ ਇਹ ਦੇਖੋ, ਇਹ ਤਾਂ ਦੁਨੀਆਂ ਦੀ ਸੱਚਾਈ ਹੈ
1: ਜੀ।
0: ਹੁਣ ਜਾਂ ਤਾਂ ਤੁਸੀਂ ਦੁਨੀਆਂ ਦੇ ਮੁਤਾਬਕ ਜੀਓ,
1: ਹਾਂ,
0: ਜਾਂ ਤੁਸੀਂ ਆਪਣੇ ਮੁਤਾਬਕ ਚੱਲੋ,
1: ਸਹੀ ਗੱਲ।
0: ਗੱਲਾਂ ਦੋ ਹੀ ਹੈ
1: ਜੀ।
0: ਜਿੱਦਾਂ ਸਿਆਣੇ, ਜਿੱਦਾਂ ਵੀ ਤੁਸੀਂ ਵੀ ਜ਼ਿਕਰ ਕੀਤਾ ਕਿ ਦੁਨੀਆਂ ਦੇ ਵਿੱਚ ਤੁਸੀਂ ਕਿਸੇ ਇੱਕ ਬੰਦੇ ਨੂੰ ਖੁਸ਼ ਨਹੀਂ ਕਰ ਸਕਦੇ,
1: ਸਹੀ ਗੱਲ ਆ,
0: ਬਹੁਤਿਆਂ ਦੀ ਤੁਸੀਂ ਗੱਲ ਹੀ ਛੱਡੋ।
1: ਹਾਂ,
0: ਪਰ ਦੁਨੀਆਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਤੁਸੀਂ ਆਪਣੀ ਖੁਸ਼ੀ ਖਰਾਬ, ਆਪਣਾ ਜੀਵਨ ਜਿਹੜਾ ਬਰਬਾਦ ਕਰਕੇ ਬਹਿ ਜਾਂਦੇ ਹੋ।
1: ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਜੀ। ਕਈ ਵਾਰੀ ਬੰਦੇ ਨੂੰ ਨਾ ਚਾਹੁੰਦੇ ਹੋਏ ਵੀ ਉਹ ਕੰਮ ਕਰਨੇ ਪੈਂਦੇ ਆ ਜੋ ਬੰਦੇ ਨੂੰ ਕਰਨੇ ਨਹੀਂ ਪੈਂਦੇ।
0: ਬਿਲਕੁਲ ਬਿਲਕੁਲ। ਸੋ ਇਸ ਕਰਕੇ ਜਿੱਦਾਂ ਕਹਿੰਦੇ ਨੇ ਪ੍ਰਾਇਓਰਿਟੀ ਅੰਗਰੇਜ਼ੀ 'ਚ ਕਹਿੰਦੇ ਨੇ
1: ਜੀ ਜੀ,
0: ਜਿਹੜੀ ਪਹਿਲ ਹੈ ਨਾ ਉਹ ਹਮੇਸ਼ਾ ਸ਼ਿੰਗਾਰਾ ਸਿੰਘ ਜੀ ਆਪਣੇ ਆਪ ਨੂੰ ਦਿਓ।
1: ਸਹੀ ਗੱਲ ਆ,
0: ਜੀਵਨ ਤੁਹਾਡਾ ਆਪਣਾ ਹੈ, ਚੰਗਾ ਮਾੜਾ ਸਾਰਾ ਕੁਛ ਤੁਹਾਡੇ ਨਾਲ ਹੈ। ਕੱਲ੍ਹ ਨੂੰ ਕੋਈ ਸਰੀਰ ਨਾਲ ਢਿੱਲ ਮੱਠ ਹੋ ਜਾਂਦੀ ਹੈ, ਕੋਈ ਅਭਿਨਵੀ ਹੋ ਜਾਂਦੀ ਹੈ, ਉਹ ਵੀ ਤੁਹਾਡੇ ਨਾਲ ਹੀ ਹੈ।
1: ਕਹਿੰਦੇ ਪਹਿਲੇ ਦਿਨ ਲੋਕ ਹੱਸਣਗੇ,
0: ਹਾਂ,
1: ਤੇ ਦੂਏ ਦਿਨ ਮਜ਼ਾਕ ਉਡਾਉਣਗੇ,
0: ਬਿਲਕੁਲ ਬਿਲਕੁਲ,
1: ਤੀਜੇ ਦਿਨ ਚੁੱਪ ਹੋ ਜਾਣਗੇ,
0: ਬਿਲਕੁਲ,
1: ਤੇ ਲੋਕਾਂ ਦਾ ਕਹਿੰਦੇ ਕਹਿਣਾ ਆ ਲੋਕੋ ਕਾ ਕਾਮ ਕਹਿਣਾ, ਤੁਹਾਡੀ ਗੱਲ
0: ਬਿਲਕੁਲ। ਸੋ ਇਸ ਕਰਕੇ ਦੇਖੋ, ਦੁਨੀਆਦਾਰੀ ਹੈ, ਦੁਨੀਆਦਾਰੀ ਦੇ ਵਿੱਚ ਆਪਾਂ ਇਹ ਕਹੀਏ ਕਿ ਦੁਨੀਆਂ ਦੇ ਨਾਲੋਂ ਅਸੀਂ ਵਿਛੇਦ ਕਰਕੇ ਵੱਖ ਹੋ ਕੇ ਚੱਲ ਲਾਂਗੇ, ਉਹ ਵੀ ਨਹੀਂ, ਪਰ ਦੁਨੀਆਂ ਦੇ ਵਿੱਚ ਸ਼ਿੰਗਾਰਾ ਸਿੰਘ ਜੀ ਰਹਿਣ ਦਾ ਢੰਗ ਤਰੀਕਾ ਹੋਣਾ ਚਾਹੀਦਾ ਹੈ ਕਿ ਨਹੀਂ? ਜਿੱਦਾਂ ਪਾਣੀ ਦਾ ਸੁਭਾਅ ਹੈ ਨਾ
1: ਜੀ,
0: ਉਹ ਜਿੱਦਾਂ ਵੀ ਜਿਸ ਵੀ ਮਿਲਾਓ ਲੱਗੇ ਉਸੀ ਜੈਸਾ ਉਹ ਹੋ ਜਾਂਦਾ ਹੈ,
1: ਸਹੀ ਗੱਲ।
0: ਸੋ ਇਸ ਕਰਕੇ ਆਪਣੇ ਆਪ ਨੂੰ ਜਿਹੜਾ ਹੈ ਦੁਨੀਆਂ ਦੇ ਨਾਲ ਮਿਲਾ ਕੇ ਤੇ ਆਪਾਂ ਚੱਲਣਾ ਹੈ, ਪਰ ਆਪਣੇ ਸੁਭਾਅ ਨੂੰ ਪਰਿਵਰਤਿਤ ਨਹੀਂ ਕਰਨਾ।
1: ਹਾਂ, ਸਹੀ ਗੱਲ ਆ।
0: ਜੇ ਜੋ ਮਾਲਕ ਨੇ ਤੁਹਾਨੂੰ ਤੁਹਾਡੇ 'ਚ ਸਿਫਤ ਹੈ ਜਾਂ ਤੁਹਾਡੀਆਂ ਜੋ ਖੂਬੀਆਂ ਹੈ ਉਹ ਤੁਹਾਡੀਆਂ ਖੂਬੀਆਂ ਹੈ। ਕਈ ਵਾਰੀ ਨਾ ਅਸੀਂ ਦੂਜਿਆਂ ਨਾਲ ਆਪਣਾ ਮੁਕਾਬਲਾ ਸ਼ਿੰਗਾਰਾ ਸਿੰਘ ਜੀ ਕਰਨਾ ਸ਼ੁਰੂ ਕਰ ਦਿੰਦੇ ਹਾਂ, ਉਹ ਮੈਥੋਂ ਬਿਹਤਰ ਹੈ, ਉਹ ਮੈਥੋਂ ਇਸ ਚੀਜ਼ 'ਚ ਅੱਗੇ ਹੈ। ਤੁਸੀਂ ਇਹ ਪੂਰੀ ਦੁਨੀਆਂ ਦੇ ਵਿੱਚੋਂ ਦੇਖੋ ਕਿ ਹਰ ਇਨਸਾਨ, ਕੋਈ ਵੀ ਦੁਨੀਆਂ ਦੇ ਵਿੱਚ ਇਨਸਾਨ ਤੁਹਾਨੂੰ ਸੰਪੂਰਨ ਨਹੀਂ ਮਿਲੂ।
1: ਦੇਖੋ, ਸੰਪੂਰਨ ਤਾਂ ਉਹ ਪਰਮਾਤਮਾ ਹੀ ਆ ਫਿਰ,
0: ਹੈ ਕਿ ਨਹੀਂ? ਕਿਸੇ ਨਾ ਕਿਸੇ ਵੱਡਿਆਂ ਦੇ ਵਿੱਚ ਵੱਡੀਆਂ ਕਮੀਆਂ, ਛੋਟਿਆਂ ਦੇ ਵਿੱਚ ਛੋਟੀਆਂ ਕਮੀਆਂ
1: ਜੀ,
0: ਹਰ ਇਨਸਾਨ ਜੇ ਇਹ ਸੰਪੂਰਨ ਹੁੰਦਾ ਤਾਂ ਦੌੜ ਭੱਜ ਹੋਣ ਨੂੰ ਮੁੱਕਣਾ ਜਾਂਦੀ,
1: ਸਹੀ ਗੱਲ ਹੈ।
0: ਸੋ ਇਸ ਕਰਕੇ ਸ਼ਿੰਗਾਰਾ ਸਿੰਘ ਜੀ, ਆਪਣੀ ਤੁਲਨਾ ਕਰਨਾ ਸਭ ਤੋਂ ਬੇਵਕੂਫੀ ਵਾਲੀ ਗੱਲ ਇਹ ਹੈ ਕਿ ਐਵੇਂ ਤੁਲਨਾ ਦੇ ਵਿੱਚ ਪੈ ਕੇ ਨਾ ਤੁਸੀਂ ਆਪਣਾ ਤੋਲ ਖਰਾਬ ਕਰ ਲਉਂਗੇ, ਆਪਣਾ ਮੋਲ ਖਰਾਬ ਕਰ ਲਉਂਗੇ। ਜੋ ਤੁਹਾਨੂੰ ਬਣਾਇਆ ਹੈ, ਜਿੱਦਾਂ ਦਾ ਬਣਾਇਆ ਹੈ
1: ਜੀ,
0: ਉਹ 'ਤੇ ਤੁਸੀਂ ਆਪਣੇ ਆਪ 'ਤੇ ਜਿੱਦਾਂ ਹੈ ਉਹ 'ਤੇ ਧਿਆਨ ਦਿਓ।
1: ਦੇਖੋ, ਦੂਜਿਆਂ 'ਤੇ ਝਾਤ ਮਾਰਨ ਤੋਂ ਪਹਿਲੇ ਆਪਣੇ ਅੰਦਰ ਝਾਤ ਮਾਰ ਲਓ, ਮੇਰੇ ਅੰਦਰ ਔਗਣ ਕਿਹੜੇ ਆ ਬੰਦੇ ਨੂੰ ਪਤਾ ਹੁੰਦੇ ਆ।
0: ਦੇਖੋ ਜੀ, ਉਹ ਤਾਂ ਦੇਖੋ ਸਾਰੀਆਂ ਚੀਜ਼ਾਂ ਸਾਰੇ ਬੰਦਿਆਂ 'ਚ ਹੈ, ਤੁਸੀਂ ਆਪਣੇ ਆਪ ਨੂੰ ਠੀਕ ਰੱਖਣਾ, ਆਪਣੇ ਆਪ ਦੇ ਉੱਤੇ ਜਿੱਦਾਂ ਕਹਿੰਦੇ ਮਿਹਨਤ ਕਰਨੀ
1: ਜੀ,
0: ਇਸ ਲੜੀ ਦੇ ਉੱਤੇ ਜੋ ਤੁਸੀਂ ਤੁਰ ਪੈਂਦੇ ਹੋ ਨਾ, ਤੁਹਾਡੀਆਂ ਬਹੁਤ ਸਾਰੀਆਂ ਮਾਨਸਿਕ ਔਰ ਸਰੀਰਕ ਪਰੇਸ਼ਾਨੀਆਂ ਤੁਹਾਡੇ ਤੋਂ ਦੂਰ ਚਲੀਆਂ ਜਾਂਦੀਆਂ।
1: ਸਹੀ ਗੱਲ।
0: ਇਹ ਜਿੰਨਾ ਆਪਾਂ ਲੋਕਾਂ ਨਾਲ ਫਸਦੇ ਹਾਂ ਨਾ ਜਾਂ ਦੁੱਖਾਂ ਨਾਲ ਫਸਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਤੁਸੀਂ ਫਸ ਕੇ ਰਹਿ ਜਾਂਦੇ ਅਤੇ ਉਹਨਾਂ ਤੁਸੀਂ ਆਪਣੇ ਆਪ ਤੋਂ ਦੂਰ ਹੋ ਜਾਂਦੇ।
1: ਦੇਖੋ, ਜੇ ਮੰਜ਼ਿਲ ਸਰ ਕਰਨੀ ਹੈ ਨਾ ਤਾਂ ਤੁਹਾਨੂੰ ਕਈਆਂ ਨੇ ਰੋਕਣਾ ਵੀ, ਤੁਹਾਡੀ ਲੱਤਾਂ ਵੀ ਖਿੱਚਣੀਆਂ, ਕਿਹਨੂੰ ਕਿਹਨੂੰ ਰੋਕੋਗੇ?
0: ਬਿਲਕੁਲ।

0: ਮੰਜ਼ਰ ਵੱਲ ਧਿਆਨ ਦਿਓ ਤੁਸੀਂ ਜੋ ਪਹੁੰਚਣਾ ਤਾਂ
1: ਬਿਲਕੁਲ ਆਪਣੇ ਆਪ ਨਾਲ ਦੇਖੋ ਤੁਸੀਂ ਆਪਣੇ ਸਾਥੀ ਆਪ ਹੋ
0: ਜੀ
1: ਹੈ ਕਿ ਨਹੀਂ ਆਪਣੀ ਮਸ਼ੀਨਰੀ ਨੂੰ ਤੁਸੀਂ ਆਪ ਚਲਾਉਣਾ ਹੈ ਜੇ ਕਿ ਦੂਜਿਆਂ ਦੇ ਮੁਤਾਬਕ ਚਲਾਉਣੀ ਸ਼ੁਰੂ ਕਰਤੀ ਨਾ
0: ਜੀ
1: ਇਹ ਮਸ਼ੀਨਰੀ ਤੁਹਾਨੂੰ ਧੋਖਾ ਦੇ ਜੂਗੀ ਬਸ ਗੱਲ ਸਿਰਫ ਇੰਨੀ ਕਾ ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ
0: ਲਾ ਦਿਓ ਜੀ।

0: ਹਾਂ ਜੀ ਸ਼ਿੰਗਾਰਾ ਸਿੰਘ ਜੀ, ਦੇਖੋ ਸਿੰਚਾਈ ਵਾਲਾ ਪਾਣੀ ਹੈ ਜਿੱਦਾਂ ਆਪਾਂ ਕਹਿੰਦੇ ਹਾਂ
1: ਜੀ,
0: ਇਹਦੇ ਲਈ ਵੀ ਵੱਖ ਵੱਖ, ਕਿਉਂਕਿ ਪਰਖ ਨਿਰਖ ਨਾਲ ਹੀ ਅੱਜ ਕੱਲ੍ਹ ਪਾਣੀ ਬਹੁਤ ਸਾਰੀਆਂ ਦੇਖਦੇ ਆਪਾਂ ਥਾਵਾਂ ਦੇ ਉੱਤੇ ਪਾਣੀ ਜਿਹੜਾ ਜ਼ਮੀਨ ਵਾਲਾ, ਜ਼ਮੀਨ ਦੋਸਤ ਪਾਣੀ ਜਿਹੜਾ ਹੈ ਉਹ ਫਸਲੀ ਪਾਣੀ ਨਹੀਂ ਮੰਨਿਆ ਜਾਂਦਾ
1: ਜੀ।
0: ਸੋ ਇਸ ਕਰਕੇ ਪਰਖ ਦੇ ਲਈ ਇੱਕ ਜੀਵਾਣੂ ਹੈ, ਸਿੰਚਾਈ ਅਤੇ ਪਾਣੀ ਲਈ ਜੀਵਾਣੂ ਪਰਖ।
1: ਅੱਛਾ ਜੀ,
0: ਇਸ ਬਾਬਤ ਡਾਕਟਰ ਸ਼ਿਵਾਨੀ ਗੁਲੇਰੀਆ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
1: ਬਿਲਕੁਲ ਜੀ,
2: ਆਕਾਸ਼ਵਾਣੀ ਸੁਣਨ ਵਾਲੇ ਮੇਰੇ ਸਾਰੇ ਸ਼ਰੋਤਾਓਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਸ਼ਿਵਾਨੀ ਗੁਲੇਰੀਆ ਸ਼ਰਮਾ, ਅਸਿਸਟੈਂਟ ਪ੍ਰੋਫੈਸਰ ਮਾਈਕਰੋਬਾਇਲੋਜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਤੁਹਾਨੂੰ ਸਿੰਚਾਈ ਦੇ ਪਾਣੀ ਬਾਰੇ, ਪਾਣੀ ਪਰਖ ਕਿੱਟ ਬਾਰੇ ਜਾਗਰੂਕ ਕਰਾਉਣਾ ਚਾਹੁੰਦੀ ਹਾਂ। ਸਾਡਾ ਪੰਜਾਬ ਇੱਕ ਪ੍ਰਮੁੱਖ ਖੇਤੀਬਾੜੀ ਰਾਜ ਹੈ। ਗਰਮੀਆਂ ਦਾ ਮੌਸਮ ਝੋਨੇ ਦੀ ਖੇਤੀ ਦਾ ਮੌਸਮ ਹੁੰਦਾ ਹੈ, ਜੋ ਪਾਣੀ ਦੀ ਲੋੜ ਵਾਲੀ ਫਸਲ ਹੈ। ਸਿੰਚਾਈ ਦਾ ਪ੍ਰਮੁੱਖ ਸਰੋਤ ਧਰਤੀ ਹੇਠਲਾ ਪਾਣੀ ਹੈ ਅਤੇ ਪੰਜਾਬ ਰਾਜ ਦੇ 3/4 ਖੇਤੀ ਖੇਤਰ ਨੂੰ ਧਰਤੀ ਹੇਠਲੇ ਪਾਣੀ ਨਾਲ ਸਿੰਚਿਆ ਜਾਂਦਾ ਹੈ। ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕਾਰਨ ਇਸ ਦੀ ਜ਼ਿਆਦਾ ਨਿਕਾਸੀ ਕੀਤੀ ਜਾਂਦੀ ਹੈ। ਜ਼ਿਆਦਾ ਨਿਕਾਸੀ ਕਰਨ ਦੇ ਕਾਰਨ ਸਾਡੀ ਖੇਤੀਬਾੜੀ ਦੇ ਟਿਕਾਊ ਵਿਕਾਸ ਲਈ ਇਹ ਖਤਰਾ ਪੈਦਾ ਕਰ ਦਿੰਦਾ ਹੈ। ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਸਰੋਤ ਸਾਲਾਨਾ 0.5 ਮਿਲੀਅਨ ਦੀ ਚਿੰਤਾਜਨਕ ਦਰ ਨਾਲ ਘੱਟ ਰਿਹਾ ਹੈ। ਇਸ ਦੀ ਪੂਰਤੀ ਲਈ ਕੀ ਆਲਟਰਨੇਟਿਵ ਨੇ, ਸਾਨੂੰ ਕੀ ਕਰਨਾ ਚਾਹੀਦਾ ਹੈ? ਇਸ ਦੀ ਪੂਰਤੀ ਲਈ ਸਤਹ ਦੇ ਪਾਣੀ ਦੀ

ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਦੇ ਪਿੰਡਾਂ ਵਿੱਚ ਬਹੁਤ ਸਾਰੇ ਟੋਭੇ ਨੇ, ਛੱਪੜ ਨੇ ਅਤੇ ਝੀਲਾਂ ਨੇ ਜੋ ਰਾਜ ਭਰ ਵਿੱਚ ਫੈਲੀਆਂ ਹੋਈਆਂ ਨੇ। ਕਿਸਾਨ ਇਹਨਾਂ ਸਤਹ ਦੇ ਪਾਣੀ ਨੂੰ ਸਿੰਚਾਈ ਲਈ ਵਰਤੋਂ ਕਰ ਸਕਦਾ ਹੈ। ਖੜ੍ਹੇ ਪਾਣੀ ਦੀ ਵਰਤੋਂ ਕਰਨ ਲਈ ਇਸ ਵਿੱਚ ਜੀਵਾਣੂ ਦੀ ਗਿਣਤੀ ਦੀ ਜਾਣਕਾਰੀ ਹੋਣਾ ਵੀ ਜ਼ਰੂਰੀ ਹੈ। ਪੰਜਾਬ ਦੇ ਪਿੰਡਾਂ ਵਿੱਚ ਲਗਭਗ 14,000 ਤੋਂ ਵੀ ਜ਼ਿਆਦਾ ਟੋਭੇ ਅਤੇ ਝੀਲਾਂ ਨੇ। ਹਾਲਾਂਕਿ ਸੂਬੇ ਵਿੱਚ ਟੋਭੇ ਅਤੇ ਝੀਲਾਂ ਦੀ ਸਹੀ ਦੇਖਭਾਲ ਨਹੀਂ ਹੋਣ ਕਰਕੇ ਸਿੰਚਾਈ ਲਈ ਵਰਤਿਆ ਜਾਣ ਵਾਲਾ ਪਾਣੀ ਮਿੱਟੀ ਅਤੇ ਫਸਲਾਂ ਅਤੇ ਤਾਜ਼ੀ ਪੈਦਾਵਾਰ ਵਿੱਚ ਜੀਵਾਣੂ ਸੰਕਰਮਣ ਦਾ ਕਾਰਨ ਬਣ ਰਿਹਾ ਹੈ, ਖਾਸ ਕਰਕੇ ਜਦੋਂ ਟੋਭੇ ਦਾ ਪਾਣੀ ਸਤਹੀ ਪਾਣੀ ਵਰਤੋਂ ਵਿੱਚ ਲਾਇਆ ਜਾ ਰਿਹਾ ਹੈ। ਮਾਤਰਾਤਮਕ ਜੀਵਾਣੂ ਖਤਰਾ ਮੁਲਾਂਕਣ ਦੇ ਅਨੁਸਾਰ ਸਿੰਚਾਈ ਦੇ ਪਾਣੀ ਵਿੱਚ ਮੌਜੂਦ ਰੋਗਕਾਰਕ ਜੀਵਾਣੂ ਦੀ ਗਿਣਤੀ ਅਤੇ ਬਿਮਾਰੀ ਹੋਣ ਦੀ ਸੰਭਾਵਨਾ ਵਿੱਚ ਸਕਾਰਾਤਮਕ ਸੰਬੰਧ ਪਾਇਆ ਗਿਆ ਹੈ। ਸਰਲ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜੀਵਾਣੂ ਦੀ ਗਿਣਤੀ ਪਾਣੀ ਵਿੱਚ ਅਤੇ ਮਨੁੱਖੀ ਬਿਮਾਰੀ ਵਿੱਚ ਇੱਕ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ। ਜੇ ਪਾਣੀ ਵਿੱਚ ਜੀਵਾਣੂ ਹੋਣਗੇ ਤਾਂ ਫਸਲਾਂ ਵਿੱਚ ਵੀ ਜਾਵਾਂਗੇ, ਮਿੱਟੀ ਵਿੱਚ ਜਾਵਾਂਗੇ, ਮਨੁੱਖੀ ਬਿਮਾਰੀ ਹੋਵੇਗੀ। ਕਿਸਾਨ ਸਿੰਚਾਈ ਲਈ ਵੱਖ ਵੱਖ ਸਰੋਤਾਂ ਦੇ ਪਾਣੀ ਨੂੰ ਯੂਜ਼ ਕਰ ਰਿਹਾ ਹੈ। ਇਹਨਾਂ ਸਰੋਤਾਂ ਵਿੱਚ ਟੋਭੇ ਦਾ ਸਤਹੀ ਪਾਣੀ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੋਣ ਵਾਲਾ ਹੈ। ਇਸ ਕਰਕੇ ਸਿੰਚਾਈ ਦੇ ਪਾਣੀ ਵਿੱਚ ਰੋਗਕਾਰਕ ਜੀਵਾਣੂਆਂ ਦੀ ਜਾਂਚ ਲਈ ਕੋਈ ਵੀ ਇੱਕ ਪ੍ਰੋਟੋਕੋਲ ਹੋਣਾ ਬਹੁਤ ਜ਼ਰੂਰੀ ਹੈ, ਵਿਸ਼ੇਸ਼ ਕਰਕੇ ਜਦੋਂ ਸਤਹੀ ਪਾਣੀ ਜਾਂ ਟੋਭੇ ਦਾ ਪਾਣੀ ਵਰਤਿਆ ਜਾਵੇ ਅਤੇ ਕੱਚੀ ਪੈਦਾਵਾਰ ਦੀ ਖਪਤ ਹੋਵੇ। ਖੜ੍ਹੇ ਪਾਣੀ ਵਾਲੇ ਟੋਭੇ ਅਤੇ ਝੀਲਾਂ ਵਿੱਚ ਜੀਵਾਣੂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਭੌਤਿਕ, ਰਸਾਇਣਿਕ ਅਤੇ ਜੈਵਿਕ ਤਰੀਕਿਆਂ ਦਾ ਮੇਲ ਕਰਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਟੋਭਿਆਂ ਵਿੱਚ ਪਾਣੀ ਦੀ ਗੁਣਵੱਤਾ ਨੂੰ ਠੀਕ ਰੱਖਣ ਲਈ ਇਸ ਦੀ ਰੈਗੂਲਰ ਵਰਤੋਂ ਇੱਕ ਬਹੁਤ ਮੇਨ ਪੁਆਇੰਟ ਹੈ। ਇਸ ਕਰਕੇ ਇਹਨਾਂ ਨੂੰ ਸਿੰਚਾਈ ਲਈ ਵਰਤਿਆ ਜਾਣਾ ਚਾਹੀਦਾ ਹੈ। ਪੌਂਡ ਵਿੱਚ ਏਰੀਏਸ਼ਨ ਜਾਂ ਤੁਸੀਂ ਕਹਿ ਦਿਓ ਕਿ ਰੈਗੂਲਰ ਬਹਾਵ ਬਣਾ ਕੇ ਇਸ ਦੀ ਜੀਵਾਣੂ ਗੁਣਵੱਤਾ ਨੂੰ ਬਣਾਇਆ ਜਾ ਸਕਦਾ ਹੈ। ਹਾਲਾਂਕਿ ਧਿਆਨ ਨਾ ਦੇਣ ਕਾਰਨ ਅਤੇ ਵਰਤੋਂ ਵਿੱਚ ਨਾ ਆਉਣ ਕਾਰਨ ਇਹ ਪੌਂਡ ਅਤੇ ਝੀਲਾਂ ਦੂਸ਼ਿਤ ਕਰਨ ਵਾਲੀ ਜੀਵਾਣੂ, ਰੋਗਾਣੂ ਅਤੇ ਜ਼ਹਿਰੀਲੇ ਪਦਾਰਥਾਂ ਨਾਲ ਬਹੁਤ ਜ਼ਿਆਦਾ ਦੂਸ਼ਿਤ ਹੋ ਜਾਂਦੀਆਂ ਹਨ, ਜੋ ਕਿ ਇਸ ਪਾਣੀ ਨੂੰ ਸਿੰਚਾਈ ਲਈ ਅਯੋਗ ਬਣਾ ਦਿੰਦਾ ਹੈ, ਜਿਸ ਦੇ ਫਲਸਰੂਪ ਫਸਲਾਂ 'ਤੇ ਨਕਾਰਾਤਮਕ ਪ੍ਰਭਾਵ ਹੁੰਦਾ ਹੈ। ਜੇ ਫਸਲਾਂ 'ਤੇ ਨਕਾਰਾਤਮਕ ਪ੍ਰਭਾਵ ਹੋਵੇਗਾ ਤਾਂ ਮਨੁੱਖੀ ਬਿਮਾਰੀਆਂ ਹੋਣਗੀਆਂ। ਇਸ ਕਾਰਨ ਸਤਹ ਦੇ ਪਾਣੀ ਦੀ ਸਿੰਚਾਈ ਤੋਂ ਪਹਿਲਾਂ ਉਹਦੀ ਰਸਾਇਣਿਕ ਅਤੇ ਮਾਈਕਰੋਬਾਇਲੋਜੀਕਲ ਟੈਸਟਿੰਗ ਹੋਣਾ ਜ਼ਰੂਰੀ ਹੋ ਜਾਂਦਾ ਹੈ। ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿੰਚਾਈ ਦੇ ਪਾਣੀ ਦੇ ਵੱਖ ਵੱਖ ਪੈਰਾਮੀਟਰ ਜਿਵੇਂ ਕਿ ਕਾਰਬੋਨੇਟ ਹੋ ਗਏ, ਬਾਈਕਾਰਬੋਨੇਟ, ਕਲੋਰਾਈਡ, ਕੈਲਸ਼ੀਅਮ, ਮੈਗਨੀਸ਼ੀਅਮ, ਰੈਜ਼ੀਡੂਅਲ ਸੋਡੀਅਮ, ਕਾਰਬੋਨੇਟ ਅਤੇ ਕੰਡਕਟੈਂਸ ਦੀ ਜਾਂਚ ਆਲਰੇਡੀ ਹੁੰਦੀ ਹੈ। ਹੁਣ ਮਾਈਕਰੋਬਾਇਲੋਜੀਕਲ ਟੈਸਟਿੰਗ ਬਾਰੇ ਗੱਲ ਕੀਤੀ ਜਾਵੇ ਤਾਂ ਪਹਿਲੇ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਟੈਸਟਿੰਗ ਕਿਉਂ ਕਰਨਾ ਜ਼ਰੂਰੀ ਹੈ। ਸਿੰਚਾਈ ਦੀ ਮਾਈਕਰੋਬਾਇਲੋਜੀਕਲ ਟੈਸਟਿੰਗ ਕਰਨ ਦੇ ਦੋ ਮੇਨ ਵਜ੍ਹਾ ਨੇ। ਪਹਿਲੀ ਮੇਨ ਵਜ੍ਹਾ ਹੈ ਕਿ ਮਾਈਕਰੋਬਾਇਲੋਜੀਕਲ ਤੌਰ 'ਤੇ ਜਿਹੜਾ ਪਾਣੀ ਖਰਾਬ ਹੈ ਉਸ ਪਾਣੀ ਵਿੱਚ ਰੋਗਾਣੂ, ਜਿਨ੍ਹਾਂ ਨੂੰ ਅਸੀਂ ਐਂਟੈਰਿਕ ਪੈਥੋਜਨ ਕਹਿ ਦਿੰਦੇ ਹਨ, ਉਹ ਹੁੰਦੇ ਹਨ ਜੋ ਫਸਲਾਂ ਰਾਹੀਂ ਮਨੁੱਖਾਂ ਦੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਇਹਨਾਂ ਫਸਲਾਂ ਵਿੱਚ ਜ਼ਿਆਦਾਤਰ ਉਹ ਸਬਜ਼ੀਆਂ ਸ਼ਾਮਿਲ ਨੇ ਜੋ ਕਿ ਕੱਚੀਆਂ ਹੀ ਖਾਧੀਆਂ ਜਾਂਦੀਆਂ ਹਨ ਜਾਂ ਅਕਰ ਘੱਟ ਪ੍ਰੋਸੈਸ ਕਰਕੇ ਖਾਧੀਆਂ ਜਾਂਦੀਆਂ ਹਨ, ਜੋ ਉਹ ਗੰਦੇ ਪਾਣੀ ਨਾਲ ਸਿੱਚੀਆਂ ਜਾਣ ਅਤੇ ਉਹਨਾਂ ਵਿੱਚ ਰੋਗਕਾਰਕ ਜੀਵਾਣੂ ਮਿਲਦੇ ਹਨ। ਈ ਕੋਲਾਈ ਦੀ ਮੌਜੂਦਗੀ ਨਾ ਸਿਰਫ ਇਹਨਾਂ ਸਬਜ਼ੀਆਂ ਦੀ ਸਤਹ 'ਤੇ ਪਾਈ ਜਾਂਦੀ ਹੈ, ਸਗੋਂ ਪੌਦੇ ਦੇ ਅੰਦਰਲੇ ਹਿੱਸਿਆਂ ਵਿੱਚ ਵੀ ਪਾਈ ਜਾਂਦੀ ਹੈ। ਇਸ ਕਰਕੇ ਮਾਈਕਰੋਬਾਇਲੋਜੀਕਲ ਟੈਸਟਿੰਗ ਜ਼ਰੂਰੀ ਹੋ ਜਾਂਦੀ ਹੈ। ਦੂਜੀ ਮੇਨ ਵਜ੍ਹਾ ਇਹ ਹੈ ਕਿ ਇਹ ਜੀਵਾਣੂ ਜਿਹੜੇ ਨੇ ਉਹ ਨਾ ਕੇਵਲ ਮਨੁੱਖ ਨੂੰ, ਫਸਲ ਨੂੰ, ਸਗੋਂ ਗੰਦੇ ਪਾਣੀ ਦੀ ਵਰਤੋਂ ਨਾਲ ਮਿੱਟੀ ਦੇ ਗੁਣਕਾਰੀ ਮਾਈਕਰੋਬੀਅਲ ਡਾਇਵਰਸਿਟੀ ਨੂੰ ਵੀ ਖਰਾਬ ਕਰ ਦਿੰਦੇ ਹਨ, ਜਿਹਦੇ ਕਾਰਨ ਗੁਣਕਾਰੀ ਮਾਈਕਰੋਬੀਅਲ ਡਾਇਵਰਸਿਟੀ 'ਤੇ ਨਕਾਰਾਤਮਕ ਪ੍ਰਭਾਵ ਪੈ ਕੇ ਮਿੱਟੀ ਦੇ ਸਟਰਕਚਰ 'ਤੇ, ਪ੍ਰੋਫਾਈਲ 'ਤੇ, ਪੀਐਚ 'ਤੇ, ਪੋਸ਼ਕ ਤੱਤਾਂ 'ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਤਾਂ ਫਿਰ ਕੀ ਕੀਤਾ ਜਾਵੇ? ਇਸ ਕਰਕੇ ਸਾਡੀ ਏਜੰਸੀਆਂ ਨੇ ਕੁਛ ਗਾਈਡਲਾਈਨਸ ਬਣਾਈਆਂ ਨੇ। ਹੁਣ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਕਿਹੜੀਆਂ ਗਾਈਡਲਾਈਨਸ ਨੇ ਜਿਨ੍ਹਾਂ ਦੀ ਵਰਤੋਂ ਨਾਲ ਸਤਹ ਦੇ ਪਾਣੀ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ। ਤਾਂ ਇਸ ਵਿੱਚ WHO ਅਤੇ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਤਹਿਤ ਸਿੰਚਾਈ ਲਈ ਵਰਤੇ ਜਾਣ ਵਾਲੇ ਸਤਹ ਦੇ ਪਾਣੀ ਵਿੱਚ ਟੋਟਲ ਕੁੱਲ ਕੋਲੀਫੋਰਮ ਦੀ ਗਿਣਤੀ 100 ml ਪਾਣੀ ਵਿੱਚ 1,000 ਤੋਂ ਘੱਟ ਮੁਲਾਂਕਿਤ ਕੀਤੀ ਗਈ ਹੈ। ਇਹ ਜਾਣਨਾ ਅਬ ਨੈਕਸਟ ਜ਼ਰੂਰੀ ਹੋ ਜਾਂਦਾ ਹੈ ਕਿ

ਕੋਲੀਫੋਰਮ ਹੁੰਦੀ ਕੀ ਹੈ? ਕੋਲੀਫੋਰਮ ਨੂੰ ਅਸੀਂ ਸੂਚਕ ਜੀਵ ਕਹਿ ਦਿੰਦੇ ਨੇ। ਇਹਨਾਂ ਨੂੰ ਅਸੀਂ ਇੰਡੀਕੇਟਰ ਆਰਗੇਨਿਜ਼ਮ ਦੇ ਨਾਂ ਤੇ ਵੀ ਜਾਣਦੇ ਨੇ। ਇਹਨਾਂ ਦੀ ਮੌਜੂਦਗੀ ਮਲ ਅਤੇ ਰੋਗਾਣੂਆਂ ਨਾਲ ਦੂਸ਼ਿਤ ਹੋਣ ਨੂੰ ਦਰਸਾਉਂਦੀ ਹੈ। ਆਪੇ ਇਹ ਰੋਗਕਾਰਕ ਜੀਵਾਣੂ ਨਹੀਂ ਹੈ, ਬਟ ਇਹਨਾਂ ਦੀ ਮੌਜੂਦਗੀ ਇਹ ਦਰਸਾਉਂਦੀ ਹੈ ਕਿ ਰੋਗ ਕਰਨ ਵਾਲੇ ਜੀਵਾਣੂ ਪਾਣੀ ਵਿੱਚ ਪ੍ਰੈਜੈਂਟ ਨੇ। ਇਹਨਾਂ ਦੀ ਗਿਣਤੀ ਦਾ ਪਤਾ ਹੋਣਾ ਸਿੰਚਾਈ ਦੇ ਪਾਣੀ ਵਿੱਚ ਇੰਪੋਰਟੈਂਟ ਨੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਛੱਪੜਾਂ ਦੇ ਪਾਣੀ ਦੀ ਮਾਈਕਰੋਬਾਇਓਲੋਜੀਕਲ ਜਾਂਚ ਕਰਨ ਲਈ ਇੱਕ ਪਾਣੀ ਦੀ ਕਿੱਟ ਤਿਆਰ ਕੀਤੀ ਹੈ। ਇਸ ਬੈਕਟੀਰੀਓਲੋਜੀਕਲ ਟੈਸਟਿੰਗ ਕਿੱਟ ਦੀ ਵਰਤੋਂ ਬਹੁਤ ਹੀ ਸਰਲ ਹੈ। ਇਸ ਕਿੱਟ ਦੀ ਯੂਜ਼ ਕਰਨ ਦੀ ਵਿਧੀ ਇਸ ਪ੍ਰਕਾਰ ਹੈ। ਇਹ 2000 ml ਦੀ ਕੰਚ ਦੀ ਬੋਤਲ ਵਿੱਚ ਅਵੇਲੇਬਲ ਹੈ, ਜਿਸ ਵਿੱਚ 100 ml ਆਲਰੇਡੀ ਟੈਸਟਿੰਗ ਮਟੀਰੀਅਲ ਹੁੰਦਾ ਹੈ। ਇਸ ਵਿੱਚ 100 ml ਕਿਸੇ ਵੀ ਛੱਪੜ ਜਾਂ ਸਰੋਤ ਦਾ ਪਾਣੀ ਮਿੱਥੇ ਹੋਏ ਨਿਸ਼ਾਨ ਤੱਕ ਭਰਨਾ ਹੈ ਅਤੇ ਨਾਲ ਹੀ ਪਲਾਸਟਿਕ ਦਾ ਢੱਕਣ ਬੰਦ ਕਰ ਦੇਣਾ ਹੈ। ਇਸ ਬੋਤਲ ਨੂੰ 72 ਘੰਟਿਆਂ ਵਾਸਤੇ ਰੂਮ ਟੈਂਪਰੇਚਰ 'ਤੇ ਰੱਖਣਾ ਹੈ ਅਤੇ ਓਬਜ਼ਰਵ ਕਰਨਾ ਹੈ। ਜੇ ਕਿੱਟ ਦਾ ਰੰਗ ਗੁਲਾਬੀ ਤੋਂ ਪੀਲਾ ਹੋ ਜਾਵੇ ਤਾਂ ਇਹ ਕੋਲੀਫੋਰਮ ਦੀ ਗਿਣਤੀ ਮਾਤਰਾ ਤੋਂ ਜ਼ਿਆਦਾ ਦਰਸਾਉਂਦਾ ਹੈ। ਕਿੱਟ ਦਾ ਓਰਿਜਿਨਲ ਕਲਰ ਗੁਲਾਬੀ ਹੁੰਦਾ ਹੈ ਅਤੇ ਅਗਰ ਕਲਰ ਗੁਲਾਬੀ ਤੋਂ ਪੀਲਾ ਹੋ ਜਾਵੇ ਤਾਂ ਗਿਣਤੀ ਜ਼ਿਆਦਾ ਮੰਨੀ ਜਾਂਦੀ ਹੈ। ਅਗਰ ਕਿੱਟ ਦਾ ਰੰਗ ਨਾ ਚੇਂਜ ਹੋਵੇ ਤਾਂ ਉਹ ਪਾਣੀ ਦਾ ਤੰਦਰੁਸਤ ਹੋਣਾ ਅਤੇ ਫਸਲਾਂ ਲਈ ਉਪਯੁਕਤ ਹੋਣਾ ਦਰਸਾਉਂਦਾ ਹੈ। ਨਤੀਜਾ ਦੇਖਣ ਤੋਂ ਬਾਅਦ ਡੈਟੋਲ ਦੀ ਕੁਝ ਬੂੰਦਾਂ ਮਿਲਾਓ ਅਤੇ ਇਸ ਨੂੰ ਸੁੱਟ ਦਿਓ। ਇਸ ਕਿੱਟ ਦੀ ਵਰਤੋਂ ਦੇ ਲਾਭ ਕੀ ਨੇ? ਇਹ ਕਿੱਟ ਯੂਜ਼ ਕਰਨਾ ਬਹੁਤ ਈਜ਼ੀ ਹੈ। ਕਿਸਾਨ ਇਸ ਕਿੱਟ ਨੂੰ ਆਪੇ ਹੀ ਯੂਜ਼ ਕਰ ਸਕਦਾ ਹੈ ਅਤੇ ਇਹ ਵਿਭਾਗ 'ਚ ਅਵੇਲੇਬਲ ਨੇ। ਕਿਸਾਨ ਯੂਜ਼ ਕਰਕੇ ਨਤੀਜੇ ਦਾ ਅਨੁਮਾਨ ਵੀ ਲਗਾ ਸਕਦਾ ਹੈ ਅਤੇ ਕਿੱਟ ਵਿੱਚ ਕੋਈ ਵੀ ਇਹੜਾ ਕੈਮੀਕਲ ਨਹੀਂ ਹੈ ਮਨੁੱਖ ਲਈ ਹਾਨੀਕਾਰਕ ਹੈ। ਇਹ ਕਿੱਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀਕਲ ਵਿਭਾਗ ਵਿੱਚ ਅਵੇਲੇਬਲ ਹੈ। ਇਹਦੀ ਕੀਮਤ 100 ਰੁਪਏ ਹੈ। ਜੋ ਕਿਸਾਨ ਖੁਦ ਪ੍ਰਯੋਗ ਨਾ ਕਰਕੇ ਵਿਭਾਗ ਤੋਂ ਟੈਸਟ ਕਰਵਾਉਣਾ ਚਾਹੁੰਦਾ ਹੈ ਤਾਂ ਵੀ ਕਰਵਾ ਸਕਦਾ ਹੈ। ਜਾਂਚ ਦੀ ਪ੍ਰਤੀ ਸੈਂਪਲ ਦੀ ਕੀਮਤ ਵੀ 100 ਰੁਪਏ ਹੀ ਹੈ, ਪਰ ਜੋ ਪਾਣੀ ਦਾ ਸੈਂਪਲ ਹੈ ਉਹ ਗਰਮ ਪਾਣੀ ਨਾਲ ਸਾਫ਼ ਕੀਤੀ ਹੋਈ ਕੰਚ ਦੀ ਬੋਤਲ 'ਚ ਉੱਪਰ ਤੱਕ ਸੈਂਪਲ ਭਰ ਕੇ ਵਿਭਾਗ ਵਿੱਚ ਜਮ੍ਹਾਂ ਕਰਵਾਉਣਾ ਹੈ। ਇਸ ਕਿੱਟ ਦੀ ਵਰਤੋਂ ਨਾਲ ਕਿਸਾਨ ਨੂੰ ਛੱਪੜ ਦੇ ਪਾਣੀ ਦੀ ਕੁੱਲ ਕੋਲੀਫੋਰਮ ਗਿਣਤੀ ਅਤੇ ਸਿੰਚਾਈ ਲਈ ਉਪਯੋਗਤਾ ਦਾ ਮੁਲਾਂਕਣ ਹੋ ਜਾਂਦਾ ਹੈ। ਤਾਂ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਕਿਸਾਨ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਇਹ ਪਾਣੀ ਯੂਜ਼ ਕਰਨਾ ਹੈ ਕਿ ਨਹੀਂ ਕਰਨਾ ਹੈ, ਜਾਂ ਫਿਰ ਇਹ ਮਨੁੱਖੀ ਬਿਮਾਰੀ ਦਾ ਕਾਰਨ ਹੋ ਸਕਦਾ ਹੈ।

0: ਜੀ ਰੁਲੀਆ ਰਾਮ ਜੀ।
1: ਸ਼ਿੰਗਾਰਾ ਸਿੰਘ ਜੀ, ਦੇਖੋ ਫਲਾਂ ਦੇ ਵਿੱਚ ਲੀਚੀ ਜਿੱਦਾਂ ਕਹਿੰਦੇ ਹਾਂ ਕਿ ਮੌਸਮੀ ਇੱਕ ਐਸਾ ਫਲ ਹੈ
0: ਜੀ
1: ਜਿਹਦੇ 'ਚ ਬਹੁਤ ਸਾਰੀ ਸਮਰੱਥਾ ਹੈ, ਔਰ ਸਿਹਤ ਦੇ ਲਈ ਵੀ ਸਾਡੇ ਲਈ ਬਹੁਤ ਜ਼ਿਆਦਾ, ਜਿੱਦਾਂ ਕਹਿੰਦੇ ਹਾਂ ਇਹ ਫਸਲ ਬਹੁਤ ਵਧੀਆ ਮੰਨੀ ਜਾਂਦੀ ਹੈ।
0: ਠੀਕ ਹੈ ਜੀ।
1: ਚਾਹੇ ਥੋੜ੍ਹੇ ਸਮੇਂ ਦੀ ਫਸਲ ਹੈ, ਪਰ ਇਹ ਥੋੜ੍ਹੇ ਸਮੇਂ ਦੇ ਵਿੱਚ ਸਾਨੂੰ ਉਹ ਚੀਜ਼ਾਂ ਦੇ ਜਾਂਦੀ ਹੈ ਜਿਹੜੀ ਬਹੁਤੇ ਸਮੇਂ ਦੇ ਵਿੱਚ ਨਹੀਂ ਮਿਲਦੀ।
0: ਅੱਛਾ ਜੀ।
1: ਲੀਚੀ ਐਸੀ ਇੱਕ ਫਸਲ ਹੈ, ਮਾਇਕ ਤੌਰ 'ਤੇ ਜੇ ਆਪਾਂ ਦੇਖੀਏ ਨਾ, ਪੈਸੇ ਦੇ ਤੌਰ 'ਤੇ ਵੀ ਜਿਹੜਾ ਹੈ ਭਰਪਾਈ ਬਹੁਤ ਜ਼ਿਆਦਾ ਹੁੰਦੀ ਹੈ।
0: ਜੀ।
1: ਪਰ ਇੱਕ ਹੈ ਵੀ ਜੇ ਦਾਤਾ ਦੇਖੋ ਟਾਈਮ ਲਾ ਦਿੱਤਾ ਹੈ ਕਿ ਨਹੀਂ। ਸੋ ਲੀਚੀ ਦੀ ਕਾਸ਼ਤਕਾਰੀ ਦੇ ਬਾਬਤ ਗੱਲਾਂ ਬਾਤਾਂ ਡਾਕਟਰ ਸੁਖਜੀਤ ਕੌਰ ਹੋਣਾ ਸਾਂਝੀਆਂ ਕੀਤੀ, ਆਪਾਂ ਸਾਂਝੀਆਂ ਕਰਦੇ ਹਾਂ
0: ਜੀ।
2: ਪਿਆਰੇ ਕਿਸਾਨ ਵੀਰੋ, ਮੈਂ ਡਾਕਟਰ ਸੁਖਜੀਤ ਕੌਰ, ਜੋ ਕਿ ਸੀਨੀਅਰ ਫਲ ਵਿਗਿਆਨੀ ਦੇ ਤੌਰ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਆਪਣੀਆਂ ਸੇਵਾਵਾਂ ਦੇ ਰਹੀ ਹਾਂ। ਅੱਜ ਮੈਂ ਤੁਹਾਡੇ ਨਾਲ ਪੰਜਾਬ ਦੇ ਵਿੱਚ ਲੀਚੀ ਦੀ ਕਾਸ਼ਤ ਬਾਰੇ ਕੁਛ ਨੁਕਤੇ ਸਾਂਝੇ ਕਰਾਂਗੀ। ਜਿਵੇਂ ਕਿ ਸਾਨੂੰ ਪਤਾ ਹੈ ਕਿ ਅਜੋਕੇ ਸਮੇਂ ਵਿੱਚ ਪੰਜਾਬ ਦੀ ਬਾਗਬਾਨੀ ਨੂੰ ਇੱਕ ਲਾਹੇਵੰਦ ਤੰਤਾ ਬਣਾਉਣ ਵਿੱਚ ਫਲਾਂ ਦੀ ਕਾਸ਼ਤ ਦੀ ਬਹੁਤ ਮਹੱਤਤਾ ਹੈ। ਢੋ ਢੁਆਈਆਂ ਦੀਆਂ ਸਹੂਲਤਾਂ, ਮੰਡੀਕਰਨ ਅਤੇ ਲੋਕਾਂ ਵਿੱਚ ਜਾਗਰੂਕਤਾ ਵਧਣ ਕਰਕੇ ਫਲਾਂ ਦੀ ਮੰਗ ਵਿੱਚ ਵਾਧਾ ਹੋਇਆ ਹੈ, ਜਿਸ ਕਰਕੇ ਪੰਜਾਬ ਵਿੱਚ ਇਹਨਾਂ ਹੇਠ ਹੋਰ ਰਕਬਾ ਵਧਾਇਆ ਜਾ ਸਕਦਾ ਹੈ। ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਬਾਗਬਾਨੀ ਦੇ ਧੰਦੇ ਦਾ ਇੱਕ ਅਹਿਮ ਯੋਗਦਾਨ ਹੈ। ਬਾਗਬਾਨੀ ਦਾ ਧੰਦਾ ਭੋਜਨ ਸੁਰੱਖਿਆ, ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਦਾ ਹੈ। ਪੰਜਾਬ ਵਿੱਚ ਕਣਕ ਝੋਨੇ ਦੇ ਫਸਲੀ ਚੱਕਰ ਰਾਹੀਂ ਲਗਾਤਾਰ ਪਾਣੀ

ਘਟਦਾ ਜਾ ਰਿਹਾ ਹੈ, ਜਿਸ ਨੂੰ ਕਿ ਬਾਗਬਾਨੀ ਦਾ ਧੰਦਾ ਅਪਣਾਉਣ ਨਾਲ ਹੀ ਕਾਬੂ ਹੰਡਲ ਕੀਤਾ ਜਾ ਸਕਦਾ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਹਰ ਮੌਸਮ ਕਈ ਤਰ੍ਹਾਂ ਦੇ ਫਲ ਲੈ ਕੇ ਆਉਂਦਾ ਹੈ, ਅਜਿਹੀਆਂ ਹੀ ਇੱਕ ਮੌਸਮੀ ਫਲ ਹੈ ਲੀਚੀ, ਜੋ ਕਿ ਗਰਮੀਆਂ ਦੇ ਮੌਸਮ ਵਿੱਚ ਮਿਲਦਾ ਹੈ। ਇਹ ਲਗਭਗ ਹਰ ਉਮਰ ਦੇ ਲੋਕਾਂ ਦੁਆਰਾ ਸਭ ਤੋਂ ਪਿਆਰੇ ਫਲਾਂ ਵਿੱਚੋਂ ਇੱਕ ਹੈ। ਲੀਚੀ ਦੀ ਬਾਗਬਾਨੀ ਕਰਕੇ ਕਿਸਾਨ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਕਲ ਕੇ ਵੱਧ ਮੁਨਾਫਾ ਕਮਾ ਸਕਦੇ ਹਨ। ਲੀਚੀ ਖਾਣੇ ਵਿੱਚ ਜਿੰਨੀ ਸਵਾਦੀ ਅਤੇ ਰਸਦਾਰ ਹੁੰਦੀ ਹੈ, ਸਿਹਤ ਲਈ ਉਨੀ ਹੀ ਫਾਇਦੇਮੰਦ ਮੰਨੀ ਜਾਂਦੀ ਹੈ। ਇਹੀ ਕਾਰਨ ਹੈ ਕਿ ਇਸ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਲੀਚੀ ਦਾ ਫਲ ਖਾਣ ਨਾਲ ਸਾਡੇ ਸਰੀਰ ਨੂੰ ਠੰਡਕ ਮਿਲਦੀ ਹੈ। ਲੀਚੀ ਦੇ ਰਸ ਨਾਲ ਭਰਪੂਰ ਹੁੰਦਾ ਹੈ, ਜੋ ਕਿ ਗਰਮੀਆਂ ਵਿੱਚ ਸਾਨੂੰ ਸਿਹਤਮੰਦ ਰੱਖਦਾ ਹੈ। ਲੀਚੀ ਨੂੰ ਪਾਣੀ ਦਾ ਚੰਗਾ ਸਰੋਤ ਵੀ ਮੰਨਿਆ ਜਾਂਦਾ ਹੈ। ਲੀਚੀ ਦੇ ਵਿੱਚ ਵਿਟਾਮਿਨ ਸੀ, ਵਿਟਾਮਿਨ B6, ਰਾਈਬੋਫਲੇਵਿਨ, ਫੋਰੇਟ, ਲੋਹਾ, ਕਾਪਰ, ਨਿਆਸਿਨ, ਪੋਟਾਸ਼ੀਅਮ, ਫੋਸਫੋਰਸ, ਮੈਗਨੀਸ਼ੀਅਮ ਅਤੇ ਮੈਗਨੀਜ਼ ਵਰਗੇ ਖਣਿਜ ਪਦਾਰਥ ਪਾਏ ਜਾਂਦੇ ਹਨ, ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਗੁਣਕਾਰੀ ਹੁੰਦੇ ਹਨ। ਲੀਚੀ ਦਾ ਸੇਵਨ ਕਰਨ ਨਾਲ ਲੀਚੀ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਸਾਡੀ ਇਮਿਊਨਿਟੀ ਨੂੰ ਵਧਾਉਣ ਵਿੱਚ ਸਹਾਈ ਹੁੰਦੇ ਹਨ। ਹੁਣ ਅਸੀਂ ਗੱਲ ਕਰਾਂਗੇ ਕਿ ਲੀਚੀ ਦੀ ਮਹੱਤਤਾ ਦੇ ਸਿਹਤ ਲਾਭ। ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਲੀਚੀ ਦੇ ਵਿੱਚ ਬਹੁਤ ਤਰ੍ਹਾਂ ਦੇ ਖਣਿਜ ਪਦਾਰਥ ਪਾਏ ਜਾਂਦੇ ਹਨ, ਜੋ ਕਿ ਸਾਡੀ ਸਿਹਤ ਲਈ ਬਹੁਤ ਗੁਣਕਾਰੀ ਹੁੰਦੇ ਹਨ। ਜਿਵੇਂ ਕਿ ਇੱਕ ਵਿਟਾਮਿਨ ਸੀ ਦਾ ਭਰਪੂਰ ਖਜ਼ਾਨਾ ਹੈ, ਜੋ ਕਿ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ, ਜਿਹਨੂੰ ਅਸੀਂ ਇਮਿਊਨਿਟੀ ਵੀ ਕਹਿੰਦੇ ਹਾਂ, ਨੂੰ ਮਜ਼ਬੂਤ ਕਰਦਾ ਹੈ ਅਤੇ ਇਹ ਸਾਡੇ ਦਿਲ ਲਈ ਵੀ ਬਹੁਤ ਫਾਇਦੇਮੰਦ ਹਨ। ਲੀਚੀ ਵਿੱਚ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਕਿ ਸਾਡੀ ਸਰੀਰ ਦੀ ਚਮੜੀ ਨੂੰ ਜਵਾਨ, ਤੰਦਰੁਸਤ ਅਤੇ ਖੂਬਸੂਰਤ ਬਣਾਉਂਦੇ ਹਨ। ਲੀਚੀ ਸਾਡੀ ਪਾਚਨ ਕਿਰਿਆ ਅਤੇ ਕਬਜ਼ ਨੂੰ ਵੀ ਸਹੀ ਰੱਖਦਾ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜੀ ਲੀਚੀ ਤੋਂ ਬਣਨ ਵਾਲੇ ਉਤਪਾਦ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੀਚੀ ਦਾ ਜੀਵਨ ਕਾਲ ਬਹੁਤ ਘੱਟ ਹੁੰਦਾ ਹੈ। ਇਸ ਦੀ ਵਰਤੋਂ ਲੰਬੇ ਸਮੇਂ ਤੱਕ ਕਰਨ ਨਾਲ ਵਪਾਰਕ ਮੁਨਾਫਾ ਕਰਨ ਲਈ ਕਈ ਤਰ੍ਹਾਂ ਦੇ ਉਤਪਾਦ ਬਣਾਏ ਜਾਂਦੇ ਹਨ। ਜਿਵੇਂ ਕਿ ਲੀਚੀ ਦਾ ਜੂਸ ਅਤੇ ਪਲਪ ਨੂੰ ਬੋਤਲਾਂ ਵਿੱਚ ਕੱਢ ਕੇ ਲੰਬੇ ਸਮੇਂ ਤੱਕ ਸਟੋਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਕਈ ਦਿਨਾਂ ਤੱਕ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਲੀਚੀ ਦਾ ਜੈਮ, ਜੈਲੀ ਇਹਦੇ ਗੁੱਦੇ ਤੋਂ ਅਸੀਂ ਬਣਾਉਂਦੇ ਹਾਂ, ਜੋ ਕਿ ਬੱਚਿਆਂ ਅਤੇ ਵੱਡਿਆਂ ਦੇ ਵਿੱਚ ਬਹੁਤ ਪਸੰਦ ਕੀਤੀ ਜਾਂਦੀ ਹੈ। ਜਿਵੇਂ ਕਿ ਆਪਾਂ ਲੀਚੀ ਤੋਂ ਹੋਰ ਬਣਾਉਂਦੇ ਹਾਂ ਸਕੁਐਸ਼ ਸ਼ਰਬਤ, ਜੋ ਕਿ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਵਰਤੇ ਜਾਂਦੇ ਹਨ। ਲੀਚੀ ਤੋਂ ਜਿਵੇਂ ਆਈਸ ਕ੍ਰੀਮ ਬਣਦੀ ਹੈ, ਮੌਕਟੇਲ ਬਣਦੇ ਹੈ, ਸੁੱਕੀ ਲੀਚੀ ਦਾ ਜਿਹੜਾ ਆਪਾਂ ਉਹ ਵੀ ਵਰਤਦੇ ਹਾਂ, ਕਈ ਵਾਰ ਇਹਨੂੰ ਸੁਕਾ ਕੇ ਰੱਖਿਆ ਜਾਂਦਾ ਹੈ, ਜਿਸ ਦਾ ਸਵਾਦ ਜਿਹੜਾ ਉਹ ਛੁਹਾਰੇ ਵਰਗਾ ਹੁੰਦਾ ਹੈ। ਹੁਣ ਇਹ ਤਾਂ ਹੋ ਗਿਆ ਵੀ ਲੀਚੀ ਦੀ ਆਪਣੀ ਸਿਹਤ ਲਈ ਕਿਵੇਂ ਇਹ ਲਾਭਦਾਇਕ ਹੈ ਅਤੇ ਇਸ ਤੋਂ ਕਿਹੜੇ ਕਿਹੜੇ ਉਤਪਾਦ ਜਿਹੜੇ ਆ ਉਹ ਬਣਦੇ ਹਨ। ਹੁਣ ਅਸੀਂ ਗੱਲ ਕਰਾਂਗੇ ਜੀ ਇਹ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਲਗਾਈ ਜਾਂਦੀ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਲੀਚੀ ਜਿਹੜੀ ਹੈ ਨੀਮ ਪਹਾੜੀ ਇਲਾਕੇ ਦੀ ਮੁੱਖ ਫਸਲ ਹੈ। ਇਹ ਨੀਮ ਪਹਾੜੀ ਇਲਾਕੇ ਜਿਵੇਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਅਤੇ ਪਟਿਆਲਾ ਦੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਹੀ ਵਧੀਆ ਇਹਦਾ ਕਾਸ਼ਤ ਕੀਤੀ ਜਾ ਸਕਦੀ ਹੈ। ਲੀਚੀ ਦੇ ਬਾਹਰਲੇ ਦੇਸ਼ਾਂ ਵਿੱਚ ਦਰਾਮਦ ਦੀਆਂ ਸੰਭਾਵਨਾ ਕਾਰਨ ਪੰਜਾਬ ਵਿੱਚ ਇਸ ਦੀ ਕਾਸ਼ਤ ਦਾ ਸੁਨਹਿਰਾ ਭਵਿੱਖ ਹੈ। ਲੀਚੀ ਹੁਣ ਆਪਾਂ ਗੱਲ ਕਰਾਂਗੇ ਜੀ ਲੀਚੀ ਜਿਹੜੀ ਹੈ ਇਹਨੂੰ ਕਿਸ ਤਰ੍ਹਾਂ ਦੀ ਮਿੱਟੀ ਜਿਹੜੀ ਆ ਉਹ ਚਾਹੀਦੀ ਹੈ, ਕਿਉਂਕਿ ਇਹਦੇ ਬੂਟੇ ਦੇ ਵਾਧੇ ਫੁੱਲੇ ਲਈ ਜਿਹੜੀ ਮਿੱਟੀ ਆ ਉਹ ਬਹੁਤ ਹੀ ਗੁਣਕਾਰੀ ਹੋਣੀ ਚਾਹੀਦੀ ਹੈ। ਲੀਚੀ ਦੀ ਕਾਸ਼ਤ ਵਿੱਚ ਚੰਗੇ ਨਿਕਾਸ ਵਾਲੀ ਮੈਰਾ ਅਤੇ ਪੱਥਰਾਂ ਤੋਂ ਰਹਿਤ ਜ਼ਮੀਨ ਬਹੁਤ ਹੀ ਢੁਕਵੀਂ ਹੈ। ਜਿਵੇਂ ਜ਼ਿਆਦਾ PH ਜਿਵੇਂ 7.5 ਤੋਂ ਲੈ ਕੇ 8 ਤੱਕ ਅਤੇ ਲੂਣੀਆਂ ਜ਼ਮੀਨਾਂ ਵਿੱਚ ਲੀਚੀ ਦਾ ਵਾਧਾ ਜਿਹੜਾ ਉਹ ਨਹੀਂ ਹੁੰਦਾ ਅਤੇ ਇਹੋ ਜਿਹੀਆਂ ਜ਼ਮੀਨਾਂ ਦੇ ਵਿੱਚ ਬਾਗ ਨੂੰ ਜਿਹੜਾ ਸਥਾਪਿਤ ਕਰਨਾ ਜਿਹੜਾ ਉਹ ਬਹੁਤ ਔਖਾ ਹੋ ਜਾਂਦਾ ਹੈ। ਹੁਣ ਅਸੀਂ ਇਸ ਤੋਂ ਬਾਅਦ ਗੱਲ ਕਰਾਂਗੇ ਕਿ ਇਹ ਲੀਚੀ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਜਿਹੜੀਆਂ ਪੰਜਾਬ ਦੇ ਵਿੱਚ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਪਿਆਰੇ ਕਿਸਾਨ ਵੀਰੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਲੀਚੀ ਦੀਆਂ 3 ਮੁੱਖ ਕਿਸਮਾਂ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਹਨਾਂ ਦੇ ਵਿੱਚ ਪਹਿਲੀ ਕਿਸਮ ਹੈ ਜੀ ਦੇਹਰਾਦੂਨ। ਇਹ ਜਿਹੜੀ ਦੇਹਰਾਦੂਨ ਕਿਸਮ ਹੈ ਇਹ ਹਰ ਸਾਲ ਭਰਪੂਰ ਫਲ ਦੇਣ ਵਾਲੀ ਅਗੇਤੀ ਕਿਸਮ ਹੈ ਅਤੇ ਇਸ ਦੇ ਫਲ ਦੂਨ ਦੇ ਦੂਜੇ ਹਫ਼ਤੇ ਪੱਕਦੇ ਹਨ। ਇਸ ਦੇ ਫਲ ਦਿਲ ਖਿੱਚਵੇਂ ਰੰਗ ਦੇ ਹੁੰਦੇ ਹਨ, ਪਰ ਕਈ ਵਾਰ ਜਦੋਂ ਜ਼ਿਆਦਾ ਤਾਪਮਾਨ ਜਦੋਂ 40 ਡਿਗਰੀ ਤੋਂ ਉੱਪਰ ਤਾਪਮਾਨ ਪਹੁੰਚ ਜਾਏ ਤਾਂ ਇਹਦੇ ਜਿਹੜੇ ਫਲ ਹੈ ਉਹ ਫਟਣ ਲੱਗ ਪੈਂਦੇ ਹਨ। ਇਹਦੇ ਫਲ ਦਾ ਗੁੱਦਾ ਮਿੱਠਾ, ਚੰਗਾ, ਰਸਦਾਰ ਅਤੇ ਦਰਮਿਆਨਾ ਮੁਲਾਇਮ ਹੁੰਦਾ ਹੈ ਅਤੇ ਇਸ ਦੇ ਰਸ ਦੇ ਵਿੱਚ 17% ਜਿਹੜੀ ਮਿਠਾਸ ਹੁੰਦੀ ਹੈ ਅਤੇ 0.48%

ਖਟਾਸ ਹੁੰਦੀ ਹੈ ਅਤੇ ਇਸਦੇ ਗੁੱਦੇ ਅਤੇ ਬੀਜਾਂ ਦਾ ਅਨੁਪਾਤ 3.75:1 ਹੁੰਦਾ ਹੈ। ਅੱਗੇ ਕਿਸਮ ਆਉਂਦੀ ਹੈ ਜੀ ਕਲਕੱਤੀਆ। ਇਸ ਕਿਸਮ ਦੇ ਬੂਟੇ ਨੂੰ ਚੰਗੀ ਗੁਣਵੱਤਾ ਵਾਲੇ ਬਹੁਤ ਫਲ ਲੱਗਦੇ ਹਨ ਅਤੇ ਇਹਨਾਂ ਦੇ ਫਲਾਂ ਦਾ ਆਕਾਰ ਵੱਡੇ ਅਤੇ ਦਿਲ ਖਿੱਚਵੇਂ ਹੁੰਦੇ ਹਨ ਜੋ ਕਿ ਜੂਨ ਦੇ 3 ਹਫ਼ਤੇ ਪੱਕ ਜਾਂਦੇ ਹਨ। ਇਸ ਕਲਕੱਤੀਆ ਇਹ ਵਰਾਇਟੀ ਕਿਸਮ ਦੇ ਜਿਹੜੇ ਫਲ ਹੈ ਉਹ ਘੱਟ ਫੱਟਦੇ ਹਨ ਅਤੇ ਇਸਦਾ ਗੁੱਦਾ ਮਿੱਠਾ ਮੁਲਾਇਮ ਚੰਗੀ ਸੁਗੰਧੀ ਵਾਲਾ ਦਰਮਿਆਨਾ ਰਸ ਵਾਲਾ ਹੁੰਦਾ ਹੈ ਅਤੇ ਇਸ ਦੇ ਰਸ ਵਿੱਚ 18% ਮਿਠਾਸ ਅਤੇ 0.49% ਜਿਹੜਾ ਆ ਉਹ ਤੇਜ਼ਾਬੀ ਮਾਤਰਾ ਹੁੰਦਾ ਹੈ। ਅੱਗੇ ਅਸੀਂ ਗੱਲ ਕਰਾਂਗੇ ਜੀ ਸੀਡਲੈਸ ਲੇਟ ਜੋ ਕਿ ਲੀਚੀ ਦੀ ਇੱਕ ਬਹੁਤ ਲੇਟ ਪੱਕਣ ਵਾਲੀ ਕਿਸਮ ਹੈ। ਇਸ ਕਿਸਮ ਦੇ ਫਲ ਦੇ ਵਿੱਚ ਬੀਜ ਬਹੁਤ ਹੀ ਛੋਟੇ ਆਕਾਰ ਦਾ ਹੁੰਦਾ ਹੈ ਅਤੇ ਫਲ ਦਾ ਗੁੱਦਾ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਇਹਦੇ ਫਲ ਜੂਨ ਦੇ 3 ਹਫ਼ਤੇ ਪੱਕਦੇ ਹਨ ਅਤੇ ਜਿਹੜੇ ਇਹਦੇ ਫਲ ਹੈ ਕਲਕੱਤੀ ਕਿਸਮ ਦੇ ਫਲ ਨਾਲੋਂ ਵਧੇਰੇ ਜਿਹੜੇ ਉਹ ਫਟ ਜਾਂਦੇ ਹਨ ਕਈ ਵਾਰ ਜਦੋਂ ਵੀ ਤਾਪਮਾਨ ਜਿਹੜਾ ਉਹ ਵੱਧ ਜਾਂਦਾ ਹੈ। ਇਸ ਕਿਸਮ ਨੂੰ ਇੱਕ ਸਾਰ ਫਲ ਨਹੀਂ ਲੱਗਦਾ। ਇਸ ਦੇ ਫਲ ਲਾਲ ਰੰਗ ਦੇ ਹੁੰਦੇ ਹਨ। ਗੁੱਦਾ ਮੁਲਾਇਮ ਮਿੱਠਾ ਰਸ ਭਰਪੂਰ ਅਤੇ ਚੰਗੀ ਸੁਗੰਧੀ ਵਾਲਾ ਹੁੰਦਾ ਹੈ। ਇਸ ਦੇ ਰਸ ਵਿੱਚ 18.7% ਮਿਠਾਸ ਅਤੇ 0.3% ਤੇਜ਼ਾਬੀ ਮਾਤਰ ਹੁੰਦਾ ਹੈ ਅਤੇ ਇਹਦਾ ਫਲ ਜਿਹੜਾ ਆ ਉਹ ਲੇਟ ਲੱਗਦਾ ਹੈ ਅਤੇ ਲੇਟ ਹੀ ਪੱਕਦਾ ਹੈ। ਅੱਗੇ ਅਸੀਂ ਜੀ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਬੜੇ ਬੂਟੇ ਆ ਉਹ ਆਪਾਂ ਕਦੋਂ ਕਦੋਂ ਇਹਨਾਂ ਨੂੰ ਆਪਾਂ ਇਹਨਾਂ ਦੀ ਕਿਸਮਾਂ ਦੇ ਬੂਟੇ ਕਦੋਂ ਜਿਹੜਾ ਲਗਾਉਣਾ ਹੈ ਅਤੇ ਇਹਦਾ ਲਗਾਉਣ ਦਾ ਸਮਾਂ ਕੀ ਹੈ ਅਤੇ ਆਪਾਂ ਇਹਦਾ ਲਗਾਉਣ ਦਾ ਢੰਗ ਕੀਤਾ ਹੈ। ਬੂਟੇ ਜਿਵੇਂ ਲਗਾਉਣ ਦਾ ਸਮਾਂ ਜਿਵੇਂ 2 ਦੇ ਬੂਟੇ ਲੈ ਕੇ ਅਸੀਂ ਬੂਟਿਆਂ ਨੂੰ ਅਖੀਰ ਬਰਸਾਤ ਦੇ ਦਿਨਾਂ ਦੌਰਾਨ ਸਤੰਬਰ ਅਕਤੂਬਰ ਦੇ ਵਿੱਚ ਲਗਾ ਦਿਓ ਕਿਉਂਕਿ ਇਹਨਾਂ ਦਿਨਾਂ ਵਿੱਚ ਜਲਵਾਯੂ ਵਿੱਚ ਕਾਫੀ ਨਮੀ ਰਹਿੰਦੀ ਹੈ ਅਤੇ ਮੌਸਮ ਕੁਝ ਠੰਡਾ ਹੋ ਜਾਂਦਾ ਹੈ ਜਿਸ ਨਾਲ ਬੂਟੇ ਚੰਗੀ ਤਰ੍ਹਾਂ ਨਾਲ ਆਪਣੇ ਆਪ ਨੂੰ ਸਥਾਪਿਤ ਕਰ ਲੈਂਦੇ ਹਨ ਅਤੇ ਇਹਨਾਂ ਦੇ ਮਰਨ ਦੀ ਦਰ ਵੀ ਘੱਟ ਜਾਂਦੀ ਹੈ। ਲੀਚੀ ਦੇ ਬੂਟੇ ਵਰਗਾਕਾਰ ਢੰਗ ਨਾਲ 7.5 meter by 7.5 meter ਨਾਲ ਲਗਾ ਦਿਓ। ਇਸ ਤਰ੍ਹਾਂ ਇਸ ਢੰਗ ਨਾਲ 1 ਕਿੱਲੇ ਵਿੱਚ 72 ਬੂਟੇ ਜਿਹੜੇ ਆ ਉਹ ਲੱਗ ਜਾਣਗੇ। ਇਹ ਹੋ ਗਿਆ ਜੀ ਬੂਟੇ ਲਾਉਣ ਦਾ ਸਮਾਂ ਅਤੇ ਇਹਨਾਂ ਦਾ ਬੂਟੇ ਲਗਾਉਣ ਦਾ ਢੰਗ। ਅੱਗੇ ਅਸੀਂ ਗੱਲ ਕਰਾਂਗੇ ਜੀ ਬੂਟੇ ਜਿਹੜੇ ਆ ਉਹ ਲਗਾਉਣ ਤੋਂ ਪਹਿਲਾਂ ਉਹਨਾਂ ਦੀ ਕੀ ਤਿਆਰੀ ਕਰਨੀ ਚਾਹੀਦੀ ਹੈ। ਇਹ ਬੂਟੇ ਲਗਾਉਣ ਤੋਂ ਪਹਿਲਾਂ ਜਿਹੜੇ ਟੋਏ ਜਿਹੜੇ ਆ ਉਹ ਕਿਵੇਂ ਪੁੱਟਣੇ ਅਤੇ ਕਿਵੇਂ ਭਰਨੇ ਆ। ਬੂਟੇ ਲਗਾਉਣ ਤੋਂ ਪਹਿਲਾਂ ਬਾਗ ਦੀ ਵਿਉਂਤਬੰਦੀ ਕਰ ਲਓ ਜਿਵੇਂ ਕਿ ਬਾਗ ਲਈ ਸੜਕ, ਪਾਣੀ ਵਾਸਤੇ ਖਾਲੀਆਂ, ਬਾਗ ਵਾਸਤੇ ਰਸਤੇ ਆਦਿ ਜਿਹੜੇ ਆ ਉਹ ਚੰਗੀ ਤਰ੍ਹਾਂ ਨਾਲ ਤਿਆਰ ਕਰ ਲਓ। ਹਰ ਬੂਟੇ ਲਈ 1 meter ਡੂੰਘੇ ਅਤੇ 1 meter ਘੇਰੇ ਵਾਲੇ ਟੋਏ ਪੁੱਟ ਲਓ। ਇਹਨਾਂ ਟੋਇਆਂ ਵਿੱਚ ਉੱਪਰਲੀ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿੱਚ ਪਾਓ ਅਤੇ ਜ਼ਮੀਨ ਤੋਂ ਉੱਚੇ ਭਰ ਦਿਓ। ਇਹਨਾਂ ਵਿੱਚ ਬੂਟਿਆਂ ਲਾਉਣ ਤੋਂ ਪਹਿਲਾਂ ਇਹਨਾਂ ਨੂੰ ਪਾਣੀ ਦੇ ਦਿਓ। ਪਾਣੀ ਦੇਣ ਤੋਂ ਬਾਅਦ ਜੇ ਟੋਏ ਵਿਚਲੀ ਮਿੱਟੀ ਬੈਠ ਗਈ ਹੋਵੇ ਤਾਂ ਉੱਪਰਲੀ ਸਤ੍ਹਾ 'ਤੇ ਮਿੱਟੀ ਪਾ ਕੇ ਜ਼ਮੀਨ ਦੇ ਬਰਾਬਰ ਦੀ ਪੱਧਰ ਕਰ ਲਓ ਅਤੇ ਹਰੇਕ ਟੋਏ ਵਿੱਚ ਸਿਉਂਕ ਦੇ ਹਮਲੇ ਤੋਂ ਬਚਣ ਲਈ 15 milliliter ਕਲੋਰ ਪਾਰੀਫਾਸ 20 EC 2 kg ਮਿੱਟੀ ਦੇ ਹਿਸਾਬ ਨਾਲ ਰਲਾ ਕੇ ਪਾ ਦਿਓ। ਅਤੇ ਇਹ ਹੋ ਗਿਆ ਜੀ ਆਪਾਂ ਕਿਵੇਂ ਟੋਏ ਨੂੰ ਪੁੱਟਣਾ, ਕਿੱਦਾਂ ਦਾ ਆਕਾਰ ਹੈ ਅਤੇ ਕਿਵੇਂ ਭਰਨਾ। ਅੱਗੇ ਅਸੀਂ ਗੱਲ ਕਰਾਂਗੇ ਕਿ ਜਿਵੇਂ ਅਸੀਂ ਨਰਸਰੀ ਦੇ ਮੈਂ ਪਹਿਲਾਂ ਗੱਲ ਕਰ ਚੁੱਕੀ ਹਾਂ ਵੀ ਜਿਹੜੇ 2 ਦੇ ਬੂਟੇ ਆ ਉਹ ਸਤੰਬਰ ਅਕਤੂਬਰ ਦੇ ਵਿੱਚ ਲੈ ਕੇ ਅਤੇ ਜਿਹੜੇ ਲੀਚੀ ਦੇ ਬਾਗ ਲਾਉਣ ਵਾਸਤੇ ਅਸੀਂ ਉਦੋਂ ਖਰੀਦਦੇ ਹਾਂ। ਹੁਣ ਇਹ ਹੈ ਕਿ ਅਸੀਂ ਇਹ ਨਰਸਰੀ ਦੇ ਬੂਟੇ ਕਿੱਥੋਂ ਖਰੀਦਣੇ ਆ ਅਤੇ ਇਹਨੇ ਕਿੱਦਾਂ ਦੇ ਹੋਣੇ ਚਾਹੀਦੇ ਆ। ਨਰਸਰੀ ਦੇ ਬੂਟੇ ਜਿਹੜੇ ਚੰਗੀ ਨਸਲ ਦੇ, ਸਿਹਤਮੰਦ, ਜਿਹੜੇ ਕਿ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਰਹਿਤ ਹੋਣ ਅਤੇ ਇਹ ਜਿਹੜੇ ਬੂਟੇ ਆ ਉਹ ਕਿਸੇ ਭਰੋਸੇਦਾਰ ਨਰਸਰੀ ਤੋਂ ਹੀ ਲੈਣੇ ਚਾਹੀਦੇ ਹਨ। ਅਤੇ ਇਹੋ ਹੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਜਿਹੜੇ ਇਹ ਲੀਚੀ ਦੇ ਬਾਗ ਲਗਾਉਣ ਵਾਸਤੇ ਜਿਹੜੇ ਬੂਟੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਅਤੇ ਬਾਗਬਾਨੀ ਵਿਭਾਗ ਪੰਜਾਬ ਦੀਆਂ ਨਰਸਰੀਆਂ ਤੋਂ ਹੀ ਖਰੀਦੇ ਜਾਣ। ਅਤੇ ਇਹ ਬੂਟੇ ਜਿਹੜੇ ਆ ਚੰਗੇ, ਤੰਦਰੁਸਤ, ਨਰੋਏ, ਸਿਹਤਮੰਦ ਹੋਣੇ ਚਾਹੀਦੇ ਹਨ। ਅਤੇ ਬੂਟੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਲੀਚੀ ਦਾ ਬੂਟਾ ਆ ਉਹ ਸਦਾ ਬਹਾਰੀ ਫਲਦਾਰ ਬੂਟਾ ਹੈ ਅਤੇ ਸਦਾ ਬਹਾਰੀ ਫਲਦਾਰ ਬੂਟੇ ਲਗਾਉਣ ਲੱਗੇ ਜਿਹੜੇ ਇਹਨਾਂ ਦੇ ਬੂਟਿਆਂ ਦੀਆਂ ਜੜ੍ਹਾਂ ਦੇ ਨਾਲ ਜਿਹੜੀ ਹੈ ਮਿੱਟੀ ਦੀ ਗਾਚੀ ਆ ਉਹ ਚੰਗੀ ਹੋਣੀ ਚਾਹੀਦੀ ਹੈ। ਅਤੇ ਜਿਸ ਨਾਲ ਕਿਉਂਕਿ ਜੇ ਅਸੀਂ ਮਿੱਟੀ ਦੀ ਗਾਚੀ ਵੱਲ ਧਿਆਨ ਨਹੀਂ ਰੱਖਾਂਗੇ, ਜੇ ਗਾਚੀ ਟੁੱਟੀ ਹੋਈ ਹੈ ਜਾਂ ਉਹਦੇ ਵਿੱਚ ਗਾਚੀ ਚੰਗੀ ਤਰ੍ਹਾਂ ਬੂਟੇ ਦੀ ਨਹੀਂ ਨਿਕਲੀ ਅਤੇ ਉਹ ਜਦੋਂ ਆਪਾਂ ਉਹਨੂੰ ਬੂਟੇ ਨੂੰ ਲਗਾਵਾਂਗੇ ਅਤੇ ਉਹ ਜਿਹੜੇ ਬੂਟੇ ਦੇ ਜਿਹੜੇ ਮਰਨ ਦੇ ਜਿਹੜੇ ਚਾਂਸ ਆ ਉਹ ਜ਼ਿਆਦਾ ਹੋ ਜਾਣਗੇ। ਹੁਣ ਇਹ ਹੈ ਜੀ ਆਪਾਂ ਜਿਹੜੇ ਬੂਟੇ ਲਗਾ ਲਏ, ਹੁਣ ਆਪਾਂ ਕੀ ਕਰਨਾ ਕਿ

ਇਸ ਤੋਂ ਬਾਅਦ ਜਿਹੜੇ ਛੋਟੇ ਬੂਟੇ ਹਨ, ਕਿਉਂਕਿ ਸਤੰਬਰ ਅਕਤੂਬਰ ਦੇ ਵਿੱਚ ਅਸੀਂ ਬੂਟੇ ਲਗਾ ਦਿੰਦੇ ਹਾਂ, ਅੱਗੇ ਆ ਜਾਂਦਾ ਜੀ ਠੰਡ ਦਾ ਮੌਸਮ, ਅਤੇ ਠੰਡ ਦੇ ਮੌਸਮ ਦੇ ਵਿੱਚ ਅਸੀਂ ਇਹਨਾਂ ਨੂੰ ਸਰਦੀਆਂ ਦੇ ਮਾੜੇ ਪ੍ਰਭਾਵ ਤੋਂ ਕਿਵੇਂ ਬਚਾਉਣਾ, ਫਿਰ ਉਸ ਤੋਂ ਬਾਅਦ ਗਰਮੀਆਂ ਆ ਜਾਂਦੀਆਂ, ਗਰਮੀਆਂ ਤੋਂ ਇਹਨਾਂ ਨੂੰ ਕਿਵੇਂ ਬਚਾਉਣਾ, ਇਸ ਕਰਕੇ ਛੋਟੇ ਲਗਾਏ ਬੂਟਿਆਂ ਨੂੰ 3 ਤੋਂ 4 ਸਾਲ ਤੱਕ ਸਰਦੀਆਂ ਦੇ ਕੋਹਰੇ ਅਤੇ ਗਰਮੀਆਂ ਤੋਂ ਸਾਨੂੰ ਬਚਾ ਕੇ ਰੱਖਣ ਲਈ ਸਰਕੰਡੇ ਜਾਂ ਕਾਹੀ ਨਾਲ ਢੱਕ ਕੇ ਰੱਖੋ, ਅਤੇ ਬੂਟੇ ਦੇ ਚੁਗਿਰਦੇ ਆਪਾਂ ਇਹ ਕੋਸ਼ਿਸ਼ ਕਰੀਏ ਅੱਧ ਫਰਵਰੀ ਤੱਕ ਜੰਤਰ ਬੀਜ ਦਿਓ, ਜਿਸ ਨਾਲ ਕਿਹੜਾ ਜੰਤਰ ਹੈ ਉਹ ਮਾਰਚ ਅਪ੍ਰੈਲ ਮਈ ਜੂਨ ਦੇ ਵਿੱਚ ਉਹ ਕਾਫੀ ਵੱਡਾ ਹੋ ਜਾਂਦਾ ਹੈ, ਜਿਸ ਨਾਲ ਕਿ ਬੂਟੇ ਨੂੰ ਥੋੜ੍ਹੀ ਛਾਂ ਮਿਲਦੀ ਹੈ ਅਤੇ ਤੇਜ਼ ਲੂ ਤੋਂ ਬੂਟੇ ਛੋਟੇ ਬੂਟਿਆਂ ਨੂੰ ਬਚਾਅ ਹੋ ਜਾਂਦਾ ਹੈ। ਅੱਧ ਅਪ੍ਰੈਲ ਤੱਕ ਇਹ ਬੂਟੇ ਜਿਹੜੇ ਕਾਫੀ ਵੱਡੇ ਹੋ ਜਾਂਦੇ ਆ, ਅਤੇ ਜਿਸ ਨਾਲ ਇਹ ਬੂਟੇ ਗਰਮੀ ਤੋਂ ਬਚੇ ਰਹਿੰਦੇ ਆ। ਜੰਤਰ ਵਿੱਚ ਦੇ ਖਾਲੀ ਥਾਵਾਂ ਨੂੰ ਪਰਾਲੀ ਜਾਂ ਘਾਹ ਨਾਲ ਵੀ ਭਰਿਆ ਜਾ ਸਕਦਾ। ਜੰਤਰ ਜੀ ਜੜ੍ਹਾਂ ਕੱਟ ਕਾਣ ਦੀ ਕਾਂਡ ਛਾਂਟ ਕਰ ਦੇਣੀ ਚਾਹੀਦੀ ਹੈ, ਤਾਂ ਜੋ ਇਹ ਲੀਚੀ ਜਿਹੜੀ ਲਗਾਈ ਹੁੰਦੀ ਹੈ ਉਹਦੇ ਖੁਰਾਕੀ ਤੱਤਾਂ ਨਾਲ ਮੁਕਾਬਲਾ ਨਾ ਕਰ ਸਕਣ। ਅਜਿਹਾ ਜਿਹੜਾ ਸਾਲ ਦੇ ਵਿੱਚ 3 ਤੋਂ 4 ਵਾਰੀ ਕਰ ਦਿਓ। ਇਹ ਹੋ ਗਿਆ ਜੀ ਛੋਟੇ ਬੂਟਿਆਂ ਨੂੰ ਆਪਾਂ ਕਿੱਦਾਂ ਗਰਮੀ ਅਤੇ ਸਰਦੀ ਤੋਂ ਬਚਾਉਣਾ, ਕਿਉਂਕਿ ਬਾਗ ਲਗਾਉਣ ਤੋਂ ਬਾਅਦ ਜਿਹੜੀ ਛੋਟੇ ਬੂਟਿਆਂ ਦੀ ਜਿਹੜੀ ਦੇਖਭਾਲ ਹੈ ਉਹ ਬਹੁਤ ਹੀ ਜ਼ਰੂਰੀ ਹੈ, ਅਤੇ ਸਾਨੂੰ ਸਮੇਂ ਸਮੇਂ ਸਿਰ ਇਹਦੀ ਦੇਖਭਾਲ ਕਰਨੀ ਚਾਹੀਦੀ ਹੈ। ਅੱਗੇ ਇੱਕ ਜਦੋਂ ਆਪਾਂ ਬਾਗ ਲਗਾਉਂਦੇ ਹਾਂ ਤਾਂ ਕਈ ਵਾਰ ਇਹ ਹੁੰਦੇ ਆ ਕਿ ਕਈ ਵਾਰ ਕਿਸਾਨ ਵੀਰ ਆਪਣਾ ਬਾਗ ਲਗਾ ਲੈਂਦੇ ਆ ਅਤੇ ਉਹਦੇ ਵਿੱਚ ਜਿਹੜੀ ਸਾਈਡ 'ਤੇ ਆਪਾਂ ਚੁਗਿਰਦੇ ਦੇ ਵਿੱਚ ਹਵਾ ਰੋਕੂ ਵਾੜ ਲਗਾਉਣੀ ਭੁੱਲ ਜਾਂਦੇ ਹਾਂ, ਜਿਹੜੀ ਕਿ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਹਵਾ ਰੋਕੂ ਵਾੜ ਦੇ ਵਿੱਚ ਜਿਹੜੇ ਅਸੀਂ ਦਰੱਖਤਾਂ ਦੀ ਸਿਫਾਰਿਸ਼ ਕਰਦੇ ਹਾਂ ਉਹਦੇ ਵਿੱਚ ਸਫੈਦਾ, ਦੇਸੀ ਆਮ, ਜਾਮਣ ਅਤੇ ਸ਼ਹਿਤੂਤ, ਕਿਉਂਕਿ ਇਹ ਵਾੜ ਇੰਨੀ ਵੱਡੀ ਹੋ ਜਾਂਦੀ ਹੈ, ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਤੇਜ਼ ਹਨੇਰੀ ਆਉਂਦੀ ਹੈ ਅਤੇ ਇਹ ਵਾੜ ਜਿਹੜੀ ਹੈ ਉਹ ਤੇਜ਼ ਹਨੇਰੀ ਨੂੰ ਬਾਗ ਦੇ ਅੰਦਰ ਜਾਣ ਤੋਂ ਰੋਕਦੀ ਹੈ, ਜਿਸ ਨਾਲ ਕਿ ਲੀਚੀ ਦੇ ਜਿਹਦੇ ਬਾਗ ਦੇ ਜਿੱਦਾਂ ਗਰਮੀਆਂ ਦੇ ਵਿੱਚ ਆਪਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਈ ਜੂਨ ਦੇ ਵਿੱਚ ਤੇਜ਼ ਹਨੇਰੀਆਂ ਆਉਂਦੀਆਂ ਅਤੇ ਇਸ ਟਾਈਮ ਫਲ ਲੀਚੀ ਦੇ ਬੂਟੇ 'ਤੇ ਫਲ ਲੱਗਿਆ ਹੁੰਦਾ, ਅਤੇ ਜਿਹੜਾ ਇਸ ਨਾਲ ਅਤੇ ਹਵਾ ਰੁਕੂ ਵਾੜ ਹੈ ਇਹ ਤੇਜ਼ ਹਨੇਰੀ ਨੂੰ ਅੰਦਰ ਜਾਣ ਤੋਂ ਰੋਕਦੀ ਹੈ, ਜਿਸ ਕਰਕੇ ਫਲ ਦਾ ਜਿਹੜਾ ਕੀੜਾ ਜਿਹੜਾ ਉਹ ਕਾਫੀ ਹੱਦ ਤੱਕ ਰੁਕ ਜਾਂਦਾ ਹੈ ਅਤੇ ਕਈ ਵਾਰ ਬੂਟੇ ਜਿਹੜੇ ਆ ਉਹ ਬੁੱਟਣੋਂ ਜਿਹੜੇ ਆ ਉਹ ਬਚ ਜਾਂਦੇ ਹਨ। ਤੋ ਇਸ ਕਰਕੇ ਹਵਾ ਰੁਕੂ ਵਾੜ ਜਿਹੜੀ ਲਗਾਉਣੀ ਆ ਉਹ ਬਹੁਤ ਹੀ ਜ਼ਰੂਰੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਬਾਗ ਦੇ ਵਿੱਚ ਜਿਹੜੀ ਲਗਾਤਾ ਬਾਗ ਅਸੀਂ ਹੈ ਨਾ ਉਹਦੇ ਵਿੱਚ ਜਿਹੜੀ ਉਹਦੀ ਆਪਾਂ ਸਿੰਚਾਈ ਕਿੱਦਾਂ ਕਰਨੀ ਆ, ਉਹਨੂੰ ਸਮੇਂ ਸਮੇਂ ਸਿਰ ਪਾਣੀ ਲਾਉਣਾ, ਸਮੇਂ ਸਮੇਂ ਸਿਰ ਖਾਦਾਂ ਦੇਣੀਆਂ, ਹਾਂਜੀ, ਅਤੇ ਖਾਦਾਂ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਲੀਚੀ ਦੇ ਛੋਟੇ ਬੂਟਿਆਂ ਤੋਂ ਲੈ ਕੇ ਫਲ ਦੇਣ ਦੇ ਬੂਟਿਆਂ ਤੱਕ ਥੋੜ੍ਹਾ ਵਿਸਥਾਰ ਪੂਰਵਕ ਗੱਲਬਾਤ ਕਰਾਂਗੇ। ਜਿਵੇਂ ਕਿ ਹਰ ਇੱਕ ਬੂਟੇ ਦੀ ਛੋਟੇ ਬੂਟੇ ਤੋਂ ਲੈ ਕੇ ਵੱਡੇ ਬੂਟੇ ਤੱਕ ਖਾਦ ਵੱਖ ਵੱਖ ਜਿਹੜੀ ਖਾਦ ਦੀ ਸਿਫਾਰਿਸ਼ ਕੀਤੀ ਗਈ ਹੈ। ਇਹਦੇ ਵਿੱਚ ਜਿਵੇਂ ਬੂਟੇ ਦੀ ਉਮਰ ਮੰਨ ਲਓ 1 ਤੋਂ 3 ਸਾਲ ਦਾ ਬੂਟਾ ਹੈ, ਉਹਦੇ ਵਿੱਚ ਜਿਹੜੀ ਰੂੜੀ ਦੀ ਖਾਦ ਅਸੀਂ 10 ਤੋਂ 20 ਕਿਲੋ ਰੂੜੀ ਪ੍ਰਤੀ ਬੂਟਾ, ਯੂਰੀਆ ਪਾਉਣਾ ਆ 150 ਤੋਂ 500 ਗ੍ਰਾਮ, ਸੁਪਰ ਫਾਸਫੇਟ ਪਾਉਣੀ ਆ 200 ਤੋਂ 600 ਗ੍ਰਾਮ ਪ੍ਰਤੀ ਬੂਟਾ, ਅਤੇ ਮਿਊਰੇਟ ਆਫ ਪੋਟਾਸ਼ ਜਿਹੜੀ ਪਾਉਣੀ ਆ ਉਹ 60 ਤੋਂ 150 ਗ੍ਰਾਮ ਪ੍ਰਤੀ ਬੂਟਾ। ਇਸ ਤੋਂ ਇਲਾਵਾ 4 ਤੋਂ 6 ਸਾਲ ਦੀ ਬੂਟੇ ਦੀ ਉਮਰ ਦੇ ਹੋ ਜੇ ਅਤੇ ਜਿਹੜੀ ਰੂੜੀ ਦੀ ਖਾਦ ਪਾਉਣੀ ਆ ਉਹ 25 ਤੋਂ 40 ਕਿਲੋ ਪ੍ਰਤੀ ਬੂਟਾ, ਯੂਰੀਆ ਦੀ ਖਾਦ ਪਾਉਣੀ ਆ 500 ਤੋਂ 1000 ਗ੍ਰਾਮ ਪ੍ਰਤੀ ਬੂਟਾ, ਸੁਪਰ ਫਾਸਫੇਟ ਦੀ ਖਾਦ ਪਾਉਣੀ ਆ 750 ਤੋਂ 1250 ਗ੍ਰਾਮ ਪ੍ਰਤੀ ਬੂਟਾ, ਮਿਊਰੇਟ ਆਫ ਪੋਟਾਸ਼ ਜਿਹੜੀ ਪਾਉਣੀ ਆ ਉਹ 200 ਤੋਂ 300 ਗ੍ਰਾਮ ਪ੍ਰਤੀ ਬੂਟਾ। ਇਸੇ ਤਰ੍ਹਾਂ ਜਿਵੇਂ ਬੂਟੇ ਦੀ ਉਮਰ 7 ਤੋਂ 10 ਸਾਲ ਦਾ ਹੋ ਗਿਆ ਅਤੇ ਜਿਹੜੀ ਰੂੜੀ ਦੀ ਖਾਦ ਹੈ ਉਹ 40 ਤੋਂ 50 ਕਿਲੋ ਪ੍ਰਤੀ ਬੂਟਾ ਪਾਉਣੀ ਹੈ, ਅਤੇ ਯੂਰੀਆ ਪਾਉਣਾ ਆ 1000 ਤੋਂ 1500 ਗ੍ਰਾਮ, ਸੁਪਰ ਫਾਸਫੇਟ ਪਾਉਣੀ ਆ 1500 ਤੋਂ 2000 ਗ੍ਰਾਮ, ਅਤੇ ਮਿਊਰੇਟ ਆਫ ਪੋਟਾਸ਼ ਪਾਉਣੀ ਆ 300 ਤੋਂ 500 ਗ੍ਰਾਮ। ਹੁਣ ਅੱਗੇ ਜਿਹੜੇ ਫਲ ਦੇਣ ਵਾਲੇ ਬੂਟੇ ਆ 10 ਸਾਲ ਤੋਂ ਉੱਪਰ ਹੋ ਗਏ ਜਾਂ ਭਰਮਾ ਫਲ ਦੇ ਰਹੇ ਆ, ਉਹਨਾਂ ਵਾਸਤੇ ਅਸੀਂ ਜਿਹੜੀ ਰੂੜੀ ਦੀ ਖਾਦ ਪਾਉਣੀ ਆ 60 ਕਿਲੋ ਪ੍ਰਤੀ ਬੂਟਾ, ਯੂਰੀਆ ਪਾਉਣੀ ਆ 1600 ਗ੍ਰਾਮ ਪ੍ਰਤੀ ਬੂਟਾ, ਸੁਪਰ ਫਾਸਫੇਟ ਪਾਉਣੀ ਆ 2250 ਗ੍ਰਾਮ ਪ੍ਰਤੀ ਬੂਟਾ, ਅਤੇ ਮਿਊਰੇਟ ਆਫ ਪੋਟਾਸ਼ ਪਾਉਣੀ ਆ 600 ਗ੍ਰਾਮ ਪ੍ਰਤੀ ਬੂਟਾ। ਹੁਣ ਇਹ ਤਾਂ ਹੋ ਗਿਆ ਵੀ ਜਿਹੜੇ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਕਿਹੜੀ ਕਿਹੜੀ ਉਮਰ ਦੇ ਵਿੱਚ ਕਿੱਦਾਂ ਖਾਦ ਜਿਹੜੀ ਆ ਉਹ ਸਿਫਾਰਿਸ਼ ਕੀਤੇ ਜਿਹੜੀ ਮਾਤਰਾ ਦੇ ਅਨੁਸਾਰ ਪਾਉਣੀ। ਹੁਣ ਇਹ ਰੂੜੀ ਦੀ ਖਾਦ ਕਦੋਂ ਆਪਾਂ ਕਦੋਂ ਪਾਉਣੀ, ਜਿਵੇਂ ਰੂੜੀ ਦੀ ਖਾਦ ਸੁਪਰ ਫੋਸਫੇਟ ਪੋਟਾਸ਼ ਜਿਹੜੀ ਆ ਉਹ ਦਸੰਬਰ ਮਹੀਨੇ 'ਚ ਪਾ ਦਿਓ, ਅੱਧੀ ਯੂਰੀਆ ਖਾਦ ਅਤੇ ਫਰਵਰੀ ਦੇ ਅੱਧ ਵਿੱਚ, ਅਤੇ ਅੱਧੀ ਜਿਹੜੀ ਆ ਉਹ ਅਪ੍ਰੈਲ ਦੇ ਅੱਧ ਵਿੱਚ ਪਾ ਦਿਓ। ਹੁਣ ਇਹ ਹੈ ਕਿ ਆਪਾਂ ਇਹ ਵਾਲੀਆਂ ਖਾਦਾਂ, ਹੁਣ ਆਪਾਂ ਜਿਹੜੀ ਸਿੰਚਾਈ ਹੈ ਉਹ ਵੀ ਅਸੀਂ ਸਮੇਂ ਸਮੇਂ ਸਿਰ ਕਰਨੀ ਹੈ ਤਾਂ ਜੋ ਬੂਟਿਆਂ ਨੂੰ ਦੀ

ਸਿਹਤ ਜਿਹੜੀ ਉਹ ਠੀਕ ਰਹੇ। ਛੋਟੇ ਬੂਟਿਆਂ ਨੂੰ ਅਪ੍ਰੈਲ ਤੋਂ ਜੂਨ ਤੱਕ ਦੇ ਹਫ਼ਤੇ ਤੱਕ 2 ਪਾਣੀਆਂ ਦੀ ਲੋੜ ਪੈ ਸਕਦੀ ਹੈ। ਜਿਵੇਂ ਕਿ ਸਰਦੀਆਂ ਦੇ ਵਿੱਚ ਹਫ਼ਤੇ ਵਿੱਚ 1 ਪਾਣੀ ਬਹੁਤ ਹੁੰਦਾ ਹੈ। ਦਿਆ ਫਲ ਤੇ ਆਏ ਬੂਟੇ ਫਲ ਪੈਣ ਸਮੇਂ, ਜਿਵੇਂ ਮਈ ਦਾ ਦੂਜਾ ਹਫ਼ਤਾ ਹੋ ਗਿਆ, ਜੂਨ ਦੇ ਅਖੀਰ ਤੱਕ ਪਾਣੀ ਦੀ 2 ਵਾਰ ਪਾਣੀ ਦੀ ਚੰਗੀ ਦੀ ਲੋੜ ਹੁੰਦੀ ਹੈ, ਕਿਉਂਕਿ ਇਸ ਟਾਈਮ ਪਾਣੀ ਲਾਉਣ ਨਾਲ ਜਿਹੜੇ ਪਾਣੀ ਹੈ ਫਲ ਹੈ ਉਹ ਚੰਗੀ ਤਰ੍ਹਾਂ ਵੱਧਦੇ ਫੁੱਲਦੇ ਹਨ ਅਤੇ ਉਹ ਫਟਦੇ ਘੱਟ ਹਨ। ਅਤੇ ਜਦੋਂ ਆਪਾਂ ਨੂੰ ਲੱਗੇ ਕਿ ਜਿਵੇਂ ਮੌਨਸੂਨ ਅਤੇ ਬਰਸਾਤ ਦਾ ਮੌਸਮ ਆ ਗਿਆ, ਛੋਟੀ ਉਦੋਂ ਵਿੱਚ ਛੋਟੀ ਉਮਰ ਦੇ ਬਾਗਾਂ ਨੂੰ 10 ਤੋਂ 15 ਦਿਨ ਦੇ ਵਕਫੇ 'ਤੇ ਪਾਣੀ ਲਗਾਉਣਾ ਚਾਹੀਦਾ। ਪਰ ਵੱਡੀ ਉਮਰ ਦੇ ਬੂਟਿਆਂ ਨੂੰ ਪਾਣੀ ਨਵੰਬਰ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਲਗਾ ਦਿਉ, ਅਤੇ ਜਿਸ ਨਾਲ ਬੂਟਿਆਂ ਨੂੰ ਜਿਹੜਾ ਆਪਾਂ ਕੋਰੇ ਤੋਂ ਕਾਫੀ ਹੱਦ ਤੱਕ ਬਚਾ ਸਕਦੇ ਹਾਂ। ਅਤੇ ਉਸ ਤੋਂ ਬਾਅਦ ਜਿਹੜਾ ਪਾਣੀ ਜਿਹੜਾ ਦੇਖਣਾ ਆ ਉਹ ਵਰਖਾ ਦੇ ਅਨੁਸਾਰ ਜਾਂ ਮਿੱਟੀ ਦੇ ਵਿੱਚ ਜਿਹੜੀ ਨਮੀ ਦੇ ਅਨੁਸਾਰ ਹੀ ਪਾਣੀ ਦਿਉ। ਇਸ ਕਰਕੇ ਜਿਹੜੇ ਬੂਟਿਆਂ ਨੂੰ ਪਾਣੀ ਜਿਹੜਾ ਆ ਗਰਮੀ ਦੇ ਮੌਸਮ ਦੇ ਵਿੱਚ ਅਤੇ ਸਰਦੀ ਦੇ ਮੌਸਮ ਵਿੱਚ ਜਿਹੜਾ ਸਿਫਾਰਿਸ਼ ਕੀਤੇ ਸਮੇਂ ਦੇ ਅਨੁਸਾਰ ਹੀ ਲਗਾਓ। ਹੁਣ ਅੱਗੇ ਆਪਾਂ ਗੱਲ ਕਰਾਂਗੇ ਕਿ ਜੀ ਅੰਤਰ ਫਸਲਾਂ, ਜਿਵੇਂ ਆਪਾਂ ਜਾਣਦੇ ਹਾਂ ਕਿ ਜਿੱਦਾਂ ਲੀਚੀ ਦਾ ਬੂਟਾ ਜਿਹੜਾ ਆ ਉਹ 10 ਤੋਂ 15 ਸਾਲ ਲੱਗ ਜਾਂਦਾ ਭਰਵਾਂ ਫਲ ਦੇਣ ਨੂੰ। ਇਸ ਕਰਕੇ ਜਿਹੜੇ ਉਹ ਬਾਗ ਦੇ ਵਿੱਚ ਵਿਚਲੀ ਜਿਹੜੀ ਥਾਂ ਆ ਉਹ ਖਾਲੀ ਰਹਿੰਦੀ ਆ ਇੰਨੇ ਸਾਲ, ਅਤੇ ਵਿਚਲੀ ਥਾਂ ਨੂੰ 19 ਸਾਲ ਪਹਿਲਾਂ ਆਪਾਂ ਵਰਤੋਂ ਵਿੱਚ ਲਿਆ ਸਕਦੇ ਹਾਂ। ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਲੀਚੀ ਦਾ ਬੂਟਾ ਬਹੁਤ ਹੌਲੀ ਵੱਧਦਾ ਹੈ ਅਤੇ ਬਾਗ ਦੇ ਵਿੱਚ ਉਗਾਉਣ ਲਈ ਬਹੁਤ ਥਾਂ ਹੈਗੀ, ਅਤੇ ਇਸ ਕਰਕੇ ਛੇਤੀ ਫਲ ਦੇਣ ਵਾਲੇ ਬੂਟੇ ਜਿਵੇਂ ਕਿ ਆੜੂ ਆਲੂਚਾ ਕਿੰਨੂ ਆਦਿ ਲਗਾਏ ਜਾ ਸਕਦੇ ਹਨ। ਜਦੋਂ ਲੀਚੀ ਦਾ ਬਾਗ ਭਰਵੀਂ ਆਮਦਨ ਦੇਣ ਲੱਗ ਪਵੇ ਤਾਂ ਇਸ ਵੇਲੇ ਜਿਹੜੇ ਇਹ ਪੌਦੇ ਜਿਹੜੇ ਆ ਫਿੱਲਰ ਜਿਹੜੇ ਆਪਾਂ ਵਿੱਚ ਪੂਰਕ ਬੂਟੇ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਲਗਾਏ ਹੁੰਦੇ ਆ, ਇਹ ਪੁੱਟ ਦੇਣੇ ਚਾਹੀਦੇ ਹਨ। ਅਤੇ ਬਾਗ ਵਿੱਚ ਫਸਲਾਂ ਇਹਨਾਂ ਕੁਛ ਫਸਲਾਂ ਲਾਉਣ ਦੀ ਵੀ ਸਿਫਾਰਿਸ਼ ਕੀਤੀ ਹੈ, ਜਿਵੇਂ ਕਿ ਫਸਲਾਂ ਨੂੰ ਆਪਾਂ ਸਬਜ਼ੀਆਂ ਦਾਲਾਂ ਵੀ ਲਗਾ ਸਕਦੇ ਹਾਂ। ਅਤੇ ਇਹਨਾਂ ਸਾਡੀ ਸਿਰਫ ਇੱਕ ਆਮਦਨ ਦੇ ਵਿੱਚ ਵਾਧਾ ਨਹੀਂ ਹੁੰਦਾ, ਸਗੋਂ ਜਿਹੜੇ ਬਾਗਾਂ ਦੇ ਵਿੱਚ ਜਿਹੜੇ ਨਦੀਨ ਹੈ ਉਹ ਵੀ ਕਾਬੂ ਹੇਠ ਰਹਿੰਦੇ ਹਨ। ਅਤੇ ਬਾਗਾਂ ਦੀ ਫਸਲਾਂ ਦੀ ਕਿਸਮ, ਜ਼ਮੀਨ, ਜਲਵਾਯੂ ਅਤੇ ਮੰਡੀ ਦੀ ਸਹੂਲਤ ਅਨੁਸਾਰ ਹੀ ਜਿਹੜੀ ਆ ਉਹ ਫਸਲਾਂ ਦੀ ਚੋਣ ਕਰਨੀ ਚਾਹੀਦੀ ਹੈ। ਹੁਣ ਆਪਾਂ ਕਰਾਂਗੇ ਜੀ ਲੀਚੀ ਦੇ ਫਲ ਆ ਗਿਆ। ਹੁਣ ਜਿਹੜੇ ਕਈ ਵਾਰ ਆਪਾਂ ਹੁਣ ਦੇਖਦੇ ਹਾਂ ਕਿ ਗਰਮੀ ਦੇ ਮੌਸਮ ਦੇ ਵਿੱਚ ਜਿਹੜਾ ਫਲ ਦਾ ਝੜਨਾ ਉਹ ਬਹੁਤ ਹੁੰਦਾ ਹੈ, ਅਤੇ ਲੀਚੀ ਦੇ ਵਿੱਚ ਤਾਂ ਬਹੁਤ ਇਹ ਸਮੱਸਿਆ ਹੈਗੀ ਹੈ। ਅਤੇ ਇਸ ਦੀ ਫਲ ਦੇ ਕੀਟ ਨੂੰ ਰੋਕਥਾਮ ਕਰਨ ਲਈ ਫਲ ਲੱਗਣ ਤੋਂ 10 ਦਿਨਾਂ ਪਿੱਛੋਂ 20 PPM ਇੱਕ ਨੈਫਥਲਿਨ ਐਸਟਿਕ ਐਸਿਡ ਆਉਂਦੀ ਦਵਾਈ ਉਹਦਾ ਛਿੜਕਾਅ ਕਰਨ ਨਾਲ ਫਲ ਦਾ ਜਿਹੜਾ ਕੀੜਾ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ, ਅਤੇ ਇਸ ਨਾਲ ਫਲਾਂ ਦਾ ਝਾੜ ਅਤੇ ਗੁਣਵੱਤਾ ਵਿੱਚ ਵੀ ਫਰਕ ਪੈਂਦਾ ਹੈ, ਅਤੇ ਗੁਣਵੱਤਾ ਜਿਹੜੀ ਆ ਉਹ ਬਹੁਤ ਵਧੀਆ ਹੋ ਜਾਂਦੀ ਹੈ ਜਦੋਂ ਅਸੀਂ ਇਹ ਜਿਹੜੀ ਨੈਫਥਲਿਨ ਐਸਟਿਕ ਐਸਿਡ ਦਵਾਈ ਜਿਹੜੀ ਆ ਉਹ ਸਪਰੇਅ ਕਰਦੇ ਹਾਂ ਫਲ ਲੱਗਣ ਦੇ 10 ਦਿਨਾਂ ਪਿੱਛੋਂ। ਹੁਣ ਆਪਾਂ ਇਹ ਦੇਖਣਾ ਕਿ ਜਿਵੇਂ ਆਪਾਂ ਫਲ ਲੈ ਲਏ, ਕਈ ਵਾਰ ਇਹ ਹੁੰਦਾ ਕਿ ਜਿਹੜੇ ਫਲ ਹੈ ਉਹ ਸਾਨੂੰ ਵੀ ਵਧੀਆ ਗੁਣਵੱਤਾ ਵਾਲੇ ਹੋਣ, ਦੇਖਣ ਨੂੰ ਬੜੇ ਵਧੀਆ ਲੱਗਣ ਅਤੇ ਬਹੁਤ ਹੀ ਅਟਰੈਕਟਿਵ ਲੱਗਣ, ਹੈ ਨਾ, ਉਹਨਾਂ ਦੇ ਵਿੱਚ ਚੰਗੀ ਮਿਠਾਸ ਹੋਵੇ, ਠੀਕ ਹੈ ਜੀ। ਅਤੇ ਉਹਦੇ ਵਿੱਚ ਅਸੀਂ ਕੀ ਕਰਨ, ਇੱਕ ਯੂਨੀਵਰਸਿਟੀ ਵੱਲੋਂ ਇੱਕ ਤਕਨੀਕ ਦੀ ਸਿਫਾਰਿਸ਼ ਕੀਤੀ ਗਈ ਹੈ, ਅਤੇ ਜਿਹਦੇ ਵਿੱਚ ਲੀਚੀ ਦੇ ਗੁੱਛਿਆਂ ਨੂੰ ਫਲ ਲੱਗਣ ਦੇ 25 ਤੋਂ 30 ਦਿਨਾਂ ਦੇ ਅੰਦਰ ਅੰਦਰ ਇੱਕ ਪ੍ਰੋਪਾਇਲਿਨ ਦੇ ਲਿਫਾਫੇ ਆਉਂਦੇ ਆ ਜਿਹੜੇ ਚਿੱਟੇ ਅਤੇ ਗੁਲਾਬੀ ਰੰਗ ਦੇ ਹੁੰਦੇ ਹਨ, ਦੇ ਨੋਨ ਵੋਵਨ ਕਿਸਮ ਦੇ ਲਿਫਾਫਿਆਂ ਨਾਲ ਇਹਨਾਂ ਨੂੰ ਥੈਲਾਬੰਦੀ ਕਰ ਦਿਉ। ਜਿਵੇਂ ਗੁੱਛੇ ਲੱਗੇ ਆ ਅਤੇ ਇਹਨਾਂ ਨੂੰ ਇਹਨਾਂ ਲਿਫਾਫਿਆਂ ਦੇ ਉੱਪਰ ਗੁੱਛਿਆਂ ਨੂੰ ਇਹਨਾਂ ਨੂੰ ਲਿਫਾਫਿਆਂ 'ਚੋਂ ਚੜਾ ਦਿਓ, ਅਤੇ ਇਸ ਨਾਲ ਲੀਚੀ ਦਾ ਜਿਹੜਾ ਇੱਕ ਲੀਚੀ ਦੇ ਵਿੱਚ ਲੀਚੀ ਦੀ ਗਿਟਕ ਨੂੰ ਸ਼ੇਡ ਕਰਨ ਵਾਲੀ ਸੁੰਡੀ ਹੁੰਦੀ ਹੈ, ਅਤੇ ਇੱਕ ਤਾਂ ਉਹ ਜਦੋਂ ਆਪਾਂ ਲੀਚੀ ਦੇ ਗੁੱਛੇ 'ਤੇ ਲਿਫਾਫੇ ਚੜੇ ਹੋਣਗੇ ਅਤੇ ਉਹ ਸ਼ੇਦ ਅਤੇ ਗਿਟਕ ਵਿੱਚ ਸ਼ੇਦ ਕਰਨ ਵਾਲੀ ਜਿਹੜੀ ਸੁੰਡੀ ਤੋਂ ਬਚਾਅ ਹੋ ਜਾਂਦਾ। ਅਤੇ ਇਸ ਨਾਲ ਜਿੱਦਾਂ ਫਲ ਦੇ ਉੱਪਰ ਜਿਹੜੇ ਲਿਫਾਫੇ ਚੜੇ ਹੁੰਦੇ ਆ, ਅਤੇ ਇਹਨਾਂ ਜਾਂ ਹੁਣ ਜਮਾਂ ਤੇਜ਼ ਧੁੱਪ ਪੈਂਦੀ ਹੈ ਅਤੇ ਸੂਰਜ ਦੀ ਗਰਮੀ ਨਾਲ ਜਿਹੜੇ ਲੀਚੀ ਦੇ ਫਲ ਦਾ ਸੜਦੇ ਆ ਫਟਦੇ ਆ, ਅਤੇ ਉਹ ਵੀ ਜਿਹੜਾ ਕਾਫੀ ਹੱਦ ਤੱਕ ਬਚਾਅ ਹੋ ਸਕਦਾ। ਅਤੇ ਇਸ ਵਿਧੀ ਨਾਲ ਕੀ ਹੁੰਦਾ ਕਿ ਉਹਦੀ ਗੁਣਵੱਤਾ, ਉਹਦਾ ਮਿਠਾਸ, ਉਹਦੀ ਖਟਾਸ, ਉਹਦਾ ਵਧੀਆ ਰੰਗ ਜਿਹੜਾ ਉਹ ਬਣ ਜਾਂਦਾ। ਹੁਣ ਆਪਾਂ ਇਹ ਦੇਖਦੇ ਹਾਂ ਕਿ ਜਿਵੇਂ ਲੀਚੀ ਦੇ ਬੂਟੇ ਆ ਬਹੁਤ ਹੀ ਪੁਰਾਣੇ ਹੋ ਗਏ ਆ, ਅਤੇ ਉਹਨਾਂ ਨੂੰ ਅਸੀਂ ਮੁੜ ਸੁਰਜੀਤ ਕਿਵੇਂ ਕਰਨਾ ਤਾਂ ਜੋ ਜਿਹੜੇ ਲੀਚੀ ਦੇ ਬੂਟਿਆਂ ਨੂੰ ਜਿਹੜਾ ਅਸੀਂ ਚੰਗਾ ਜਿਹੜਾ ਝਾੜ ਆ ਉਹ ਲਿਆ ਜਾ ਸਕੇ। ਇਹਦੇ ਵਿੱਚ ਕੀ ਹੈ ਕਿ ਜਿਵੇਂ ਮੁੜ ਪੁਰਾਣੇ ਦਰਖਤ ਹੈ ਜਿਨ੍ਹਾਂ ਦਾ ਝਾੜ ਘੱਟ ਜਾਂਦਾ ਹੈ, ਅਤੇ ਉਹਨਾਂ ਦੀ ਅਸੀਂ ਕਾਂਡ ਛਾਂਡ ਕੁਛ ਕਰਦੇ ਹਾਂ, ਉਹਦੀ ਸਿਫਾਰਿਸ਼ ਕੀਤੀ ਗਈ ਹੈ। ਜਿਵੇਂ ਅਗਸਤ ਸਤੰਬਰ ਦੇ ਮਹੀਨੇ ਦੇ ਵਿੱਚ ਜ਼ਮੀਨ ਤੋਂ 1.5 ਤੋਂ 2.5 ਮੀਟਰ ਦੀ ਉਚਾਈ 'ਤੇ 3 ਤੋਂ 4 ਜਿਹੜੀਆਂ ਬਾਹਰ ਵੱਲ ਨੂੰ ਜਿਹੜੀਆਂ ਟਾਹਣੀਆਂ ਮੁੱਖ ਰੱਖ ਕੇ ਬਾਕੀ ਸਭ ਨੂੰ ਕੱਟ ਦਿਓ, ਅਤੇ ਜਿਵੇਂ ਹੁਣ ਜਿਹੜੀ ਟਾਹਣੀਆਂ ਕੱਟੀਆਂ ਉਹਦੇ ਸਿਰਿਆਂ ਦੇ ਉੱਤੇ ਬੋਰਡ ਪੇਸਟ ਲਗਾ ਦਿਓ, ਅਤੇ ਇਹਨਾਂ ਕੱਟੀਆਂ ਟਾਹਣੀਆਂ 'ਤੇ ਨਵੀਆਂ ਸ਼ਿਕਾਵਾਂ ਪੁੱਟਣ ਤੋਂ ਬਾਹਰ ਨੂੰ ਵਾਲੇ ਨਿਕਲੇ

0: ਲਸਿਕਾਵਾਂ ਰੱਖ ਲਓ ਅਤੇ ਬਾਕੀ ਜਿਹੜੀਆਂ ਕਮਜ਼ੋਰ ਟਹਿਣੀਆਂ ਉਹਨਾਂ ਨੂੰ ਕਟਾਈ ਕਰ ਦਿਓ ਅਤੇ ਇਸ ਤਰ੍ਹਾਂ ਜਿਹੜਾ ਬੂਟਾ ਆ ਇਹ ਮੁੜ ਸੁਰਜੀਤ ਹੋ ਜਾਏਗਾ। ਇਹ 'ਤੇ ਜਿਹੜਾ ਫਲ ਜਿੱਦਾਂ ਪਹਿਲਾਂ ਘੱਟ ਲੱਗਦਾ ਸੀ ਇਹ ਫਿਰ ਇਹ 'ਤੇ ਫਲ ਲੱਗਣ ਲੱਗ ਪਏਗਾ ਅਤੇ ਜਿਹੜੇ ਸਾਡਾ ਜਿਹੜਾ ਆ ਉਹ ਪੁਰਾਣਾ ਬਾਗ ਆ ਉਹ ਮੁੜ ਸੁਰਜੀਤ ਹੋ ਜਾਏਗਾ। ਹੁਣ ਅੱਗੇ ਆ ਜਾਂਦੇ ਆ ਜੀ, ਜਿਵੇਂ ਹੁਣ ਇਸ ਮਹੀਨੇ ਜਿਹੜੀ ਲੀਚੀ ਦੇ ਫਲ ਦੀ ਤੁੜਾਈ ਚੱਲ ਰਹੀ ਹੈ, ਜਿਵੇਂ ਮੈਂ ਪਹਿਲਾਂ ਦੇਹਰਾਦੂਨ, ਕਲਕੱਤੀ ਅਤੇ ਸੀਡਲੈਸ ਰੇਟ ਕਿਸਮਾਂ ਬਾਰੇ ਦੱਸਿਆ ਕਿ ਜਿਹੜੀਆਂ ਤਿੰਨੇ ਕਿਸਮਾਂ ਜਿਹੜੀਆਂ ਉਹ ਜੂਨ ਦੇ ਮਹੀਨੇ ਹੀ ਪੱਕਦੀਆਂ। ਹੁਣ ਇਸ ਟਾਈਮ ਜਿਹੜੀ ਲੀਚੀ ਦੀ ਤੁੜਾਈ ਚੱਲ ਰਹੀ ਹੈ ਅਤੇ ਤੁੜਾਈ ਕਰਨ ਵੇਲੇ ਬਹੁਤ ਹੀ ਸਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹੈ, ਜਿਵੇਂ ਕਿ ਇਹ ਹੁੰਦਾ ਕਿ ਜਿਹੜਾ ਫਲ ਹੈ ਇਹਦਾ ਗੁੱਛਿਆਂ ਦੇ ਵਿੱਚ ਤੋੜਿਆ ਜਾਂਦਾ ਅਤੇ ਸਾਰਾ ਜਿਹੜੇ ਫਲ ਆ ਉਹ ਇੱਕ ਸਾਰ ਨਹੀਂ ਪੱਕਦੇ। ਇਸ ਕਰਕੇ ਜਿਹੜੀਆਂ ਘੱਟੋ ਘੱਟ ਸਾਨੂੰ ਲੀਚੀ ਦੀਆਂ 3-4-5 ਤੁੜਾਈਆਂ ਜਿਹੜੀਆਂ ਉਹ ਕਰਨੀਆਂ ਪੈਂਦੀਆਂ ਅਤੇ ਫਲ ਤੋੜ ਜਦੋਂ ਆਪਾਂ ਤੋੜਨਾ ਆ ਇਹਦੇ ਤੋੜਦੇ ਸਮੇਂ ਜਿਹੜੇ ਪੱਤੇ ਆ ਉਹ ਘੱਟ ਤੋੜਨੇ ਚਾਹੀਦੇ ਆ ਤਾਂ ਜੋ ਜਿਹੜੀਆਂ ਟਾਹਣੀਆਂ ਜਿਹੜੇ ਉਹਨੂੰ ਨੁਕਸਾਨ ਨਾ ਹੋਵੇ ਅਤੇ ਜਿਹੜੀਆਂ ਇਹਨਾਂ ਫਲਾਂ ਨੂੰ ਤੋੜ ਕੇ ਟੋਕਰੀਆਂ ਵਿੱਚ ਬੰਦ ਕਰਕੇ ਜਿਹੜੇ ਇਹ ਮੰਡੀ ਦੇ ਵਿੱਚ ਭੇਜਣਾ ਚਾਹੀਦਾ ਅਤੇ ਜਿਵੇਂ ਕਿ ਲੀਚੀ ਨੂੰ ਨੇੜੇ ਅਤੇ ਦੂਰ ਦੀਆਂ ਮੰਡੀਆਂ ਵਿੱਚ ਭੇਜਣ ਲਈ ਇਸ ਦੀ ਪੈਕਿੰਗ 2 ਕਿਲੋ ਵਾਲੀ ਸਮਰੱਥਾ ਵਾਲੇ 340x220x100 mm ਆਕਾਰ ਦੇ ਅਤੇ 4 ਕਿਲੋ ਵਾਲੇ ਸਮਰੱਥਾ ਵਾਲੇ 340x220x185 mm ਆਕਾਰ ਦੇ 3-5 ਪਲਾਈ ਮੋਟਾਈ ਵਾਲੇ ਗੱਤਿਆਂ ਦੇ ਡੱਬਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿ ਜਦੋਂ ਆਪਾਂ ਜੇ ਕੁਛ ਪੈਕਿੰਗ ਵੱਡੀ ਕਰਨੀ ਹੈ 8-10 ਕਿਲੋ ਦੀ ਪੈਕਿੰਗ ਕਰਨ ਲਈ ਉਹਦੇ ਵਿੱਚ 420x235x210 mm ਆਕਾਰ ਦੇ 5 ਪਲਾਈ ਮੋਟਾਈ ਦੇ ਗੱਤਿਆਂ ਦੇ ਡੱਬਿਆਂ ਦੀ ਵਰਤੋਂ ਕਰੋ। ਇਸ ਤੋਂ ਬਾਅਦ ਕੀ ਆਉਂਦਾ ਕਿ ਤੁਹਾਡੇ ਨੀਚੀ ਦੇ ਕੁਛ ਕੀੜੇ ਮਕੌੜੇ, ਮੈਂ ਹੁਣ ਥੋੜ੍ਹਾ ਜਿਹਾ ਬਸ ਇਹਦੇ ਬਾਰੇ ਦੱਸਾਂਗੀ। ਇਹਦੇ ਵਿੱਚ ਫਲ ਦੇ ਜਿਹੜੇ ਕੀੜੇ ਮਕੌੜੇ ਆ ਉਹ ਲੱਗਦੇ ਆ, ਜਿਵੇਂ ਪੱਤਿਆਂ ਦੇ ਵਿੱਚ ਆਉਂਦੀ ਹੈ ਜੂੰ ਹੈ, ਫਲ ਦੇ ਵਿੱਚ ਮੋਰੀ ਕਰਨ ਵਾਲੀ ਸੁੰਡੀ ਹੈ, ਪੱਤਾ ਲਪੇੜ ਸੁੰਡੀ ਹੈ ਅਤੇ ਇਹ ਤਣੇ ਦੀ ਛਿੱਲ ਖਾਣ ਵਾਲੀ ਸੁੰਡੀ ਨੂੰ ਬਹੁਤ ਨੁਕਸਾਨ ਕਰਦੇ ਆ। ਇਹਦੇ ਵਿੱਚ ਸਭ ਤੋਂ ਨੁਕਸਾਨ ਜਿਹੜੀ ਕਰਦੀ ਹੈ ਗਿਟਕ ਦੇ ਵਿੱਚ ਸ਼ੇਕ ਕਰਨ ਵਾਲੀ ਸੁੰਡੀ, ਠੀਕ ਹੈ, ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਨੱਟ ਬੋਰਰ ਵੀ ਕਹਿ ਦਿੰਦੇ ਹਾਂ, ਠੀਕ ਹੈ ਜੀ, ਅਤੇ ਇਹ ਜਿਹੜੀ ਸੁੰਡੀ ਹੈ ਬਰੀਕ ਇਹਦੇ ਅੰਦਰ ਜਾ ਕੇ ਮੋਰੀ ਕਰਕੇ ਗਿਟਕ ਨੂੰ ਖਾਂਦੀ ਹੈ, ਜਿਸ ਨਾਲ ਫਲ ਜਿਹੜਾ ਆ ਉਹ ਦੇਖਣ ਨੂੰ ਉੱਪਰੋਂ ਡੰਡੀ ਦੇ ਲਾਗੇ ਉਹਦੀ ਮੋਰੀ ਹੁੰਦੀ ਹੈ ਅਤੇ ਉਹਦੇ ਉੱਤੇ ਨੁਕਸਾਨ ਕਰਦੀ ਹੈ ਅਤੇ ਕਈ ਵਾਰ ਹੁੰਦੀ ਹੈ ਕਿ ਫਲ ਡਿੱਗ ਜਾਂਦੇ ਆ ਅਤੇ ਫਲ ਜਿਹੜੇ ਖਾਣ ਯੋਗ ਨਹੀਂ ਰਹਿੰਦੇ ਅਤੇ ਇਸ ਕੀੜੇ ਦੀ ਰੋਕਥਾਮ ਲਈ ਜਿੰਨੇ ਵੀ ਨੱਟ ਬੋਰਰ ਤੋਂ ਥੱਲੇ ਡਿੱਗੇ ਫਲ ਹੈ ਉਹਨੂੰ ਇਕੱਠੇ ਕਰਕੇ ਉਹਨਾਂ ਨੂੰ ਦਬਾ ਦਿਓ, ਠੀਕ ਹੈ ਜੀ। ਇਹ ਤਾਂ ਸਾਰਾ ਹੋ ਗਿਆ, ਮੈਂ ਤਰਤੀਬ ਨਾਲ ਕਿ ਇੱਦਾਂ ਦਾ ਨੂੰ ਮੌਸਮ ਚਾਹੀਦਾ ਆ, ਕਿਹੜੀਆਂ ਕਿਹੜੀਆਂ ਫਸਲਾਂ ਲਾਉਣੀਆਂ ਆ, ਵਰਾਇਟ ਮਤਲਬ ਕਿਹੜੀਆਂ ਇਹਦੇ ਵਿੱਚ ਆਪਾਂ ਲੀਚੀ ਦੇ ਬਾਗ ਵਿੱਚ ਕਿਹੜੀਆਂ ਫਸਲਾਂ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ ਜਾਂ ਕਿਹੜੀਆਂ ਕਿਹੜੀਆਂ ਦੀਆਂ ਕਿਸਮਾਂ ਲਗਾਉਣੀਆਂ ਆ ਅਤੇ ਕਦੋਂ ਲਾਉਣੀਆਂ ਆ, ਕਿੱਦਾਂ ਪਾਣੀ ਆ, ਕਿੱਦਾਂ ਖਾਣਾ, ਇਹ ਮੈਂ ਵਿਸਥਾਰ ਪੂਰਵਕ ਇਹਦੇ ਵਿੱਚ ਤੁਹਾਨੂੰ ਆਪਾਂ ਜਾਣਕਾਰੀ ਦਿੱਤੀ ਹੈ ਅਤੇ ਸੋ ਅੰਤ ਵਿੱਚ ਮੈਂ ਕਿਸਾਨ ਅਤੇ ਬਾਗਬਾਨ ਵੀਰਾਂ ਨੂੰ ਇਹ ਸਲਾਹ ਦਿੰਦੀ ਹਾਂ ਕਿ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਕਲੋ ਅਤੇ ਲੀਚੀ ਦੇ ਬਾਗ ਲਗਾ ਕੇ ਆਪਣੀ ਆਮਦਨ ਨੂੰ ਵਧਾਓ ਤੇ ਵੱਧ ਤੋਂ ਵੱਧ ਮੁਨਾਫਾ ਕਮਾਓ। ਧੰਨਵਾਦ।
1: ਦੋ ਕੁ ਬੋਲ ਗਾਉਣ ਦੇ ਲਾਉਂਦੇ ਆ,
2: ਲਾ ਦਿਓ ਜੀ।

0: ਜੀ ਰੁਲਿਆ ਰਾਮ ਜੀ,
1: ਸ਼ਿੰਗਾਰਾ ਸਿੰਘ ਜੀ, ਪਸ਼ੂ ਬਿਮਾਰੀਆਂ ਦੀ ਪਛਾਣ 'ਚ ਲੈਬ ਟੈਸਟ, ਜਿੱਦਾਂ ਆਪਾਂ ਮਨੁੱਖੀ ਵਰਤਾਰੇ 'ਚ ਚੱਲਦਾ ਹੈ, ਪਸ਼ੂਆਂ ਦੇ ਵਿੱਚ ਹੀ ਹੈ ਕਿ ਬਿਨਾਂ ਟੈਸਟ ਕਰਾਇਆ ਆਪਾਂ ਦਵਾਈ ਬੂਟੀ ਦੇ ਚੱਕਰ 'ਚ ਨਹੀਂ ਪੈਣਾ।
0: ਸਹੀ ਗੱਲ ਆ।
1: ਸੋ ਇਸ ਕਰਕੇ ਜੋ ਵੀ ਟੈਸਟ ਦੇ ਵਿੱਚ ਆਉਂਦਾ ਉਹਦੇ ਮੁਤਾਬਕ ਚੱਲਣਾ, ਇਸ ਕਰਕੇ ਦਾ ਮਹੱਤਵ ਮੰਨਿਆ ਜਾਂਦਾ ਹੈ।
0: ਜੀ,
1: ਡਾਕਟਰ ਨਿਧਨ ਦੇਵ ਸਿੰਘ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
0: ਅੱਛਾ ਜੀ,
2: ਕਿਸਾਨ ਵੀਰੋ, ਅੱਜ ਆਪਾਂ ਗੱਲ ਕਰਾਂਗੇ ਪਸ਼ੂਆਂ ਦੇ ਵਿੱਚ ਬਿਮਾਰੀਆਂ ਦੀ ਪਹਿਚਾਣ ਲਈ ਲੈਬੋਰਟਰੀ ਟੈਸਟਾਂ ਦੀ ਮਹੱਤਤਾ। ਅਤੇ ਇਹਦੇ ਵਿੱਚ ਸਭ ਤੋਂ ਪਹਿਲਾ ਸਵਾਲ ਤੁਹਾਡਾ ਆਹ ਹੋਊਗਾ ਕਿ ਪਸ਼ੂਆਂ ਦੀ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦੀ ਆਪਾਂ ਜਾਂਚ ਕਿਵੇਂ ਕਰਦੇ ਹਾਂ। ਸਭ ਤੋਂ ਪਹਿਲੀ ਗੱਲ, ਪਸ਼ੂਆਂ ਦੀ ਜਿਹੜੀ ਮੇਨਲੀ ਆਪਾਂ ਬਿਮਾਰੀਆਂ ਪਛਾਣ ਲੈਂਦੇ ਉਹ ਲੱਛਣਾਂ ਤੋਂ ਪਤਾ ਚੱਲਦਾ, ਮਗਰ ਕਈ ਬਿਮਾਰੀਆਂ ਹੁੰਦੀਆਂ ਪਸ਼ੂਆਂ ਦੇ ਵਿੱਚ, ਜਿਵੇਂ ਕਿ ਕੀਟਾਣੂ ਰੋਗ, ਵਿਸ਼ਾਣੂ ਰੋਗ, ਪਰਜੀਵੀ ਰੋਗ, ਅਤੇ ਉਹਨਾਂ ਸਾਰਿਆਂ ਦੇ ਜਿਹੜੇ ਲੱਛਣ ਹੁੰਦੇ ਕਰੀਬ ਕਰੀਬ ਇੱਕੋ ਵਰਗੇ ਹੁੰਦੇ ਆ। ਅਤੇ ਇਸ ਲਈ ਆਪਾਂ ਨੂੰ ਟੈਸਟ ਕਰਾਉਣੇ ਬਹੁਤ ਜ਼ਰੂਰੀ ਬਣ ਜਾਂਦੇ ਆ। ਆਪਣੇ ਬਾਰੇ ਆਪਾਂ ਸੋਚੀਏ, ਜਦੋਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਆਪਾਂ ਪਹਿਲੀ ਚੀਜ਼ ਕਹਿੰਦੇ ਹਾਂ ਕਿ ਬੁਖਾਰ ਹੋ ਗਿਆ ਸਾਨੂੰ, ਤਾਂ ਬੁਖਾਰ ਨਮੂਨੀਆ ਕਰਕੇ ਵੀ ਹੋ ਸਕਦਾ ਹੈ, ਬੁਖਾਰ ਟਾਈਫਾਇਡ ਕਰਕੇ ਵੀ ਹੋ ਸਕਦਾ ਹੈ, ਬੁਖਾਰ ਕੋਈ ਹੋਰ ਇਨਫੈਕਸ਼ਨ ਹੈਗਾ ਉਹਦੇ ਕਰਕੇ ਵੀ ਹੋ ਸਕਦਾ। ਉਸ ਤਰ੍ਹਾਂ ਹੀ ਤਾਂ ਹੀ ਤੁਹਾਨੂੰ ਡਾਕਟਰ ਕਹਿੰਦਾ ਕਿ ਜਾ ਕੇ ਤੁਸੀਂ ਬਲੱਡ ਟੈਸਟ ਕਰਾ ਕੇ ਆਓ ਜਾਂ ਖੂਨ ਦੀ ਜਾਂਚ ਕਰਾ ਕੇ ਆਓ। ਉਸ ਤਾਂ ਹੀ ਹੁਣ ਜਿੱਦਾਂ ਤਕਨੀਕੀ ਵੱਧ ਰਿਹਾ ਹੈਗਾ, ਜਾਨਵਰਾਂ ਦੇ ਵਿੱਚ ਵੀ ਇੱਦਾਂ ਹੀ ਹੋ ਰਿਹਾ ਕਿ ਤੁਸੀਂ ਟੈਸਟ ਕਰਾ ਕੇ ਸਹੀ ਅਤੇ ਸਟੀਕ ਇਲਾਜ ਕਰਾਓ ਜਾਨਵਰ ਦਾ। ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈ, ਜਿਹੜੀ ਆਪਾਂ ਬਿਨਾਂ ਇਲਾਜ ਕਰਾਏ, ਬਿਨਾਂ ਟੈਸਟ ਕਰਾਏ ਇਲਾਜ ਕਰਵਾਉਂਦੇ, ਕੋਈ ਵੀ ਦਵਾਈਆਂ ਦੇ ਰਹੇ ਹਾਂ, ਉਹਦੇ ਕਰਕੇ ਬਹੁਤ ਵੱਡੀ ਪ੍ਰੋਬਲਮ ਆ ਰਹੀ ਐਂਟੀ ਮਾਈਕਰੋਬੀਅਲ ਰੈਜ਼ਿਸਟੈਂਸ ਦੀ। ਜੇ ਆਪਾਂ ਦਵਾਈ ਬਿਨਾਂ ਜਾਂਚ ਦੇ ਕਰਾਉਂਦੇ ਉਹ ਸਹੀ ਤਰ੍ਹਾਂ ਕਾਰਗਰ ਨਹੀਂ ਹੁੰਦੀ ਅਤੇ ਉਹ ਦੁੱਧ ਦੇ ਵਿੱਚ ਸੇਮ ਨਿਕਲ ਕੇ ਆਪਣੇ ਅੰਦਰ ਵੀ ਜਾ ਰਹੀ ਹੈ। ਤਾਂ ਅਗਰ ਕਈ ਵਾਰ ਆਪਾਂ ਦੇਖਾਂਗੇ ਜਿਹੜੀ ਗੋਲੀ ਆਪਾਂ ਪਹਿਲਾਂ 2 ਦਿਨ 'ਚ ਅਸਰ ਕਰ ਦਿੰਦੀ ਸੀ, ਹੁਣ ਉਹੀ ਦਵਾਈ ਸਾਨੂੰ 3 ਤੋਂ 4 ਦਿਨ ਖਾਣੀ ਪੈਂਦੀ ਹੈ। ਅਤੇ ਇਸ ਲਈ ਹੀ ਲੈਬੋਰਟਰੀ ਟੈਸਟਾਂ ਦੀ ਬਹੁਤ ਵੱਡੀ ਮਹੱਤਤਾ ਹੈ ਅੱਜ ਕੱਲ੍ਹ ਪਸ਼ੂਆਂ ਦੇ ਵਿੱਚ ਕੋਈ ਵੀ ਬਿਮਾਰੀ ਦੀ ਪਛਾਣ ਕਰਾਉਣ ਦੀ। ਅਤੇ ਇਹ ਤੁਸੀਂ ਪੁੱਛੋਗੇ, ਲੈਬੋਰਟਰੀ ਟੈਸਟ ਜੇ ਆਪਾਂ ਕਰਾਈਏ ਕਿਸਾਨ ਵੀਰੋ, ਤਾਂ ਉਹਦੇ ਲਈ ਸਾਨੂੰ ਫਾਇਦਾ ਕੀ ਹੁੰਦਾ? ਫਾਇਦਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪਹਿਲਾਂ ਤਾਂ ਰੋਗੀ ਦੀ ਪਛਾਣ ਹੋ ਜਾਂਦੀ ਹੈ ਕਿਵੇਂ ਦਾ ਰੋਗ ਹੈ, ਉਹਨੂੰ ਪਰਜੀਵੀ ਰੋਗ ਹੈ, ਵਿਸ਼ਾਣੂ ਰੋਗ ਹੈ ਜਾਂ ਕੀਟਾਣੂ ਰੋਗ ਹੈ। ਅਤੇ ਉਸ ਟਾਈਪ ਦੀ ਹਰ ਬਿਮਾਰੀ ਦੀ ਅਲੱਗ ਅਲੱਗ ਦਵਾਈ ਹੁੰਦੀ ਹੈ, ਆਪਾਂ ਇੱਕੋ ਦਵਾਈ ਨਾਲ ਹਰੇਕ ਬਿਮਾਰੀ ਠੀਕ ਨਹੀਂ ਕਰ ਸਕਦੇ। ਕਈ ਵਾਰ ਇੱਦਾਂ ਹੁੰਦਾ ਹੈ ਕਿ ਤੁਹਾਡਾ ਫਾਰਮ ਦੇ ਵਿੱਚ ਕੋਈ ਇੱਦਾਂ ਦੀ ਬਿਮਾਰੀ ਆ ਗਈ ਜਿਹੜੀ ਕਿ ਛੂਤ ਦੀ ਬਿਮਾਰੀ ਹੈ, ਅਤੇ ਦੂਜੇ ਪਸ਼ੂਆਂ ਨੂੰ ਵੀ ਉਹ ਕਰ ਸਕਦੀ ਹੈ। ਅਤੇ ਇਹਦੇ ਲਈ ਜੇ ਆਪਾਂ ਟੈਸਟ ਕਰਾ ਕੇ ਸਾਨੂੰ ਪਤਾ ਲੱਗ ਜਾਏ ਉਹਦੀ ਸਹੀ ਟਾਈਮ 'ਤੇ ਇਲਾਜ ਆਪਾਂ ਸ਼ੁਰੂ ਕਰ ਦੇਵਾਂਗੇ, ਅਤੇ ਜਿਹੜਾ ਉਹ ਬਿਮਾਰ ਜਾਨਵਰ ਹੈ ਉਹਨੂੰ ਬਾਕੀਆਂ ਤੋਂ ਆਪਾਂ ਅੱਡ ਕਰ ਸਕਦੇ ਹਾਂ, ਜਿਸ ਕਰਕੇ ਤੁਹਾਡਾ ਜਿਹੜਾ ਬਾਕੀ ਬਹੁਮੁੱਲਾ ਧਨ ਹੈਗਾ ਜਾਨਵਰਾਂ ਦਾ ਉਹ ਬਚ ਸਕਦਾ ਹੈ। ਕਈ ਵਾਰ ਇੱਦਾਂ ਹੁੰਦਾ ਹੈ ਕਿ ਤੁਸੀਂ ਨਵਾਂ ਜਾਨਵਰ ਕਿਤੋਂ ਖਰੀਦ ਕੇ ਲਿਆਉਂਦੇ ਹੋ, ਤਾਂ ਆਪਾਂ ਸਿੱਧਾ ਆਪਣੇ ਨਵੇਂ ਫਾਰਮ ਦੇ ਵਿੱਚ ਉਹਨਾਂ ਨੂੰ ਬਾਕੀ ਜਾਨਵਰਾਂ ਨਾਲ ਸ਼ਾਮਿਲ ਕਰ ਦਿੰਦੇ। ਇਹ ਸਭ ਤੋਂ ਵੱਡੀ ਗਲਤੀ ਕਰਦੇ ਹਾਂ ਆਪਾਂ। ਜੇ ਆਪਾਂ ਕਿਤੋਂ ਬਾਹਰੋਂ ਲੈ ਕੇ ਆਉਂਦੇ ਹਾਂ ਤਾਂ ਮੈਂ ਹਮੇਸ਼ਾ ਆਹੀ ਸਲਾਹ ਦਊਂਗਾ ਕਿ ਤੁਸੀਂ 15 ਤੋਂ 20

ਦਿਨ ਉਸ ਜਾਨਵਰ ਨੂੰ ਅੱਡ ਰੱਖੋ। ਮੈਂ ਤਾਂ ਆਪ ਹੀ ਕਹਿਣਾ ਚਾਹੂੰਗਾ ਕਿ ਜੇ ਤੁਸੀਂ ਖਰੀਦਣ ਤੋਂ ਪਹਿਲਾਂ ਉਹਦੇ ਟੈਸਟ ਕਰਾ ਲਓ, ਉਹ ਬਹੁਤ ਵਧੀਆ ਚੀਜ਼ ਹੋਊਗੀ। ਕਈ ਵਾਰ ਇੱਦਾਂ ਹੁੰਦਾ ਕਿ ਅਗਰ ਜਾਨਵਰ ਕਵੀ ਕੋਈ ਲੰਬੀ ਬਿਮਾਰੀ ਤੋਂ ਅਗਰ ਗ੍ਰਸਤ ਹੈਗਾ ਤਾਂ ਜਿਹੜਾ ਪੁਰਾਣਾ ਮਾਲਿਕ ਹੈ ਉਹ ਕਹਿੰਦਾ ਕਿ ਚਲੋ ਆਪਾਂ ਇਹਨੂੰ ਵੇਚ ਦਿੰਦੇ ਹਾਂ, ਤਾਂ ਅਗਰ ਆਪਾਂ ਪਹਿਲਾਂ ਟੈਸਟ ਕਰਾ ਲਾਂਗੇ ਇੱਕ ਤਾਂ ਗਲਤ ਜਾਨਵਰ ਨਹੀਂ ਆਊਗਾ, ਜੇ ਬਾਈ ਚਾਂਸ ਤੁਸੀਂ ਉਹਨੂੰ ਲੈ ਕੇ ਵੀ ਆ ਗਏ ਤਾਂ 15 ਤੋਂ 20 ਦਿਨ ਉਹਨੂੰ ਅੱਡ ਰੱਖੋ, ਉਹਦੇ ਲੱਛਣ ਦੇਖੋ ਅਤੇ ਉਹਦੇ ਬਲੱਡ ਟੈਸਟ ਅਤੇ ਬਾਕੀ ਟੈਸਟ ਕਰਾਓ। ਜੇ ਸਭ ਕੁਝ ਸਹੀ ਹੈ ਫਿਰ ਹੀ ਆਪਣੇ ਜਾਨਵਰਾਂ ਦੇ ਵਿੱਚ ਉਹਨੂੰ ਸ਼ਾਮਿਲ ਕਰੋ, ਇਸ ਨਾਲ ਬਿਮਾਰੀ ਫੈਲਣ ਦੇ ਚਾਂਸ ਬਹੁਤ ਜ਼ਿਆਦਾ ਘੱਟ ਜਾਂਦੇ ਆ। ਹੁਣ ਤੁਸੀਂ ਸੋਚੋਗੇ ਕਿ ਲੈਬੋਰਟਰੀ ਟੈਸਟ ਤਾਂ ਡਾਕਟਰ ਸਾਹਿਬ ਕਹਿ ਰਹੇ ਆ, ਲੈਬੋਰਟਰੀ ਟੈਸਟ ਦੇ ਲਈ ਆਪਾਂ ਸੈਂਪਲ ਕਿਹੜੇ ਕਿਹੜੇ ਲੈ ਸਕਦੇ ਹਾਂ? ਦੇਖੋ ਕਿਸਾਨ ਵੀਰੋ, ਸਾਡੇ ਲਈ ਮੇਨਲੀ ਹੈਗਾ ਬਲੱਡ ਟੈਸਟ, ਖੂਨ ਦੀ ਜਾਂਚ ਲਈ ਬਲੱਡ ਲੈ ਸਕਦੇ ਹਾਂ, ਗੋਹਾ ਲੈ ਸਕਦੇ ਜਿਹਦੇ ਵਿੱਚ ਪਰਜੀਵੀ ਆ ਸਕਦੇ ਹੈ। ਬਲੱਡ ਦੇ ਵਿੱਚੋਂ ਦੋ ਚੀਜ਼ਾਂ ਦੀ ਜਾਂਚ ਹੁੰਦੀ ਹੈ, ਇੱਕ ਤਾਂ ਜਿੱਦਾਂ ਆਪਾਂ ਬਲੱਡ ਟੈਸਟ ਕਰਦੇ ਹੀਮੋਗਲੋਬਿਨ ਹੋ ਗਿਆ, TLC ਹੋ ਗਿਆ, ਅਤੇ ਦੂਜਾ ਆਪਾਂ ਜਿਹੜੇ WBC ਜਿਹੜਾ ਆਪਾਂ ਕਹਿੰਦੇ ਕਿ ਸੈੱਲ ਘੱਟ ਗਏ ਤਾਂ ਸੈੱਲ ਵੱਧ ਗਏ, ਉਹ ਚੀਜ਼ਾਂ ਆਪਾਂ

ਦੇਖੋ ਕਿਸਾਨ ਵੀਰੋ, ਸਾਡੇ ਲਈ ਮੇਨਲੀ ਹੈਗਾ ਬਲੱਡ ਟੈਸਟ, ਖੂਨ ਦੀ ਜਾਂਚ ਲਈ ਬਲੱਡ ਲੈ ਸਕਦੇ ਹਾਂ, ਗੋਹਾ ਲੈ ਸਕਦੇ ਜਿਹਦੇ ਵਿੱਚ ਪਰਜੀਵੀ ਆ ਸਕਦੇ ਹੈ। ਬਲੱਡ ਦੇ ਵਿੱਚੋਂ ਦੋ ਚੀਜ਼ਾਂ ਦੀ ਜਾਂਚ ਹੁੰਦੀ ਹੈ, ਇੱਕ ਤਾਂ ਜਿੱਦਾਂ ਆਪਾਂ ਬਲੱਡ ਟੈਸਟ ਕਰਦੇ ਹੀਮੋਗਲੋਬਿਨ ਹੋ ਗਿਆ, TLC ਹੋ ਗਿਆ, ਅਤੇ ਦੂਜਾ ਆਪਾਂ ਜਿਹੜੇ WBC ਜਿਹੜਾ ਆਪਾਂ ਕਹਿੰਦੇ ਕਿ ਸੈੱਲ ਘੱਟ ਗਏ ਤਾਂ ਸੈੱਲ ਵੱਧ ਗਏ, ਉਹ ਚੀਜ਼ਾਂ ਆਪਾਂ ਖੂਨ ਤੋਂ ਟੈਸਟ ਕਰ ਸਕਦੇ ਹਾਂ। ਇਹ ਤੋਂ ਇਲਾਵਾ ਅਗਰ ਤੁਸੀਂ ਗੁਰਦੇ ਦਾ ਰੋਗ ਚੈੱਕ ਕਰਨਾ ਹੈਗਾ, ਜਿੱਦਾਂ ਲਿਵਰ ਦਾ ਰੋਗ ਚੈੱਕ ਕਰਨਾ ਹੈਗਾ, ਉਹਦੇ ਅਲੱਗ ਅਲੱਗ ਟੈਸਟ ਹੁੰਦੇ ਜਿਹੜੇ ਆਪਾਂ ਕਰਵਾ ਸਕਦੇ ਹਾਂ। ਅਤੇ ਇਹ ਸੈਂਪਲ ਜਿਹੜੇ ਇਕੱਠੇ ਕਰਨੇ ਹੈਗੇ, ਤੁਸੀਂ ਹਮੇਸ਼ਾ ਜਿਹੜਾ ਨੇੜੇ ਦਾ ਵੈਟਨਰੀ ਡਾਕਟਰ ਹੈ ਉਹਨੂੰ ਬੋਲੋ, ਕਿਉਂਕਿ ਇਹਦੇ ਵਿੱਚ ਕੁਝ ਦਵਾਈ ਪੈਂਦੀ ਹੈ, ਉਹ ਪਾ ਕੇ ਉਹ ਬਲੱਡ ਸੈਂਪਲ ਕਲੈਕਟ ਕਰ ਲੂਗਾ, ਅਤੇ ਤੁਸੀਂ ਬਰਫ਼ ਦੇ ਉੱਤੇ ਰੱਖ ਕੇ ਲਿਜਾ ਕੇ ਨੇੜੇ ਤੋਂ ਨੇੜੇ ਵੈਟਨਰੀ ਪੋਲੀਕਲੀਨਿਕ, ਉੱਥੇ ਜਾ ਕੇ ਤੁਸੀਂ ਟੈਸਟ ਕਰਾ ਸਕਦੇ ਹੋ। ਖੂਨ ਲੈ ਕੇ ਜਾਓ ਤੁਸੀਂ ਬਰਫ਼ 'ਤੇ ਰੱਖ ਕੇ, ਅਤੇ ਜਿਹੜੇ ਗੋਹਾ ਦੇ ਸੈਂਪਲ ਤੁਸੀਂ ਉੱਦਾਂ ਹੀ ਚੱਕ ਕੇ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ, ਪੋਲੀਥੀਨ ਦੇ ਵਿੱਚ ਪਾ ਕੇ ਤੁਸੀਂ ਲਿਜਾ ਸਕਦੇ ਹੋ, ਅਤੇ ਉੱਥੇ ਜਾ ਕੇ ਟੈਸਟ ਹੋ ਜੂਗੇ। ਇੱਕ ਬਹੁਤ ਇੰਪੋਰਟੈਂਟ ਚੀਜ਼ ਸੈਂਪਲ ਹੈਗਾ ਪਿਸ਼ਾਬ ਦਾ ਸੈਂਪਲ, ਜਿਵੇਂ ਕਿ ਬੰਦਿਆਂ 'ਚ ਹੁੰਦਾ ਉੱਦਾਂ ਵੀ ਪਸ਼ੂਆਂ ਦੇ ਵਿੱਚ ਪਿਸ਼ਾਬ ਦੇ ਸੈਂਪਲ ਜਾਂਚ ਕਰਨ ਨਾਲ ਆਪਾਂ ਨੂੰ ਕਈ ਚੀਜ਼ਾਂ ਦਾ ਪਤਾ ਚੱਲਦਾ, ਜਿੱਦਾਂ ਅਗਰ ਉਹਦੇ ਪਿਸ਼ਾਬ ਦੇ ਵਿੱਚ ਕੁਛ ਇਨਫੈਕਸ਼ਨ ਹੈ, ਗੁਰਦੇ ਦੇ ਵਿੱਚ ਇਨਫੈਕਸ਼ਨ ਹੈ, ਕਈ ਵਾਰ ਪਸ਼ੂਆਂ ਦੇ ਵਿੱਚ ਵੀ ਪੱਥਰੀ ਹੋ ਜਾਂਦੀ ਹੈ, ਤਾਂ ਉਹ ਚੀਜ਼ਾਂ ਸਾਰੀਆਂ ਸਾਨੂੰ ਪਤਾ ਚੱਲ ਜਾਂਦਾ ਹੈ ਜਾਨਵਰ ਦੇ ਸੈਂਪਲਾਂ ਤੋਂ। ਅਤੇ ਲੈਬੋਰਟਰੀ ਵਿੱਚ ਕਿਹੜੇ ਕਿਹੜੇ ਟੈਸਟ ਕਰਵਾਏ ਜਾਂਦੇ ਜਿਹੜੇ, ਅਤੇ ਕਿੱਥੇ ਕਰਵਾ ਸਕਦੇ ਹਾਂ ਆਪਾਂ? ਮੇਨਲੀ ਸਭ ਤੋਂ ਜ਼ਿਆਦਾ ਜਿਹੜਾ ਨੇੜ ਦਾ ਪੋਲੀਕਲੀਨਿਕ ਹੈਗਾ, ਤੁਹਾਡੇ ਵੈਟਨਰੀ ਪੋਲੀਕਲੀਨਿਕ ਜਿਹੜੇ ਸ਼ਹਿਰ ਦੇ ਹੈੱਡਕੁਆਰਟਰ 'ਚ ਹੈਗਾ, ਉੱਥੇ ਤੁਹਾਡੇ ਬੇਸਿਕ ਟੈਸਟ ਹੋ ਜਾਂਦੇ, ਜਿੱਦਾਂ ਖੂਨ ਦਾ ਹੋ ਗਿਆ, ਜਿਹੜੇ ਗੋਹੇ ਦਾ ਟੈਸਟ ਹੋ ਗਿਆ। ਜੇ ਤੁਸੀਂ ਐਡਵਾਂਸ ਟੈਸਟ ਸਾਰੇ ਚੀਜ਼ਾਂ ਕਰਾਉਣਾ ਤਾਂ ਵੈਟਨਰੀ ਯੂਨੀਵਰਸਿਟੀ ਦੀ ਲੈਬੋਰਟਰੀ ਲੁਧਿਆਣੇ ਦੇ ਵਿੱਚ ਆ ਕੇ ਤੁਸੀਂ ਸਵੇਰੇ 9 ਤੋਂ 5 ਕੋਈ ਵੀ ਸੈਂਪਲ ਲੈ ਕੇ ਆਉਂਗੇ, ਖੂਨ ਦਾ, ਗੋਹੇ ਦਾ, ਪਿਸ਼ਾਬ ਦਾ, ਉੱਥੇ ਟੈਸਟ ਹੋ ਜਾਂਦਾ ਹੈਗਾ 9 ਤੋਂ 5। ਅਤੇ ਛੁੱਟੀ ਵਾਲੇ ਦਿਨ ਵੀ ਸ਼ਨੀਵਾਰ ਨੂੰ 2 ਵਜੇ ਤੱਕ ਲੈਬੋਰਟਰੀ ਖੁੱਲ੍ਹੀ ਹੁੰਦੀ ਹੈ। ਬਸ ਕਿਸਾਨ ਵੀਰੋ, ਧਿਆਨ ਆਹੀ ਰੱਖਣਾ ਕਿ ਸੈਂਪਲ ਸਹੀ ਤਰ੍ਹਾਂ ਕਲੈਕਟ ਕੀਤਾ ਹੋਵੇ ਅਤੇ ਉਹਨੂੰ ਬਰਫ਼ 'ਤੇ ਰੱਖ ਕੇ ਲਿਆਇਆ ਜਾਵੇ, ਤਾਂ ਕਿ ਜਿੰਨਾ ਆਪਾਂ ਟਰੈਵਲ ਟਾਈਮ ਜ਼ਿਆਦਾ ਹੋਊਗਾ ਉਨਾ ਉਹਦਾ ਸੈਂਪਲਾਂ ਨੂੰ ਨੁਕਸਾਨ ਹੋਊਗਾ, ਅਤੇ ਉਹਦੇ ਕਰਕੇ ਆਪਾਂ ਟੈਸਟ ਦੀ ਸਾਨੂੰ ਸਹੀ ਰਿਪੋਰਟ ਨਹੀਂ ਆਊਗੀ। ਅਤੇ ਤੁਸੀਂ ਸਮਝ ਸਕਦੇ ਹੋ, ਜੇ ਸਹੀ ਰਿਪੋਰਟ ਨਹੀਂ ਮਿਲੇਗੀ ਤਾਂ ਉਹਦਾ ਸਹੀ ਇਲਾਜ ਨਹੀਂ ਹੋਊਗਾ, ਜਿਹਦਾ ਕਰਕੇ ਨੁਕਸਾਨਦਾਈ ਹੋ ਸਕਦਾ ਹੈ। ਇੱਕ ਹੋਰ ਚੀਜ਼ ਹੈਗੀ ਕਿ ਕਈ ਵਾਰ ਆਪਾਂ ਕਹਿੰਦੇ ਕਿ ਜਾਨਵਰ ਦੀ ਮੌਤ ਹੋ ਗਈ, ਬਿਮਾਰੀ ਸਹੀ ਨਹੀਂ ਹੋਈ, ਅਤੇ ਮਰੇ ਹੋਏ ਜਾਨਵਰਾਂ ਤੋਂ ਵੀ ਟੈਸਟ ਹੁੰਦਾ। ਹਾਂਜੀ, ਆ ਬਹੁਤ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਚੀਜ਼ ਹੈ ਕਿ ਅਗਰ ਕੋਈ ਜਾਨਵਰ ਮਰ ਜਾਂਦਾ ਉਹਦਾ ਪੋਸਟਮਾਰਟਮ ਜ਼ਰੂਰ ਕਰਾਓ। ਇਹਦੇ ਵਿੱਚ ਵੀ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਅਗਰ ਆਪਾਂ ਪੋਸਟਮਾਰਟਮ ਕਰਾਉਂਦੇ ਹਾਂ ਅਤੇ ਜਿਹੜੇ ਕਈ ਬਿਮਾਰੀਆਂ ਇੱਦਾਂ ਦੀ ਹੁੰਦੀਆਂ, ਜਿੱਦਾਂ JD ਹੋ ਗਈ, ਜੌਨੀਸ ਡਿਜ਼ੀਜ਼ ਹੁੰਦੀ, ਟਿਊਬਰ TB ਹੋ ਗਈ, ਗਲਘੋਟੂ ਹੋ ਗਿਆ, ਇਹ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਇੱਕ ਪਰਫੋਰਮ 'ਚ ਆ ਗਿਆ, ਜਿੱਦਾਂ ਪਿੱਛੇ ਲੰਪੀ ਸਕਿਨ ਡਿਜ਼ੀਜ਼ ਆਈ ਸੀ, ਅਤੇ ਇਹ ਇੱਕ ਦੂਜੇ ਤੋਂ ਫੈਲ ਸਕਦੀਆਂ ਨੇ, ਟਿਊਬਰਕਲੋਸਿਸ ਖਾਸ ਕਰ ਅਤੇ JD। ਅਤੇ ਇਹਦੇ ਲਈ ਆਹ ਹੁੰਦਾ ਹੈ ਕਿ ਤੁਸੀਂ ਇਹਦਾ ਪੋਸਟਮਾਰਟਮ ਜ਼ਰੂਰ ਕਰਵਾਓ ਤਾਂ ਕਿ ਤੁਹਾਡੇ ਜਿਹੜੇ ਬਾਕੀ ਜਾਨਵਰ ਨੇ ਉਹ ਬਿਲਕੁਲ ਸਹੀ ਰਹਿ ਸਕਣ, ਕਿਉਂਕਿ ਟਿਊਬਰਕਲੋਸਿਸ ਇੱਦਾਂ ਦੀ ਬਿਮਾਰੀ ਹੈਗੀ ਹੈ ਜਿਹੜੇ ਕਿ ਪਸ਼ੂ ਤੋਂ ਤਾਂ ਹੁੰਦੀ ਹੈ, ਮੈਂ ਪਸ਼ੂਆਂ ਤੋਂ ਬੰਦਿਆਂ ਨੂੰ ਵੀ ਹੋ ਜਾਂਦੀ ਹੈ, ਅਤੇ ਜਿਹੜੇ ਉਸ ਪਸ਼ੂ ਦੇ ਨਾਲ ਰਹਿ ਰਹੇ ਹੈ ਅਤੇ ਦੁੱਧ ਬਿਨਾਂ ਵਾਲੇ ਪੀ ਰਹੇ, ਤਾਂ ਉਹਨਾਂ ਦੇ ਵਿੱਚ ਟਿਊਬਰਕਲੋਸਿਸ ਜਾਂ TB ਜਿਹਨੂੰ ਆਪਾਂ TB ਕਹਿੰਦੇ, TB ਹੋਣ ਦਾ ਵੀ ਖਤਰਾ ਹੋ ਜਾਂਦਾ, ਅਤੇ ਇਸ ਲਈ ਤੁਸੀਂ ਪੋਸਟਮਾਰਟਮ ਜ਼ਰੂਰ ਕਰਾਓ। ਕਈ ਇੱਕ ਹੋਰ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਹਲਕਾਅ ਦੀ ਬਿਮਾਰੀ, ਜਦੋਂ ਹਲਕਾਅ ਹੁੰਦਾ ਹੈ ਤਾਂ ਕਈ ਵਾਰ ਇਹ ਵੀ ਇੱਦਾਂ ਦੀ ਬਿਮਾਰੀ ਹੈ, ਅਤੇ ਹਲਕਾਅ ਜਾਨਵਰਾਂ ਤੋਂ ਪਸ਼ੂ ਬੰਦਿਆਂ ਦੇ ਵਿੱਚ ਜਾ ਸਕਦਾ ਹੈ। 1-2 ਵਾਰ ਸਾਡੇ ਕੋਲ ਇੱਦਾਂ ਦੇ ਕੇਸ ਆਏ ਸੀਗੇ ਕਿ ਕਿਸੇ ਨੇ ਨਵਾਂ ਜਾਨਵਰ ਖਰੀਦਿਆ, ਨਾਲ ਉਹਦਾ ਕੱਟੜੂ ਨਾਲ ਆਇਆ, ਅਤੇ ਉਹਨੂੰ ਨਿਓਲੇ ਨੇ ਕੱਟ ਗਿਆ ਸੀਗਾ, ਕੋਈ ਨਾ ਕੋਈ ਨਿਓਲਾ ਕੱਟ ਕੇ, ਅਤੇ ਜਿਹੜਾ ਕੱਟੜੂ ਸੀਗਾ ਉਹ ਦੀ ਮੌਤ ਹੋ ਗਈ, ਅਤੇ ਉਹਦਾ ਜਦੋਂ ਟੈਸਟ ਕਰਾਇਆ ਗਿਆ ਤਾਂ ਉਹ ਹਲਕਾਅ ਦੇ ਲਈ ਬਹੁਤ ਜ਼ਿਆਦਾ ਪੋਜ਼ਿਟਿਵ ਆਇਆ। ਇਹਦੇ ਵਿੱਚ ਆਹ ਪ੍ਰੋਬਲਮ ਹੁੰਦੀ ਹੈ ਕਿ ਪ੍ਰੋਬਲਮ ਆਈ ਗਰਮੀਆਂ ਦੇ ਵਿੱਚ ਆਪਾਂ ਕੱਚੀ ਲੱਸੀ ਪੀਂਦੇ ਬਿਨਾਂ ਉਬਾਲੇ ਦੁੱਧ ਦੀ, ਤਾਂ ਰੇਬੀਜ਼ ਦਾ ਇੱਦਾਂ ਦਾ ਹਲਕਾਅ ਦਾ ਵਾਇਰਸ ਹੈਗਾ ਜਿਹੜਾ ਕਿ ਬੰਦੇ ਦੇ ਅੰਦਰ ਵੀ ਚੱਲ ਜਾਂਦਾ, ਅਤੇ ਉਸ ਵੇਲੇ ਜਦੋਂ ਆਪਾਂ ਨੂੰ ਪਤਾ ਚੱਲਿਆ ਤਾਂ ਪੂਰੇ ਪਰਿਵਾਰ ਨੂੰ ਜਦੋਂ ਦੱਸਿਆ ਗਿਆ ਤਾਂ ਪੂਰੇ ਪਰਿਵਾਰ ਨੂੰ ਹੀ ਵੈਕਸੀਨੇਸ਼ਨ ਕਰਵਾਉਣੀ ਪਈ। ਅਤੇ ਇਸ ਲਈ ਅਗਰ ਜੇ ਆਪਾਂ ਉਹਦਾ ਪ੍ਰੋਪਰ ਟੈਸਟ ਕਰਾ ਲੈਂਦੇ ਤਾਂ ਆਪਾਂ ਹਮੇਸ਼ਾ ਦੁੱਧ ਉਬਾਲ ਕੇ ਪੀਏ ਤਾਂ ਸਾਨੂੰ ਖਤਰਾ ਉਸ ਬਿਮਾਰੀ ਦਾ
ਘੱਟ ਜਾਊਗਾ। ਤਾਂ ਇਸ ਲਈ ਇਹ ਜਿਹੜੀਆਂ ਮੇਨ ਬਿਮਾਰੀਆਂ ਹੈਗੀਆਂ

0: ਉਹਨਾਂ ਦਾ ਪੋਸਟਮਾਰਟਮ ਜ਼ਰੂਰ ਕਰਾਓ, ਅਤੇ ਅਗਰ ਤੁਹਾਨੂੰ ਜੇ ਥੋੜ੍ਹਾ ਜਿਹਾ ਵੀ ਸ਼ੱਕ ਹੁੰਦਾ ਕਿ ਜਾਨਵਰ ਹਲਕਾ ਦੀ ਤਰਫ ਜਾ ਰਿਹਾ, ਕਿ ਕੁਝ ਉਹਦਾ ਬਿਹੇਵੀਅਰ ਚੇਂਜ ਹੋ ਰਿਹਾ, ਉਹਦੇ ਸੁਭਾਅ 'ਚ ਕੁਝ ਚੇਂਜ ਹੋਇਆ, ਵਾਰ ਵਾਰ ਰੇਂਗ ਰਿਹਾ, ਵਾਰ ਵਾਰ ਪਿਸ਼ਾਬ ਕਰ ਰਿਹਾ, ਤਾਂ ਜੇ ਉਹਦੀ ਮੌਤ ਹੋ ਜਾਏ ਤਾਂ ਉਹਦੇ ਰੇਬੀਜ਼ ਲਈ ਜ਼ਰੂਰ ਟੈਸਟ ਕਰੋ। ਰੇਬੀਜ਼ ਮਤਲਬ ਕਿ ਹਲਕਾ, ਇਹਦੇ ਇਹ ਇੱਦਾਂ ਦੀ ਬਿਮਾਰੀ ਹੈ ਕਿਸਾਨ ਵੀਰੋ ਕਿ ਇੱਕ ਵਾਰ ਜੇ ਹੋ ਜਾਏ ਇਹਦਾ ਕੋਈ ਇਲਾਜ ਨਹੀਂ ਹੈਗਾ। ਅਤੇ ਟਿਊਬਰਕਲੋਸਿਸ TB ਹੈਗਾ, ਜੇ ਉਹਦਾ ਆਪਾਂ ਕਰਵਾ ਲਾਂਗੇ ਤਾਂ ਦੂਜੇ ਜਾਨਵਰ ਨੂੰ ਵੀ ਆਪਾਂ ਬਚਾ ਸਕਦੇ ਹਾਂ। ਇਹ ਤੋਂ ਇਲਾਵਾ ਜੇ ਤੁਸੀਂ ਕਹੋ ਕਿ ਵੈਟਨਰੀ ਯੂਨੀਵਰਸਿਟੀ, ਉਹ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹੈਗੇ ਹੈ। ਕੋਈ ਵੀ ਸੈਂਪਲ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਟੈਸਟ, ਤੁਸੀਂ ਉੱਥੇ ਆ ਸਕਦੇ ਹੋ। ਲੈਬੋਰਟਰੀ ਦੇ ਵਿੱਚ ਹਰ ਤਰ੍ਹਾਂ ਦਾ ਟੈਸਟ ਹੈਗਾ, ਅਤੇ ਜੇ ਜਾਨਵਰ ਮਰ ਵੀ ਗਿਆ ਤਾਂ ਉਹਨਾਂ ਦਾ ਵੀ ਪੋਸਟਮਾਰਟਮ ਆਪਾਂ ਉੱਥੇ ਹੀ ਕਰਦੇ ਹਾਂ। ਇੱਕ ਹੋਰ ਮੈਂ ਬੜੀ ਇੰਪੋਰਟੈਂਟ ਚੀਜ਼ ਕਹਿਣਾ ਚਾਹੁੰਦਾ, ਕਈ ਪਸ਼ੂ ਪਾਲਕ ਵੀਰ ਇੰਸ਼ੋਰੈਂਸ ਕਰਾਏ ਹੁੰਦੇ ਜਾਨਵਰਾਂ ਦਾ, ਅਤੇ ਜੇ ਉਸ ਜਾਨਵਰ ਇੰਸ਼ੋਰੈਂਸ ਵਾਲੇ ਜਾਨਵਰ ਦੀ ਕਿਤੇ ਮੌਤ ਹੋ ਗਈ ਅਤੇ ਜੇ ਉਹਨਾਂ ਦਾ ਪੋਸਟਮਾਰਟਮ ਆਪਾਂ ਨਾ ਕਰਾਈਏ ਤਾਂ ਆਪਾਂ ਇੰਸ਼ੋਰੈਂਸ ਮਨੀ ਸਾਨੂੰ ਨਹੀਂ ਮਿਲਦਾ, ਇੰਸ਼ੋਰੈਂਸ ਦਾ ਪੈਸਾ ਨਹੀਂ ਮਿਲਦਾ। ਅਤੇ ਉਹਦੇ ਲਈ ਮੈਂ ਕਹੂੰਗਾ ਕਿ ਜੇ ਉਹਦਾ ਪੋਸਟਮਾਰਟਮ ਕਰਾਉਣਾ ਹੈ ਤਾਂ ਸਟੇਟ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਦੇ ਜਿਹੜੇ ਵੈਟਨਰੀ ਡਾਕਟਰ ਹੈ ਉਹਨਾਂ ਤੋਂ ਕਰਾਓ, ਤਾਂ ਉਹਨਾਂ ਦਾ ਹੀ ਸਾਈਨ ਚੱਲਦੇ ਹੈ। ਯੂਨੀਵਰਸਿਟੀ ਦੇ ਵਿੱਚ ਜਿਹੜੇ ਇੱਦਾਂ ਦੇ ਕੇਸਿਸ ਹੁੰਦੇ ਉਹ ਡੀਲ ਨਹੀਂ ਕੀਤੇ ਜਾਂਦੇ, ਕਿਉਂਕਿ ਸਾਡਾ ਉਹਦੇ ਵਿੱਚ ਇੰਨਾ ਉਹ ਨਹੀਂ ਹੈਗਾ ਕਿ ਪੰਜਾਬ ਸਰਕਾਰ ਹੀ ਉਹਦੇ ਲਈ ਰਿਸਪੋਂਸੀਬਿਲਟੀ ਹੈਗੀ ਹੈ।
1: ਹਾਂਜੀ ਰੁਲੀਆ ਰਾਮ ਜੀ, ਕੱਲ੍ਹ ਦਾ ਪ੍ਰੋਗਰਾਮ ਸ਼ਿੰਗਾਰਾ ਸਿੰਘ ਜੀ ਇਸ ਤਰ੍ਹਾਂ, ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਨਰਮੇ ਦੀ ਫਸਲ ਦੀ ਦੇਖਭਾਲ ਦੇ ਬਾਬਤ ਕੁਛ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ,
1: ਅਤੇ ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਸਬਜ਼ੀਆਂ ਦੀ ਸਿਹਤਮੰਦ ਪਨੀਰੀ,
2: ਅੱਛਾ ਜੀ,
1: ਇਸ ਬਾਬਤ ਡਾਕਟਰ ਸੱਯਦ ਪਟੇਲ ਜਾਣਕਾਰੀਆਂ ਸਾਂਝੀਆਂ ਕਰਨਗੇ
2: ਜੀ।
1: ਇਹ ਤੋਂ ਇਲਾਵਾ ਨਸ਼ਾ ਵਿਰੋਧੀ ਦਿਵਸ ਦੇ ਉੱਤੇ ਡਾਕਟਰ ਸੰਜੀਵ ਲੋਚਨ
2: ਜੀ
1: ਇਹ ਕੁਛ ਗੱਲਾਂ ਬਾਤਾਂ ਦੱਸਣਗੇ, ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਛ ਨਾਲੋਂ ਨਾਲ ਚੱਲੇਗਾ।
2: ਮੌਸਮ ਕੀ ਕਹਿੰਦਾ ਜੀ?
1: ਦੇਖੋ ਸ਼ਿੰਗਾਰਾ ਸਿੰਘ ਜੀ, ਜਿੱਥੋਂ ਤੱਕ ਗੱਲ ਹੈ ਮੌਸਮ ਦੀ, ਪ੍ਰਭਾਵ ਰਲਵਾਂ ਮਿਲਵਾਂ ਹੈ,
2: ਅੱਛਾ,
1: ਕਦੇ ਬਦਲਵਾਈ ਕਦੇ ਛਿਟੇ, ਇਹ ਸੰਭਾਵਨਾ ਹੈ। ਬਾਕੀ ਜਿੱਦਾਂ ਆਪਾਂ ਹਮੇਸ਼ਾ ਬੇਨਤੀ ਕਰਦੇ ਹਾਂ ਵੀ ਦੇਖੋ ਮਾਲਕ ਤਾਂ ਮਾਲਕ ਹੈ, ਉਹਦੇ ਰੰਗ ਉਹੀ ਜਾਣਦਾ। ਆਪਾਂ ਚੱਲੀਏ ਜੀ, ਜੈ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ ਸਾਡੇ ਸਾਥ ਹੋਣ ਵਾਲੇ ਨੇ, ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ।

નમસ્કાર, એ આકાશવાણી એ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ, ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਬਰਤਾਨੀਆ ਆਜ਼ਾਦ ਵਪਾਰ ਸਮਝੌਤਾ ਸਭ ਤੋਂ ਵਿਆਪਕ ਵਪਾਰ ਸਮਝੌਤਾ ਹੈ। ਭਾਰਤ 2026 ਵਿੱਚ ਆਪਣੇ ਬ੍ਰਿਕਸ ਪ੍ਰਧਾਨਗੀ ਹੇਠ ਗੁਰੂਗ੍ਰਾਮ ਵਿੱਚ 11ਵੀਂ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ। ਰੱਖਿਆ ਆਤਮ ਨਿਰਭਰਤਾ ਦੇ ਇੱਕ ਅਹਿਮ ਮੀਲ ਪੱਥਰ ਵਜੋਂ DRDO ਨੇ ਸਵਦੇਸ਼ੀ ਨੇਤਰਾ ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ ਸਿਸਟਮ ਲਈ ਅੰਤਮ ਸੰਚਾਲਨ ਮਨਜ਼ੂਰੀ ਪ੍ਰਾਪਤ ਕਰ ਲਈ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨੋ ਨੇ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ ਅਤੇ ਔਰਤਾਂ ਦੇ ICC

ਮੀਟਿੰਗ ਕੀਤੀ। ਮੀਟਿੰਗ ਵਿੱਚ ਭਾਰਤੀ ਰੇਲਵੇ ਨੂੰ ਮਾਲ ਢੋਆ ਢੁਆਈ ਦਾ ਸਭ ਤੋਂ ਪ੍ਰਸਿੱਧ ਢੰਗ ਬਣਾਉਣ ਲਈ ਕੀਤੇ ਜਾ ਰਹੇ ਸੁਧਾਰਾਂ 'ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਇਹ ਦੱਸਿਆ ਗਿਆ ਕਿ ਮੀਟਿੰਗ ਅਤੇ ਨਮਕ ਵਰਗੀਆਂ ਵਸਤਾਂ ਲਈ ਸੀਮੈਂਟ ਦੇ ਨਾਲ ਨਾਲ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਗਈਆਂ ਨਵੀਆਂ ਮਾਲ ਢੋਆ ਢੁਆਈ ਵਾਲੀਆਂ ਵੈਗਨਾਂ ਦੀ ਸਫਲਤਾ ਨੇ ਸਨਅਤ ਦੀਆਂ ਜ਼ਰੂਰਤਾਂ ਅਨੁਸਾਰ ਵੈਗਨ ਡਿਜ਼ਾਈਨ ਨੂੰ ਤਿਆਰ ਕਰਨ ਦੀ ਮਹੱਤਤਾ ਨੂੰ ਸਾਬਤ ਕੀਤਾ ਹੈ। ਇਹਨਾਂ ਵਿਸ਼ੇਸ਼ ਵੈਗਨਾਂ ਨੇ ਲੋਡਿੰਗ ਅਨਲੋਡਿੰਗ ਅਤੇ ਆਵਾਜਾਈ ਨੂੰ ਆਸਾਨ ਅਤੇ ਵਧੇਰੇ ਕੁਸ਼ਲ ਬਣਾਇਆ ਹੈ, ਜਿਸ ਨਾਲ ਰੇਲਵੇ 'ਤੇ ਮਾਲ ਢੋਆ ਢੁਆਈ ਵਧੀ ਏ। ਸ਼੍ਰੀ ਵੈਸ਼ਨੋ ਨੇ ਵੀ ਕਿਹਾ ਕਿ ਡਿਜ਼ਾਈਨ ਪ੍ਰਵਾਨਗੀ ਅਤੇ ਪ੍ਰੋਟੋਟਾਈਪ ਵਿਕਾਸ ਲਈ ਸਖ਼ਤ ਮਾਪਦੰਡ ਅਪਣਾਉਣ ਨਾਲ ਦੇਸ਼ ਵਿੱਚ ਉੱਚ ਗੁਣਵੱਤਾ ਵਾਲੇ ਮਾਲ ਢੋਆ ਢੁਆਈ ਵਾਲੇ ਵੈਗਨਾਂ ਦਾ ਨਿਰਮਾਣ ਯਕੀਨੀ ਬਣਾਇਆ ਜਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਡਿਜ਼ਾਈਨ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਰੇਲਵੇ ਦੀ ਮਾਲ ਢੋਆ ਢੁਆਈ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਰਲ ਕੇ ਸਾਂਝੇ ਆਪਰੇਸ਼ਨ ਵਿੱਚ ਅੱਜ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਇੱਕ ਅਫਗਾਨ ਨਾਗਰਿਕ ਅਤੇ ਇੱਕ ਨਾਬਾਲਿਗ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦਿਆਂ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਸਬ ਮਸ਼ੀਨ ਗਨ, 5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ 30,38,000 ਰੁਪਏ ਦੀ ਹਵਾਲਾ ਰਕਮ ਸਮੇਤ 10 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਨੇ। ਪੁਲਿਸ ਹਲਕਿਆਂ ਨੇ ਦੱਸਿਆ ਹੈ ਕਿ ਮੁੱਢਲੀ ਜਾਂਚ ਮੁਤਾਬਕ ਮੁਲਜ਼ਮ ਕਥਿਤ ਤੌਰ 'ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕੰਮ ਕਰਨ ਵਾਲੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਨੂੰ ਖੇਪਾਂ ਮਿਲਦੀਆਂ ਸਨ ਅਤੇ ਅਪਰਾਧਿਕ ਤੱਤਾਂ ਨੂੰ ਨਸ਼ੀਲੇ ਪਦਾਰਥ ਅਤੇ ਗੈਰ ਕਾਨੂੰਨੀ ਹਥਿਆਰ ਵੰਡਦੇ ਸਨ। ਨੈਟਵਰਕ ਨੇ ਵੱਖ ਵੱਖ ਥਾਵਾਂ 'ਤੇ ਮਾਲੀ ਲੈਣ ਦੇਣ ਅਤੇ ਹਵਾਲਾ ਮਾਧਿਅਮਾਂ ਦੀ ਵੀ ਵਰਤੋਂ ਕੀਤੀ। ਅਗਲੇਰੀ ਜਾਂਚ ਜਾਰੀ ਏ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾ ਮੰਤਰੀ ਨਿਤਿਨ ਗਡਕਰੀ ਨੇ ਤੇਲੰਗਾਨਾ, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਰਾਸ਼ਟਰੀ ਸ਼ਾਹਰਾ ਪ੍ਰੋਜੈਕਟਾਂ ਦੀ ਪ੍ਰਗਤੀ, ਗੁਣਵੱਤਾ ਅਤੇ ਰੱਖ ਰਖਾਅ ਦੀ ਸਮੀਖਿਆ ਕੀਤੀ। ਇਨ੍ਹਾਂ ਪ੍ਰੋਜੈਕਟਾਂ ਵਿੱਚ ਤੇਲੰਗਾਨਾ ਵਿੱਚ ਕਰੀਬ 4,931 ਕਿਲੋਮੀਟਰ ਰਾਸ਼ਟਰੀ ਸ਼ਾਹਰਾ, ਜੰਮੂ ਕਸ਼ਮੀਰ ਵਿੱਚ 2,035 ਕਿਲੋਮੀਟਰ ਅਤੇ ਲੱਦਾਖ ਵਿੱਚ 804 ਕਿਲੋਮੀਟਰ ਸ਼ਾਮਲ ਨੇ। ਨਵੀਂ ਦਿੱਲੀ ਵਿੱਚ ਸਮੀਖਿਆ ਮੀਟਿੰਗ ਦੌਰਾਨ ਸ਼੍ਰੀ ਗਡਕਰੀ ਨੇ ਅਧਿਕਾਰੀਆਂ ਅਤੇ ਨਿਰਮਾਣ ਏਜੰਸੀਆਂ ਨੂੰ ਨਿਗਰਾਨੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸ਼ਾਹਰਾ ਦੀ ਮਜ਼ਬੂਤੀ, ਯਾਤਰੀਆਂ ਦੇ ਆਰਾਮ ਵਿੱਚ ਸੁਧਾਰ ਅਤੇ ਲੰਮੇ ਸਮੇਂ ਦੀ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਨਿਰਮਾਣ ਤਕਨੀਕਾਂ ਅਤੇ ਸਭ ਤੋਂ ਵਧੀਆ ਢੰਗ ਤਰੀਕਿਆਂ ਨੂੰ ਅਪਣਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਖੇਡਾਂ ਵਿੱਚ ਤਨਵੀ ਸ਼ਰਮਾ, ਦੇਵਿਕਾ ਸਿਹਾਗ ਅਤੇ ਕਿਦਾਂਬੀ ਸ਼੍ਰੀਕਾਂਤ ਹੋਰ ਭਾਰਤੀ ਖਿਡਾਰੀਆਂ ਦੇ ਨਾਲ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ ਕੁਆਟਰ ਫਾਈਨਲ ਵਿੱਚ ਪਹੁੰਚ ਗਏ ਨੇ। ਤਨਵੀ ਸ਼ਰਮਾ ਅਤੇ ਦੇਵਿਕਾ ਸਿਹਾਗ ਨੇ ਅੱਜ ਔਰਤਾਂ ਦੇ ਸਿੰਗਲਸ ਮੈਚ ਵਿੱਚ ਆਸਾਨ ਜਿੱਤਾਂ ਦਰਜ ਕੀਤੀਆਂ। ਤਨਵੀ ਨੇ ਜਰਮਨੀ ਦੀ ਯਵੋਨ ਲੀ ਨੂੰ, ਜਦੋਂ ਕਿ ਦੇਵਿਕਾ ਨੇ ਪੇਰੂ ਦੀ ਇਨੇਸ ਲੂਸੀਆ ਕੈਸਟੀਲੋ ਨੂੰ ਹਰਾਇਆ। ਮਰਦਾਂ ਦੇ ਸਿੰਗਲਸ ਵਿੱਚ ਕਿਦਾਂਬੀ ਸ਼੍ਰੀਕਾਂਤ ਨੇ ਭਾਰਤ ਦੇ ਡੀ ਸਨੀਥ ਨੂੰ ਹਰਾਇਆ। ਔਰਤਾਂ ਦੇ ICC 2020 ਵਿਸ਼ਵ ਕੱਪ ਕ੍ਰਿਕੇਟ ਵਿੱਚ ਮੈਨਚੈਸਟਰ ਦੇ ਅਮੀਰਾਤ ਓਲਡ ਟ੍ਰੈਫਰਡ ਵਿਖੇ ਗਰੁੱਪ ਏ ਦੇ ਮੁਕਾਬਲੇ ਵਿੱਚ ਭਾਰਤ ਦਾ ਮੁਕਾਬਲਾ ਬਾਂਗਲਾਦੇਸ਼ ਨਾਲ ਹੋ ਰਿਹਾ ਹੈ। ਬਾਂਗਲਾਦੇਸ਼ ਨੇ ਟੌਸ ਜਿੱਤ ਕੇ ਭਾਰਤ ਨੂੰ ਪਹਿਲਾਂ ਗੇਂਦਬਾਜ਼ੀ ਕਰਨ ਲਈ ਕਿਹਾ ਹੈ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫਿਰ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਬਰਤਾਨੀਆ ਆਜ਼ਾਦ ਵਪਾਰ ਸਮਝੌਤਾ ਸਭ ਤੋਂ ਵਿਆਪਕ ਵਪਾਰ ਸਮਝੌਤਾ ਹੈ। ਭਾਰਤ 2026 ਵਿੱਚ ਆਪਣੇ ਬ੍ਰਿਕਸ ਪ੍ਰਧਾਨਗੀ ਹੇਠ ਗੁਰੂਗ੍ਰਾਮ ਵਿੱਚ 11ਵੀਂ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ। ਰੱਖਿਆ ਆਤਮ ਨਿਰਭਰਤਾ ਦੇ ਇੱਕ ਅਹਿਮ ਮੀਲ ਪੱਥਰ ਵਜੋਂ DRDO ਨੇ ਸਵਦੇਸ਼ੀ ਨੇਤਰਾ ਏਅਰਬੋਨ ਅਰਲੀ ਵਾਰਨਿੰਗ ਐਂਡ ਕੰਟਰੋਲ ਸਿਸਟਮ ਲਈ ਅੰਤਿਮ ਸੰਚਾਲਨ ਮਨਜ਼ੂਰੀ ਪ੍ਰਾਪਤ ਕਰ ਲਈ ਏ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨੋ ਨੇ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਅਤੇ ਔਰਤਾਂ ਦੇ ICC 2020 ਵਿਸ਼ਵ ਕੱਪ 'ਚ ਮੈਨਚੈਸਟਰ ਦੇ ਅਮੀਰਾਤ ਓਲਡ ਟ੍ਰੈਫਰਡ ਵਿਖੇ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਮੁਕਾਬਲਾ ਜਾਰੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਸੁਣ ਸਕਦੇ ਹੋ। ਆਓ ਸੁਣਦੇ ਹਾਂ ਸਮਾਚਾਰ ਦਰਸ਼ਨ।

0: ਨਮਸਕਾਰ, ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ ਵੱਖ ਵਿਸ਼ਿਆਂ ਬਾਰੇ ਮਾਹਰਾਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ। ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਬਾਰੇ ਕੌਮਾਂਤਰੀ ਦਿਵਸ ਹਰ ਸਾਲ 26 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਅਤੇ ਸਰੀਰਕ, ਮਾਨਸਿਕ ਅਤੇ ਸਮਾਜਿਕ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਤੇ ਗੈਰ ਕਾਨੂੰਨੀ ਨਸ਼ਿਆਂ ਦੀ ਤਸਕਰੀ ਨੂੰ ਰੋਕਣਾ ਹੈ। ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਅਧਿਕਾਰੀਆਂ ਨੇ ਕੀ ਕਿਹਾ, ਆਓ ਸੁਣਦੇ ਹਾਂ।
1: ਮੈਂ ਹੂੰ ਡਾਕਟਰ ਪ੍ਰਦੀਪ। ਆਮ ਤੌਰ ਪਰ ਇਹ ਦੇਖਾ ਗਿਆ ਹੈ ਕਿ ਜਿਸ ਘਰ ਮੇਂ ਏਕ ਵੀ ਇਨਸਾਨ ਨਸ਼ਾ ਕਰਨੇ ਲਗਤਾ ਹੈ ਤੋ ਉਸ ਘਰ ਕੇ ਜੁੜੇ ਔਰ ਵੀ ਸਦਸਯੋਂ ਮੇਂ ਨਸ਼ਾ ਹੋਣੇ ਕੀ ਪ੍ਰਵਿਤੀ ਬੜ ਜਾਤੀ ਹੈ ਔਰ ਧੀਰੇ ਧੀਰੇ ਉਸ ਘਰ ਮੇਂ ਧੀਰੇ ਧੀਰੇ ਨਸ਼ੇ ਕੋ ਲੇ ਕੇ ਆਏ ਦਿਨ ਕਲਾ ਹੋਤੇ ਰਹਿਤੇ ਹੈ। ਲੋਕ ਆਪਸ ਮੇਂ ਲੜਾਈ ਝਗੜੇ ਕਰਤੇ ਹੈ ਕਿਉਂਕਿ ਜੋ ਨਸ਼ਾ ਲੇਤਾ ਹੈ ਵਿਅਕਤੀ ਅਗਰ ਉਸਕੋ ਜਬ ਨਸ਼ਾ ਨਹੀਂ ਮਿਲਤਾ ਹੈ ਤੋ ਉਸਕੇ ਹਾਵ ਭਾਵ ਉਸਕੇ ਸੁਭਾਅ ਮੇਂ ਬਹੁਤ ਜ਼ਿਆਦਾ ਪਰਿਵਰਤਨ ਦੇਖਨੇ ਕੋ ਮਿਲਤਾ ਹੈ ਔਰ ਜੈਸੇ ਹੀ ਉਸਕੋ ਨਸ਼ਾ ਵੋ ਮਿਲ ਜਾਤੀ ਹੈ ਤੋ ਵੋ ਇਨਸਾਨ ਨਾਰਮਲ ਦਿਖਾਈ ਦੇਣੇ ਲਗਤਾ ਹੈ। ਦੋਸਤੋ, ਇਸੀ ਕੋ ਬੋਲਤੇ ਹੈ ਡਰੱਗ ਡਿਪੈਂਡੈਂਸ। ਇਸ ਕੋਸ਼ਿਸ਼ ਕੀਜੀਏ ਇਸ ਦਿਨ ਸ਼ਪਥ ਲੈਣੇ ਕੀ ਕਿ ਹਮ ਅਗਰ ਨਸ਼ਾ ਨਹੀਂ ਕਰਤੇ ਹੈ ਤੋ ਆਗੇ ਚਲ ਕੇ ਨਸ਼ਾ ਨਹੀਂ ਕਰੇਂਗੇ ਔਰ ਜੋ ਵੀ ਹਮਾਰੇ ਘਰ ਪਰਿਵਾਰ ਮੇਂ ਨਸ਼ਾ ਕਰ ਰਹਾ ਹੈ ਹਮ ਉਸਕੋ ਇਸਸੇ ਜ਼ਰੂਰ ਏਕ ਦਿਨ ਬਾਹਰ ਨਿਕਾਲੇਂਗੇ।
2: ਸੁਭਾਸ਼ ਅਗਰਵਾਲ, ਮੈਂਬਰ ਲਾਇਨਸ ਕਲੱਬ ਖਰੜ ਉਮੰਗ। ਪਿਛਲੇ ਸਾਲਾਂ ਦੀ ਤਰ੍ਹਾਂ ਲਾਇਨਸ ਕਲੱਬ ਖਰੜ ਉਮੰਗ ਵੀ ਇਸ ਵਾਰ 26 ਜੂਨ ਤੋਂ ਲੈ ਕੇ 3 ਜੁਲਾਈ ਤੱਕ ਜਿਹੜਾ ਨਸ਼ਾ ਵਿਰੋਧੀ ਅਭਿਆਨ ਹੈ ਉਹਦੇ ਵਿੱਚ ਹਿੱਸਾ ਲੈ ਰਿਹਾ ਹੈ। ਨਸ਼ਾ ਵਿਰੋਧੀ ਸਪਤਾਹ ਮਨਾਇਆ ਜਾ ਰਿਹਾ ਹੈ, ਸਕੂਲਾਂ ਦੇ ਵਿੱਚ ਸੈਮੀਨਾਰ ਵੀ ਆਪਾਂ ਕਰਾਂਗੇ ਔਰ ਇਸ ਦੇ ਨਾਲ ਜੋ ਹੈ ਰੈਲੀ ਵੀ ਇਹਦੇ ਨਸ਼ੇ ਦੇ ਅਗੇਂਸਟ ਕਰੀ ਜਾਏਗੀ। ਬਹੁਤ ਜ਼ਿਆਦਾ ਆਪਣੇ ਬੱਚੇ ਜੋ ਹੈ ਉਹ ਨਸ਼ੇ ਵੱਲ ਜਾ ਰਹੇ ਹੈ। ਸਾਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਹੈ ਉਹਨੂੰ ਰੋਕਣ ਵਾਸਤੇ ਅਭਿਆਨ ਚਲਾਉਣ ਦੀ ਜ਼ਰੂਰਤ ਹੈ। ਅਗਰ ਕਿਸੇ ਵੀ ਬੱਚੇ ਨੂੰ ਕੋਈ ਕਿਸੇ ਤਰ੍ਹਾਂ ਦੀ ਲੱਤ ਲੱਗ ਗਈ ਹੈ ਤਾਂ ਉਹਨਾਂ ਨੂੰ ਰੀਹੈਬ ਸੈਂਟਰ ਲਿਜਾ ਕੇ ਜਾਂ ਡਾਕਟਰ ਦੇ ਵਿੱਚ ਕੋਲ ਲਿਜਾ ਕੇ ਉਹਦੀ ਇਲਾਜ ਕਰਾਈ ਜਾ ਸਕਦੀ ਹੈ।
3: ਮੇਰਾ ਨਾਮ ਡਾਕਟਰ ਅਮਨਦੀਪ ਕੌਰ ਹੈ ਐਂਡ ਮੈਂ ਕੰਸਲਟੈਂਟ ਸਾਈਕਾਇਟ੍ਰਿਸਟ ਐਂਡ ਐਡਿਕਸ਼ਨ ਸਪੈਸ਼ਲਿਸਟ ਹਾਂ ਤੇ ਮੈਂ ਇਸ ਸਮੇਂ ਸਿਵਲ ਹਸਪੀਟਲ ਪਠਾਨਕੋਟ ਦੇ ਵਿੱਚ ਕੰਮ ਕਰ ਰਹੀ ਹਾਂ। ਜਿੱਦਾਂ ਕਿ ਨਸ਼ਿਆਂ ਦੀ ਬਿਮਾਰੀ ਹੋ ਗਈ, ਉਹਨਾਂ ਦੇ ਸਰੀਰ ਤੇ ਕਿਸ ਤਰੀਕੇ ਦਾ ਪ੍ਰਭਾਵ ਪੈਂਦਾ ਹੈ। ਇਹ ਜਿਹੜੀ ਨਸ਼ਿਆਂ ਦੀ ਬਿਮਾਰੀ ਹੈ ਨਾ ਕਿ ਤੁਹਾਨੂੰ ਮਾਨਸਿਕ ਸਿਹਤ ਦੇ ਨਾਲ ਨਾਲ ਤੁਹਾਡੀ ਫਿਜ਼ੀਕਲ ਸਿਹਤ ਤੇ ਵੀ ਅਸਰ ਕਰਦੀ ਹੈ, ਜਿਹਦੇ ਨਾਲ ਤੁਹਾਨੂੰ ਦਿਲ ਦੀਆਂ ਬਿਮਾਰੀਆਂ, ਦਿਮਾਗ ਦੀਆਂ ਬਿਮਾਰੀਆਂ ਜਾਂ ਸਰੀਰ ਦੇ ਬਾਕੀ ਅੰਗਾਂ ਦੀਆਂ ਬਿਮਾਰੀਆਂ ਦੇ ਹੋਣ ਦੇ ਚਾਂਸਿਸ ਰਹਿੰਦੇ ਹੈ। ਇਹਦੇ ਨਾਲ HIV, ਹੈਪੇਟਾਈਟਸ C ਅਤੇ ਬਾਕੀ ਅਜਿਹੀਆਂ ਬਿਮਾਰੀਆਂ ਦੇ ਵੀ ਹੋਣ ਦੇ ਚਾਂਸਿਸ ਵੱਧ ਜਾਂਦੇ ਹੈ। ਇਸ ਦਿਨ ਦੀ ਮਹੱਤਤਾ ਨੂੰ ਅੰਡਰਸਟੈਂਡ ਕੀਤਾ ਜਾਵੇ ਤੇ ਆਪਾਂ ਇਸ ਜੰਗ ਨੂੰ ਸਾਰੇ ਰਲ ਕੇ ਜਿੱਤੀਏ।
4: Dr. Jasleen here from Hoshiarpur. World drug problem, persisting issues, new challenges and innovative responses jo hai ye is saal ka theme hai. Ye hame ye message deta hai ki drug abuse jaise complex problem se ladne ke liye sirf punishment kafi nahi hai, hame future challenges ko pehle se samajhna hoga, new innovations yani ki technology aur naye tareekon ka istemal karna hoga aur sabko milkar kaam karna hoga, so we have to come up with innovative solutions.
0: Sukhum chote te darmiyane udyogan bare antarrashtriya divas 27 june nu manaya ja raha hai. Is mauke sukhum chote te darmiyane udyog ਦੇਸ਼ ਦੇ ਨਾਲ ਨਾਲ ਲੋਕਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ, ਜਿਸ ਲਈ ਸਰਕਾਰ ਵੱਲੋਂ ਕਰਜ਼ ਵੀ ਦਿੱਤਾ ਜਾਂਦਾ ਹੈ। ਇਸ ਤਹਿਤ ਉੱਦਮ ਸ਼ੁਰੂ ਕਰਨ ਵਾਲੇ ਲੋਕਾਂ ਲਈ ਯੋਜਨਾਵਾਂ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ।
2: ਜਿਵੇਂ ਅਨੁਰਾਗ ਅਗਰਵਾਲ, ਜਿਹੜੀ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ ਹੈਗੀ ਹੈ, ਉਹ ਬੇਸਿਕਲੀ ਹਿੰਦੁਸਤਾਨ ਦੀ ਇੱਕ ਬੈਕਬੋਨ ਹੈਗੀ ਹੈ, ਇੰਡਸਟਰੀਅਲ ਇੰਡਸਟਰੀ ਦੀ ਬੈਕਬੋਨ ਹੈਗੀ ਹੈ। ਆਂਕੜੇ ਹੈਗੇ ਨੇ, ਉਹ ਕਹਿੰਦੇ ਆਲਮੋਸਟ 43% GDP ਨੂੰ ਕੰਟਰੀਬਿਊਟ ਕਰਦੇ ਨੇ, 36% ਐਕਸਪੋਰਟ ਨੂੰ ਕੰਟਰੀਬਿਊਟ ਕਰਦੇ ਨੇ ਤੇ ਹਾਈਐਸਟ ਇੰਪਲਾਇਮੈਂਟ ਜਨਰੇਸ਼ਨ ਉਹ MSME ਪ੍ਰੋਵਾਈਡ ਕਰਦੀ ਹੈਗੀ ਹੈ। ਆਪਣੇ ਹੱਥੋਂ ਕੰਮ ਕਰਨ ਵਾਲੇ ਬੰਦੇ ਹੈਗੇ ਨੇ, ਮੈਕਸੀਮਮ ਇੰਪਲਾਇਮੈਂਟ ਜਨਰੇਟ ਕਰਦੇ ਨੇ ਤੇ ਦੇਸ਼ ਦੀ ਤਰੱਕੀ ਲਈ ਉਹ ਆਪਣਾ ਯੋਗਦਾਨ ਦਿੰਦੇ ਨੇ।
5: ਗੁਰਪ੍ਰੀਤ ਸਿੰਘ, ਪ੍ਰਿੰਸੀਪਲ ITI ਫਰੀਦਕੋਟ। ਜੇ ਕੋਈ ਨੌਜਵਾਨ ਮਹਿਲਾ ਜਾਂ ਹੋਰ ਉਦਮੀ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ PMEGP ਹੈ। ਇਸ ਤਹਿਤ ਨਵਾਂ ਉਦਯੋਗ ਜਾਂ ਸੇਵਾ ਇਕਾਈ ਸਥਾਪਿਤ ਕਰਨ ਲਈ ਬੈਂਕ ਰਾਹੀਂ ਕਰਜ਼ਾ ਅਤੇ ਸਰਕਾਰੀ ਸਬਸਿਡੀ ਦਿੱਤੀ ਜਾਂਦੀ ਹੈ। ਦੂਜੀ ਮਹੱਤਵਪੂਰਨ ਯੋਜਨਾ ਮੁਦਰਾ ਲੋਨ ਯੋਜਨਾ ਹੈ। ਇਸ ਅਧੀਨ ਸ਼ਿਸ਼ੂ, ਕਿਸ਼ੋਰ ਅਤੇ ਤਰਨ ਸ਼੍ਰੇਣੀਆਂ 'ਚ ਬਿਨਾਂ ਵੱਡੀ ਜ਼ਮਾਨਤ ਦੇ ਕਾਰੋਬਾਰ ਲਈ ਕਰਜ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਸਟੈਂਡ ਅਪ ਇੰਡੀਆ ਯੋਜਨਾ ਅਧੀਨ ਮਹਿਲਾਵਾਂ ਅਤੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਵਰਗ ਦੇ ਉਦਮੀਆਂ ਨੂੰ ਨਵੇਂ ਕਾਰੋਬਾਰ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
6: ਜਿਵੇਂ ਅੱਜ ਕੱਲ੍ਹ ਹਰ ਇੱਕ ਯੁਵਾ ਉਹਦੇ 'ਚ ਸਕਿੱਲ ਨੇ, ਸਕਿੱਲਸ ਤੋਂ ਵਧਾਉਣ ਵਾਸਤੇ ਉਹ ਆਪਣੇ ਦੇਸ਼ ਦੇ ਵਾਸਤੇ ਵੀ ਕੁਛ ਨਾ ਕੁਛ ਕਰ ਸਕਦਾ ਹੈ। ਸਰਕਾਰ ਨੇ MSME ਉਦਯੋਗ ਲਗਾਉਣ ਵਾਸਤੇ ਬਹੁਤ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਅਸੀਂ ਇਹ ਦੇਖ ਕੇ ਕਿ ਸਾਨੂੰ ਛੋਟੇ ਛੋਟੇ ਉਦਯੋਗਾਂ ਨਾਲ ਆਪਾਂ ਵੱਡੇ ਉਦਯੋਗਾਂ ਨਾਲ ਜੁੜ ਸਕਦੇ ਹਾਂ, ਜਿਸ ਨਾਲ ਆਪਾਂ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਦਿੱਤੇ ਦਵਾ ਸਕਦੇ ਹਾਂ।
7: ਮਾਈਸੈਲਫ ਉਮੇਸ਼ ਚੰਦ,

0: proprietor, North Senido Corporation, Jalandhar. Now coming to the manufacturing side, the micro units cannot afford automatic machine or with high volume production machines due to the capex. And marketing side, they are not marketing the products, they are selling their products.
1: ਪੰਜਾਬ ਦੇ ਕਿਸਾਨ ਭਲਾਈ ਅਤੇ ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਦੀ ਮਸ਼ੀਨੀ ਲਵਾਈ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਨਾਲ ਜੋੜਨ ਦੇ ਉਦੇਸ਼, ਇਸ ਦੇ ਫਾਇਦਿਆਂ ਤੇ ਇਸ ਨਾਲ ਸੰਬੰਧਿਤ ਵਿਗਿਆਨਿਕ ਸਿਫਾਰਿਸ਼ਾਂ ਬਾਰੇ ਸਮੇਂ-ਸਮੇਂ ਤੇ ਕੈਂਪ ਲਗਾ ਕੇ ਜਾਗਰੂਕ ਕੀਤਾ ਜਾਂਦਾ ਹੈ। ਇਸ ਬਾਰੇ ਖੇਤੀ ਮਾਹਰਾਂ ਨੇ ਕੀ ਦੱਸਿਆ, ਆਓ ਸੁਣਦੇ ਹਾਂ।
2: ਮੈਂ ਰਕੇਸ਼ ਕੁਮਾਰ ਸ਼ਰਮਾ, ਮੁੱਖ ਖੇਤੀਬਾੜੀ ਅਫਸਰ ਮੋਹਾਲੀ ਬੋਲ ਰਿਹਾ ਜੀ। ਤਾਂ ਪਹਿਲੇ ਹੈਗੀ ਹੈ ਝੋਨੇ ਦੀ ਸਿੱਧੀ ਬਿਜਾਈ ਤਰਬਤਰ ਵਿਧੀ ਨਾਲ ਕਰਨ ਦੀ ਜਿਹੜੀ ਹੈ ਉਹ ਆਪਾਂ 15 ਜੂਨ ਤੱਕ, ਉਹ ਤੋਂ ਬਾਅਦ ਬਾਸਮਤੀ ਦੀ ਬੀਜ ਦੇ ਨਾਲ ਆਪਾਂ ਕਰ ਸਕਦੇ ਹਾਂ। ਇਸ ਤੋਂ ਸਿਵਾ ਇੱਕ ਮੈਟ ਟਾਈਪ ਪਨੀਰੀ ਬੀਜ ਕੇ ਇੱਕ ਮਸ਼ੀਨ ਕੀ ਕਹਿੰਦੇ ਮੈਟ ਦੇ ਨਾਲ ਜਿਹੜੀ ਇੱਕ ਕਿੱਲੇ ਦੇ ਵਿੱਚ ਜਿਹੜੀ ਹੈ ਮਸ਼ੀਨ ਦੇ ਨਾਲ ਆਪਾਂ ਜਿਹੜੀ ਹੈ ਝੋਨੇ ਦੀ ਪਨੀਰੀ ਦੀ ਜਿਹੜੀ ਹੈ ਉਹ ਆਪਾਂ ਲਵਾਈ ਕਰ ਸਕਦੇ ਹਾਂ। ਉਹ ਉਹਦੇ ਨਾਲ ਸਾਡਾ ਜਿਹੜਾ ਸਮਾਂ ਜਿਹੜਾ ਬਚਦਾ ਤੇ ਇੱਕ ਜਿਹੜੇ ਬੂਟਿਆਂ ਦੀ ਗਿਣਤੀ ਹੈ ਉਹ ਸਾਡੇ ਖੇਤ ਦੇ ਵਿੱਚ ਪੂਰੀ ਹੁੰਦੀ ਹੈ, ਕਿਉਂ ਜਿਹੜੇ ਆਪਾਂ ਲੇਬਰ ਕੋਲੋਂ ਬੂਟੇ ਲਾਉਂਦੇ ਹਾਂ ਉਹ ਬੂਟੇ ਪੂਰੇ ਨਹੀਂ ਲਾਉਂਦੇ, ਪਰ ਜਿਹੜੀ ਮਸ਼ੀਨ ਦੇ ਨਾਲ ਹੈ ਉਹਦੇ ਨਾਲ ਸਾਡਾ ਬੂਟਾ ਪੂਰਾ ਲੱਗਦਾ ਤੇ ਇੱਕ ਸਮੇਂ ਦੀ ਵੀ ਬੱਚਤ ਹੁੰਦੀ ਹੈ।
3: ਮੈਂ ਡਾਕਟਰ ਪੁਨੀਤ ਸ਼ਰਮਾ, ਖੇਤੀਬਾੜੀ ਇੰਜੀਨੀਅਰ, ਕ੍ਰਿਸ਼ੀ ਵਿਗਿਆਨ ਕੇਂਦਰ ਪਠਾਨਕੋਟ ਵਿਖੇ ਸੇਵਾ ਨਿਭਾ ਰਿਹਾ। ਮੈਂ ਸਾਰੇ ਕਿਸਾਨ ਵੀਰਾਂ ਨੂੰ ਇਸ ਅਪੀਲ ਕਰਦਾ ਹਾਂ, ਜਾਂ ਖੇਤੀਬਾੜੀ ਮਸ਼ੀਨਰੀ ਦੇ ਵਿੱਚ ਝੋਨੇ ਦੀ ਲਵਾਈ ਵਾਲੀ ਵੀ ਇੱਕ ਮਸ਼ੀਨ ਹੁੰਦੀ ਹੈ, ਜਿੱਥੇ ਜਿੱਥੇ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਆਉਂਦੀ ਹੈ ਉੱਥੇ ਇਹ ਮਸ਼ੀਨ ਤੁਹਾਡੀ ਮਦਦ ਕਰ ਸਕਦੀ ਹੈ। ਤੇ ਇਹ ਜਿਹੜੀ ਮਸ਼ੀਨ ਹੈਗੀ ਹੈ ਹੁਣ ਇਹਦੇ ਤੇ ਸਰਕਾਰ ਵੀ ਤੁਹਾਨੂੰ ਇਹਦੇ ਵਿੱਚ ਬੈਨੀਫਿਟ ਦਿੰਦੀ ਹੈ ਸਬਸਿਡੀ ਦੇ ਰੂਪ ਦੇ ਵਿੱਚ, ਤੇ ਤੁਹਾਨੂੰ ਮੈਂ ਇਹੀ ਬੇਨਤੀ ਕਰੂੰਗਾ ਵੀ ਤੁਸੀਂ ਆਪਣੇ ਇਸ ਵਧੇਰੀ ਜਾਣਕਾਰੀ ਲਈ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਮਹਿਕਮੇ ਦੇ ਮੁਲਾਜ਼ਮ ਹੈ ਉਹਨਾਂ ਨੂੰ ਸੰਪਰਕ ਕਰੋ।
4: ਮੈਂ ਡਾਕਟਰ ਗੁਰਜਿੰਦਰ ਸਿੰਘ ਰੋਮਾਣਾ, ਰਿਟਾਇਰਡ ਖੇਤੀ ਵਿਗਿਆਨੀ, ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ ਬਠਿੰਡਾ। ਝੋਨੇ ਦੀ ਕਾਸ਼ਤ ਦੀ ਜੇ ਗੱਲ ਕਰੀਏ ਤਾਂ ਅੱਜ ਬੜਾ ਜ਼ਰੂਰੀ ਹੈ ਕਿ ਝੋਨੇ ਦੀ ਕਾਸ਼ਤ ਦੇ ਵਿੱਚ ਅਸੀਂ ਉਹ ਤਕਨੀਕ ਅਪਣਾਈਏ ਜਿਹਦੇ ਨਾਲ ਸਾਡੇ ਖਰਚੇ ਘੱਟ ਸਕਣ। ਸੋ ਇਸ ਦੇ ਵਿੱਚ ਸਭ ਤੋਂ ਜਿਹੜੀ ਮਹੱਤਵਪੂਰਨ ਤਕਨੀਕ ਹੈ ਉਹ ਹੈ ਝੋਨੇ ਦੀ ਲਵਾਈ ਨੂੰ ਆਪਾਂ ਕਿਵੇਂ ਘੱਟੋ ਘੱਟ ਖਰਚਿਆਂ ਦੇ ਨਾਲ ਪੂਰਾ ਕਰ ਸਕਦੇ ਹਾਂ। ਸੋ ਇਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਮਸ਼ੀਨੀ ਬਿਜਾਈ ਹੈ, ਮਸ਼ੀਨ ਦੇ ਨਾਲ ਆਪਾਂ ਝੋਨਾ ਲਾ ਸਕਦੇ ਹਾਂ। ਉਹਦੇ ਵਾਸਤੇ ਚੇਚੇ ਤੌਰ ਤੇ ਮੈਟ ਦੇ ਉੱਤੇ ਨਰਸਰੀ ਤਿਆਰ ਕਰਨੀ ਪੈਂਦੀ ਹੈ ਤੇ ਮੈਟ ਬਣਿਆ ਬਣਾਇਆ ਮਸ਼ੀਨ ਦੇ ਵਿੱਚ ਟਿਕ ਜਾਂਦਾ ਹੈ। ਉਹਦੇ ਨਾਲ ਕੀ ਹੈ ਕਿ ਇੱਕ ਤਾਂ ਬੂਟਿਆਂ ਦੀ ਗਿਣਤੀ ਸਾਡੇ ਵੱਧ ਜਾਂਦੀ ਹੈ, ਜਿਹਦੇ ਨਾਲ ਝਾੜ ਸਾਡਾ 5-7% ਵੱਧ ਆਉਂਦਾ ਹੈ। ਦੂਜੀ ਗੱਲ ਕਿ ਸਾਡੀ ਲੇਬਰ ਦਾ ਜਿਹੜਾ ਕਾਫੀ ਖਰਚਾ ਉਹ ਬਚ ਜਾਂਦਾ।
5: ਮੈਂ ਇੰਜੀਨੀਅਰ ਵਰੁਣ ਚੌਧਰੀ ਬਤੌਰ ਸਹਾਇਕ ਖੇਤੀਬਾੜੀ ਇੰਜੀਨੀਅਰ ਹੁਸ਼ਿਆਰਪੁਰ ਵਿਖੇ ਆਪਣੀ ਸੇਵਾ ਨਿਭਾ ਰਿਹਾ ਹਾਂ ਕਿ ਝੋਨੇ ਦੀ ਮਸ਼ੀਨੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਵੱਖ ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਨੇ, ਜਿਹਦੇ ਵਿੱਚ ਝੋਨੇ ਦੀ ਮਸ਼ੀਨੀਕਰਨ ਦੀ ਲਵਾਈ ਵਾਲੀ ਮਸ਼ੀਨਾਂ 'ਤੇ 40-50% ਦੀ ਦਰ ਦੇ ਉੱਤੇ ਸਬਸਿਡੀ ਦਿੱਤੀ ਜਾਂਦੀ ਆ। ਝੋਨੇ ਦੀ ਮਸ਼ੀਨੀ ਬਿਜਾਈ ਅੱਜ ਦੇ ਸਮੇਂ ਦੀ ਡਿਮਾਂਡ ਵੀ ਹੈ ਕਿਉਂਕਿ ਲੇਬਰ ਦੀ ਸ਼ੋਰਟੇਜ ਜਿਹੜੀ ਆ ਉਹ ਲਗਾਤਾਰ ਹੋ ਰਹੀ ਆ, ਤੇ ਝਾੜ ਦੇ ਵਿੱਚ ਵੀ 10-15% ਦਾ ਵਾਧਾ ਹੁੰਦਾ ਹੈ।
1: ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੋਜ਼ਮ ਵਾਸੀ ਕਿਸਾਨ ਸੰਦੀਪ ਕੰਬੋਜ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ।
6: ਮੈਨੂੰ 6 ਸਾਲ ਹੋ ਗਏ ਝੋਨੇ ਦੀ ਸਿੱਧੀ ਬਿਜਾਈ ਕਰਦੇ ਨੂੰ। ਝੋਨੇ ਦੀ ਸਿੱਧੀ ਬਿਜਾਈ ਦੇ ਬਹੁਤ ਫਾਇਦੇ ਹਨ। ਸਿੱਧਾ ਤੇ ਵੱਡਾ ਸਭ ਤੋਂ ਇੱਕੋ ਫਾਇਦਾ ਜਿਹੜਾ ਕਿ ਪਾਣੀ ਦੀ ਬੱਚਤ ਬਹੁਤ ਜ਼ਿਆਦਾ ਹੁੰਦੀ ਹੈ, ਪਾਣੀ ਦੀ ਲਾਗਤ ਬਹੁਤ ਘੱਟ ਹੁੰਦੀ ਹੈ, ਅਤੇ ਇੱਕ ਝੋਨੇ ਹੱਥ ਤੇ ਝੋਨੇ ਲਾਏ ਨੂੰ ਜਿਹੜਾ ਪੈਕਾਨਾ ਰੋਗ ਹੁੰਦਾ ਹੈ, ਜਿਹੜਾ ਕਿ ਲੰਬੇ ਬੂਟੇ ਨਿਕਲ ਜਾਂਦੇ ਹਨ, ਝੋਨੇ ਦੀ ਸਿੱਧੀ ਬਿਜਾਈ ਵਿੱਚ ਉਹ ਬੂਟੇ ਬਿਲਕੁਲ ਨਹੀਂ ਨਿਕਲਦੇ।
1: ਖੇਤ ਬਚਾਓ ਅਭਿਆਨ ਤਹਿਤ ਖੇਤੀ ਖਰਚੇ ਘਟਾਉਣ ਲਈ ਮਿੱਟੀ ਤੇ ਪਾਣੀ ਦੀ ਪਰਖ ਕਰਵਾਉਣਾ ਕਿੰਨਾ ਜ਼ਰੂਰੀ ਹੈ, ਇਸ ਬਾਰੇ ਮੋਹਾਲੀ ਤੋਂ ਸੁਖਜਿੰਦਰ ਸਿੰਘ ਦਾ ਆਖਣਾ ਹੈ।
7: ਮੇਰੀ ਕਿਸਾਨਾਂ ਨੂੰ ਇਹੀ ਬੇਨਤੀ ਹੈ ਕਿ ਪਾਣੀ ਦਾ ਜਿਹੜਾ ਪੱਧਰ ਹੈ ਬਹੁਤ ਘੱਟ ਰਿਹਾ, ਹਰੇਕ ਸਾਲ ਪਾਣੀ ਜਿਹੜਾ ਭਾਰਤ ਪੰਜਾਬ ਦਾ ਪਾਣੀ ਖਾਸ ਕਰਕੇ ਅਸੀਂ ਡੇਂਜਰ ਜ਼ੋਨ ਨਾਲ ਵੱਧ ਰਹੇ ਹਾਂ। ਪਾਣੀ ਜਿਹੜਾ ਹੈ ਇਹਨੂੰ ਬਹੁਤ ਹੀ ਸੰਜਮ ਨਾਲ ਵਰਤੋ, ਜਿੱਥੇ ਜਿੰਨਾ ਲੋੜ ਹੈ ਐਵੇਂ ਬਿਨਾਂ ਵਜ੍ਹਾ ਪਾਣੀ ਨਾ ਲਾਈਏ। ਇਸੇ ਤਰ੍ਹਾਂ ਜਿਹੜੀ ਖਾਸ ਮਿੱਟੀ ਦੀ ਜਿਹੜੀ ਪਰਖ ਕਰਕੇ ਹੀ ਆਪਾਂ ਖਾਦਾਂ ਪਾਈਏ। ਕਿਸਾਨਾਂ ਨੂੰ ਮੇਰੀ ਅਪੀਲ ਹੈ ਕਿ ਸਾਰਾ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖ ਕੇ ਹੀ ਇਹ ਚੀਜ਼ਾਂ ਪਾਉਣ, ਆਪਣਾ ਖਰਚੇ ਵੀ ਘਟਾਉਣ, ਇਹ 'ਚ ਕਿਸਾਨਾਂ ਦਾ ਹੀ ਭਲਾ।
1: ਅੱਜ ਦੇ ਪ੍ਰੋਗਰਾਮ 'ਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੋਹਾਲੀ ਤੋਂ ਮਨੋਜ ਕੇਰਦਰ, ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਪਠਾਨਕੋਟ ਤੋਂ ਰਜਨੀਸ਼ ਕੁਮਾਰ, ਫਾਜ਼ਿਲਕਾ ਤੋਂ ਜੈਲੇਸ਼ ਠਠਈ, ਤਰਨਤਾਰਨ ਤੋਂ ਅਮਿਤ ਮਰਵਾਹਾ ਅਤੇ ਹੁਸ਼ਿਆਰਪੁਰ ਤੋਂ ਸੰਜੀਵ ਕੁਮਾਰ ਬਖਸ਼ੀ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਗੱਲਬਾਤ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ। ਪੇਸ਼ਕਾਰੀ ਸਹਾਇਕ ਮਨਪ੍ਰੀਤ ਸਿੰਘ, ਪੇਸ਼ਕਸ਼ ਰਾਜੇਸ਼ ਬਾਲੀ।
8: ਹੁਣ ਤੁਸੀਂ ਸੁਣ ਰਹੇ ਸੀ ਸਮਾਚਾਰ ਦਰਸ਼ਨ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪਰਵੇਜ਼ ਮਹਿੰਦੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਆਬਸ਼ਾਰ 'ਚ ਇਹ ਖੂਬਸੂਰਤ ਗਜ਼ਲ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਸੁਣ ਸਕਦੇ ਹੋ। ਇਸ ਵੇਲੇ ਰਾਤ ਦੇ 8 ਵਜ ਰਹੇ ਨੇ। ਸੁਣਦੇ ਹਾਂ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਹੋਸਟ ਤੇ ਦੋਸਤ ਕਵਿਤਾ ਪ੍ਰੋਗਰਾਮ ਜ਼ਿੰਦਗੀ ਹਸੀਨੇ ਲੱਗੇ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਡਿਪਰੈਸ਼ਨ ਤੇ ਐਂਜ਼ਾਈਟੀ ਦੀ। ਕਹਿੰਦੇ ਨੇ ਕਿ ਅੱਜ ਕੱਲ ਇਹ ਸ਼ਬਦ ਬਹੁਤ ਹੀ ਜ਼ਿਆਦਾ ਸੁਣਨ ਨੂੰ ਮਿਲਦੇ ਨੇ। ਕਈ ਲੋਕ ਇਹਨਾਂ ਨੂੰ ਇੱਕੋ ਜਿਹਾ ਸਮਝ ਲੈਂਦੇ ਨੇ ਤੇ, ਪਰ ਅਸਲ ਵਿੱਚ ਦੋਹਾਂ ਵਿੱਚ ਬਹੁਤ ਜ਼ਿਆਦਾ ਫਰਕ ਹੈ।

ਤੁਲਨਾ ਕਰੀਏ ਤਾਂ ਡਿਪਰੈਸ਼ਨ ਇਨਸਾਨ ਨੂੰ ਬੀਤੇ ਸਮੇਂ ਵਿੱਚ ਲੈ ਜਾਂਦਾ ਹੈ। ਉਹ ਪੁਰਾਣੀਆਂ ਗੱਲਾਂ, ਪੁਰਾਣੇ ਦੁੱਖ, ਪੁਰਾਣੀਆਂ ਗਲਤੀਆਂ ਵਿੱਚ ਫਸ ਜਾਂਦਾ ਹੈ ਅਤੇ ਐਨਜ਼ਾਈਟੀ ਇਨਸਾਨ ਨੂੰ ਅੱਗੇ ਲੈ ਕੇ ਜਾਂਦੀ ਹੈ। ਜੋ ਹਾਲੇ ਹੋਇਆ ਵੀ ਨਹੀਂ ਹੁੰਦਾ ਉਹਦੀ ਫਿਕਰ ਕਰਵਾ ਦਿੰਦੀ ਹੈ। ਅੱਜ ਅਸੀਂ ਇਸੇ ਵਿਸ਼ੇ 'ਤੇ ਹੀ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਆਓ ਸੁਣਦੇ ਇਸ ਪ੍ਰੋਗਰਾਮ ਦਾ ਪਹਿਲਾ ਗੀਤ। ਆਵਾਜ਼ ਦਿੱਤੀ ਹੈ ਕਵਿਤਾ ਕ੍ਰਿਸ਼ਨਮੂਰਤੀ ਨੇ।

ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਡਿਪਰੈਸ਼ਨ ਅਤੇ ਐਨਜ਼ਾਈਟੀ ਬਾਰੇ, ਜੋ ਕਿ ਅੱਜ ਦੇ ਸਮੇਂ ਦੇ ਵਿੱਚ ਇੰਨੀ ਕੁ ਜ਼ਿਆਦਾ ਵੱਧ ਗਈ ਹੈ, ਕਿਉਂਕਿ ਜਿਹੜੇ ਡਿਪਰੈਸ਼ਨ ਹੈ, ਚਾਹੇ ਉਹ ਛੋਟਾ ਹੈ, ਚਾਹੇ ਉਹ ਵੱਡਾ ਹੈ, ਚਾਹੇ ਉਹ ਬਜ਼ੁਰਗ ਹੈ, ਹਰ ਇੱਕ ਨੂੰ ਹੋ ਰਿਹਾ। ਡਿਪਰੈਸ਼ਨ ਵਾਲਾ ਇਨਸਾਨ ਅਕਸਰ ਚੁੱਪ ਹੋ ਜਾਂਦਾ ਹੈ, ਉਹਦਾ ਮਨ ਕਿਸੇ ਕੰਮ ਵਿੱਚ ਨਹੀਂ ਲੱਗਦਾ, ਅਤੇ ਜਿਹੜਾ ਐਨਜ਼ਾਈਟੀ ਵਾਲਾ ਇਨਸਾਨ ਹੈ ਉਹ ਚੁੱਪ ਹੀ ਨਹੀਂ ਹੁੰਦਾ, ਉਹਦੇ ਦਿਮਾਗ ਵਿੱਚ ਹਜ਼ਾਰ ਗੱਲਾਂ ਜਿਹੜੀਆਂ ਦੌੜਦੀਆਂ ਰਹਿੰਦੀਆਂ ਨੇ, ਵਿਚਾਰ ਚੱਲਦੇ ਰਹਿੰਦੇ ਨੇ। ਇੱਕ ਨੂੰ ਮਤਲਬ ਕੁਝ ਕਰਨ ਦਾ ਬਿਲਕੁਲ ਮਨ ਵੀ ਨਹੀਂ ਕਰਦਾ, ਅਤੇ ਜਿਹੜਾ ਦੂਜਾ ਹੈ ਉਹ ਕੁਝ ਨਾ ਕੁਝ ਕਰਨ ਲਈ ਜਾਂ ਕੁਛ ਆਪਣੀ ਜਿਹੜੀ ਓਵਰ ਥਿੰਕਿੰਗ ਹੈ ਉਹਦੇ ਲਈ ਸੋਚਦਾ ਰਹਿੰਦਾ। ਅਤੇ ਇਹਨਾਂ ਦੇ ਬਚਾਅ ਲਈ ਸਾਨੂੰ ਆਪਣੇ ਆਪ ਦੇ ਨਾਲ ਲੜਨਾ ਪੈਂਦਾ ਕਿ ਇਸ ਚੀਜ਼ ਦੇ ਵਿੱਚੋਂ ਅਸੀਂ ਕਿੱਦਾਂ ਬਾਹਰ ਨਿਕਲਣਾ। ਕੁਝ ਸਮਾਂ ਸਾਡੇ ਲਈ ਬਹੁਤ ਹੀ ਔਖਾ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਇਸ ਚੀਜ਼ ਤੋਂ ਲੰਘੀਏ, ਨਿਕਲ ਨਹੀਂ ਹੁੰਦਾ, ਕਿਉਂਕਿ ਜੋ ਸਮਾਂ ਸਾਡੇ 'ਤੇ ਬੀਤ ਰਿਹਾ ਹੁੰਦਾ ਉਹ ਸਿਰਫ ਅਸੀਂ ਖੁਦ ਹੀ ਜਾਣਦੇ ਹਾਂ, ਦੂਜੇ ਜਿਹੜੇ ਹੁੰਦੇ ਨੇ ਸਿਰਫ ਸਾਨੂੰ ਸਲਾਹਾਂ ਦੇ ਸਕਦੇ ਨੇ। ਇਸ ਲਈ ਇਸ ਚੀਜ਼ 'ਚੋਂ ਨਿਕਲਣ ਵਾਸਤੇ ਸਾਨੂੰ ਕਿਸੇ ਦੀ ਨਹੀਂ, ਸਾਨੂੰ ਆਪਣੇ ਆਪ ਦੀ ਲੋੜ ਹੋਣੀ ਚਾਹੀਦੀ ਹੈ। ਅਤੇ ਉਹਨੂੰ ਅਸੀਂ ਕਿੱਦਾਂ ਜਿੱਤਣਾ ਹੈ ਆਪਣੀ ਜ਼ਿੰਦਗੀ ਨੂੰ, ਇਹ ਸਾਡੇ ਖੁਦ 'ਤੇ ਡਿਪੈਂਡ ਕਰਦਾ। ਇਹਨੂੰ ਹਰਾ ਕੇ ਆਪਣੀ ਜਿੱਤ ਨੂੰ ਹਾਸਿਲ ਕਰਨਾ। ਆਓ ਅਗਲਾ ਗੀਤ ਸੁਣਦੇ ਹਾਂ, ਆਵਾਜ਼ ਦਿੱਤੀ ਹੈ ਰੂਪ ਕੁਮਾਰ ਰਾਠੌਰ।

0: ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਵੇਲਾ ਇੱਕ ਛੋਟੇ ਜਿਹੇ ਅੰਤਰਾਲ ਦਾ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਦੋਸਤੋ, ਸੋਸ਼ਲ ਮੀਡੀਆ ਨੇ ਇੰਨਾ ਕੁ ਜ਼ਿਆਦਾ ਇਨਸਾਨ ਨੂੰ ਆਪਣੇ ਆਪ ਵਿੱਚ ਕਰ ਦਿੱਤਾ ਨਾ ਕਿ ਉਹਨੂੰ ਕੁਝ ਪਤਾ ਨਹੀਂ ਲੱਗਦਾ ਕਿ ਹਾਂ ਵੀ ਨਹੀਂ ਸਾਡੇ ਪਰਿਵਾਰ 'ਚ ਕੀ ਹੋ ਰਿਹਾ ਹੈ, ਸਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ, ਉਹਨੂੰ ਕੁਛ ਲੈਣਾ ਦੇਣਾ ਨਹੀਂ। ਪਹਿਲਾਂ ਲੋਕ ਦੁੱਖ ਵੰਡ ਲੈਂਦੇ ਸੀ, ਅੱਜ ਕੱਲ੍ਹ ਲੋਕ ਕੀ ਕਰਦੇ ਨੇ, ਸਟੇਟਸ ਪਾਉਂਦੇ ਨੇ। ਪਹਿਲਾਂ ਰਿਸ਼ਤੇ ਸੁਣਦੇ ਸੀ, ਅੱਜ ਕੱਲ੍ਹ ਮੋਬਾਈਲ ਸਕਰੋਲ ਹੁੰਦੇ ਨੇ। ਪਹਿਲਾਂ ਘਰਾਂ ਵਿੱਚ ਗੱਲਾਂ ਹੁੰਦੀਆਂ ਸੀ, ਪਰ ਅੱਜ ਨੋਟੀਫਿਕੇਸ਼ਨ ਹੁੰਦੇ ਨੇ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਸਾਰਿਆਂ ਕੋਲ ਫੋਨ ਹੁੰਦੇ ਨੇ ਅਤੇ ਇੱਕ ਦੂਜੇ ਨੂੰ ਕਹਿੰਦੇ ਨੇ ਮੈਂ ਤੈਨੂੰ ਆਹ ਰੀਲ ਭੇਜੀ ਆ, ਮੈਂ ਤੈਨੂੰ ਆਹ ਭੇਜਿਆ ਆ। ਮਤਲਬ ਗੱਲ ਪਹਿਲਾਂ ਹੁੰਦੀ ਸੀ, ਗੱਲਾਂ ਕਰਦੇ ਸੀ, ਇੱਕ ਦੂਜੇ ਦੇ ਨਾਲ ਦੁੱਖ ਸੁੱਖ ਸਾਂਝੇ ਕਰਦੇ ਸੀ, ਪਰ ਅੱਜ ਦਾ ਸਮਾਂ ਉਹ ਬਿਲਕੁਲ ਹੀ ਖਤਮ ਹੋ ਗਿਆ। ਦੋਸਤੋ, ਡਿਪਰੈਸ਼ਨ ਅਤੇ ਐਨਜ਼ਾਇਟੀ ਕੋਈ ਕਮਜ਼ੋਰੀ ਨਹੀਂ, ਜਿਵੇਂ ਬੁਖਾਰ ਸਰੀਰ ਨੂੰ ਹੁੰਦਾ ਹੈ, ਉਦਾਂ ਹੀ ਥਕਾਵਟ ਮਨ ਨੂੰ ਵੀ ਹੋ ਸਕਦੀ ਹੈ। ਅਤੇ ਜਿਵੇਂ ਸਰੀਰ ਦੇ ਇਲਾਜ ਲਈ ਡਾਕਟਰ ਕੋਲ ਜਾਂਦੇ ਆ, ਉਵੇਂ ਮਨ ਦੀ ਮਦਦ ਲਈ ਵੀ ਕਿਸੇ ਨਾਲ ਗੱਲ ਕਰਨੀ ਜ਼ਰੂਰੀ ਹੁੰਦੀ ਹੈ। ਅਤੇ ਜਦੋਂ ਤੁਹਾਨੂੰ ਇੱਦਾਂ ਦਾ ਲੱਗੇ ਕਿ ਨਹੀਂ ਮੈਨੂੰ ਡਿਪਰੈਸ਼ਨ ਹੋ ਰਿਹਾ ਜਾਂ ਮੈਂ ਕੁਝ ਅੰਦਰ ਹੀ ਅੰਦਰ ਘੁੱਟਣ ਫੀਲ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ, ਅਤੇ ਕੋਈ ਇਹੋ ਜਿਹਾ ਸ਼ਖਸ ਲੱਭੋ ਜਿਹਦੇ ਨਾਲ ਤੁਸੀਂ ਆਪਣੀ ਗੱਲ ਸਾਂਝੀ ਕਰ ਸਕੋ, ਕਿਉਂਕਿ ਗੱਲ ਬਾਹਰ ਕੱਢਣੀ ਬਹੁਤ ਜ਼ਰੂਰੀ ਹੈ। ਇਸ ਚੀਜ਼ ਦੇ ਵਿੱਚੋਂ ਬਾਹਰ ਆਉਣ ਵਾਸਤੇ ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਅਰਿਜੀਤ ਸਿੰਘ।

0: ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਵੇਲਾ ਹੈ ਛੋਟੇ ਜਿਹੇ ਅੰਤਰਾਲ ਦਾ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਅੰਤਰਾਲ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ। ਆਓ ਇਸ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ।

ਦੋਸਤੋ, ਮੈਂ ਤੁਹਾਡੇ ਤੋਂ ਇੱਕ ਪੁੱਛਣਾ ਚਾਹੁੰਦੀ ਹਾਂ ਕਿ ਕੀ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਤੁਸੀਂ ਸੱਚਮੁੱਚ ਮਿਲਦੇ ਹੋ, ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਕੁਝ ਉਹਨਾਂ ਦੇ ਮਨ ਦੇ ਵਿੱਚ ਗੱਲਾਂ ਨੇ ਜਾਂ ਕੁਝ ਕਹਿਣਾ ਚਾਹੁੰਦੇ ਨੇ, ਕੀ ਤੁਸੀਂ ਉਹਨਾਂ ਨੂੰ ਕਦੀ ਪੁੱਛਣ ਦੀ ਕੋਸ਼ਿਸ਼ ਕੀਤੀ, ਜਾਂ ਸਿਰਫ ਉਹਨਾਂ ਦੇ ਬਸ ਮੈਂ ਠੀਕ ਹਾਂ ਜਾਂ ਤੁਸੀਂ ਠੀਕ ਹੋ, ਬਸ ਇੱਥੋਂ ਤੱਕ ਹੀ ਰਹਿੰਦੇ ਹੋ? ਕਦੀ ਉਹਨਾਂ ਨੂੰ ਇਹ ਪੁੱਛਿਆ ਕਿ ਤੇਰੇ ਮਨ ਵਿੱਚ ਕੀ ਚੱਲਦਾ ਹੈ, ਤੂੰ ਇੰਨਾ ਪਰੇਸ਼ਾਨ ਰਹਿੰਦਾ ਹੈ ਜਾਂ ਫਿਰ ਪਰੇਸ਼ਾਨ ਹੁੰਦੀ ਹੈ? ਇੱਕ ਦੋਸਤ ਦੇ ਨਾਤੇ ਕਦੀ ਕਿਸੇ ਦੇ ਨਾਲ ਇੱਦਾਂ ਜੇਕਰ ਤੁਹਾਨੂੰ ਕੋਈ ਦਿਖਦਾ ਹੈ ਤਾਂ ਉਹਨੂੰ ਪੁੱਛ ਕੇ ਦੇਖੋ, ਕੀ ਪਤਾ ਉਹ ਕੋਈ ਇਹੋ ਜਿਹਾ ਸ਼ਖਸ ਲੱਭਦਾ ਹੋਵੇ ਜਿਹਦੇ ਨਾਲ ਉਹ ਗੱਲ ਕਰਨਾ ਚਾਹੁੰਦਾ ਹੋਵੇ, ਉਹਦੇ ਮਨ ਦੇ ਵਿੱਚ ਗੱਲਾਂ, ਉਹ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹੋਵੇ, ਅਤੇ ਉਹਦਾ ਸਾਥੀ ਬਣੋ, ਉਹਦੇ ਮਨ ਨੂੰ ਹਲਕਾ ਕਰੋ। ਆਓ ਅਗਲਾ ਗੀਤ ਸੁਣਦੇ ਤਾਹਰ ਫਤਿਹ ਅਲੀ ਖਾਨ।

ਦੋਸਤੋ, ਰਾਹਾਂ ਭਾਵੇਂ ਔਖੀਆਂ ਨੇ ਪਰ ਤੁਰਨਾ ਨਾ ਛੱਡੀ। ਦੁੱਖਾਂ ਦੇ ਬੱਦਲ ਆ ਜਾਣ ਪਰ ਹੱਸਣਾ ਨਾ ਛੱਡੀ। ਵੇਲਾ ਮਾੜਾ ਹੋ ਸਕਦਾ ਹੈ, ਜ਼ਿੰਦਗੀ ਨਹੀਂ। ਆਪਣੇ ਆਪ 'ਤੇ ਯਕੀਨ ਕਰਨਾ ਕਦੇ ਨਾ ਛੱਡੀ। ਦੋਸਤੋ, ਮੈਂ ਹਾਂ ਤੁਹਾਡੀ ਦੋਸਤ ਅਤੇ ਕਵਿਤਾ, ਅਤੇ ਇਸ ਦੇ ਨਾਲ ਹੀ ਆਪਣੀ ਦੋਸਤ ਕਵਿਤਾ ਨੂੰ ਜ਼ਿੰਦਗੀ ਹਸੀਨ ਪ੍ਰੋਗਰਾਮ ਨੂੰ ਖਤਮ ਕਰਨ ਦੀ ਇਜਾਜ਼ਤ ਦਿਓ ਇਸ ਖੂਬਸੂਰਤ ਗੀਤ ਦੇ ਨਾਲ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਸੀਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:45 ਹੋਣ ਵਾਲੇ ਨੇ। ਹੁਣੇ ਤੋਂ ਕੁਝ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਸੰਧਿਆ। 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ ਅਤੇ 9:45 'ਤੇ ਇਨਸਾਈਟ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਬਰਤਾਨੀਆ ਆਜ਼ਾਦ ਵਪਾਰ ਸਮਝੌਤਾ ਸਭ ਤੋਂ ਵਿਆਪਕ ਵਪਾਰ ਸਮਝੌਤਾ ਹੈ। ਭਾਰਤ ਨੇ 2026 ਵਿੱਚ ਆਪਣੇ ਬ੍ਰਿਕਸ ਪ੍ਰਧਾਨਗੀ ਹੇਠ ਗੁਰੂਗ੍ਰਾਮ ਵਿੱਚ 11ਵੀਂ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ। ਰੱਖਿਆ ਆਤਮ ਨਿਰਭਰਤਾ ਦੇ ਇੱਕ ਅਹਿਮ ਮੀਲ ਪੱਥਰ ਵਜੋਂ DRDO ਨੇ ਸਵਦੇਸ਼ੀ ਨੇਤਰਾਂ ਏਅਰਬੋਨ ਅਰਲੀ ਵਾਰਨਿੰਗ ਐਂਡ ਕੰਟਰੋਲ ਸਿਸਟਮ ਲਈ ਅੰਤਿਮ ਸੰਚਾਲਨ ਮਨਜ਼ੂਰੀ ਪ੍ਰਾਪਤ ਕਰ ਲਈ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਪੰਜਾਬ ਭਰ ਵਿੱਚ ਅੱਜ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋਈ, 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਲੜਾਈ ਲਈ ਪੂਰੇ ਸਮਾਜ ਦੀ ਹਿੱਸੇਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦਿਆਂ ਅੱਜ ਸਾਂਝਾ ਸੁਨੇਹਾ ਇਕਜੁੱਟ ਪੰਜਾਬ ਪ੍ਰੋਗਰਾਮ ਕਰਾਇਆ ਗਿਆ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆਂ ਨੇ ਪੁਲਿਸ ਅਧਿਕਾਰੀਆਂ ਨੂੰ ਪਿੰਡ ਸੁਰੱਖਿਆ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਨਸ਼ਿਆਂ ਦੀ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ ਜਾਰੀ ਕੀਤੇ। ਸਿੱਖ ਕੌਮ ਦੇ ਮਹਾਨ ਜਨਰਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿੱਚ ਵੱਖ ਵੱਖ ਕਾਰਵਾਈਆਂ ਦੌਰਾਨ 9 ਮੁਲਜ਼ਮਾਂ ਨੂੰ 12 ਹਥਿਆਰਾਂ ਵੱਡੀ ਗਿਣਤੀ ਵਿੱਚ ਕਾਰਤੂਸ ਅਤੇ ਨਕਦੀ ਸਮੇਤ ਕੀਤਾ ਗ੍ਰਿਫਤਾਰ। ਮੌਸਮ ਵਿਭਾਗ ਨੇ 27 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਲਾਈਟ ਜਾਰੀ ਕੀਤਾ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ੇ ਸ਼ਾਸਤਰੀ

ਹੁਣ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਪ੍ਰੋਗਰਾਮ ਸੁਰ ਸਾਧਨਾ। ਪੇਸ਼ ਕਰ ਰਹੇ ਸੀ ਕਲਾਕਾਰ ਭਗਤਾ ਸਿੰਘ, ਰਾਗ ਸੀ ਬਿਹਾਗ, ਅਤੇ ਉਹਨਾਂ ਦੇ ਨਾਲ ਤਬਲੇ 'ਤੇ ਸੰਗਤ ਕਰ ਰਹੇ ਸੀ ਜਸਕਰਨ ਸਿੰਘ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰੋਗਰਾਮ ਸਰਗਮ। ਪ੍ਰੋਗਰਾਮ ਦੀ ਸ਼ੁਰੂਆਤ 'ਚ ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਗੀਤ ਸੁਣਦੇ ਹਾਂ, ਐ ਖੁਦਾ ਐ ਖੁਦਾ।

ਲਤਾ ਮੰਗੇਸ਼ਕਰ ਅਤੇ ਮੰਨਾ ਡੇ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ ਇਹ ਗੀਤ। ਅਗਲਾ ਗੀਤ ਸੁਣਦੇ ਹਾਂ, ਆਵਾਜ਼ ਦਿੱਤੀ ਆਸ਼ਾ ਭੋਂਸਲੇ ਅਤੇ ਮੁਹੰਮਦ ਰਫੀ ਨੇ। ਗੀਤ ਦੇ ਬੋਲ ਨੇ ਅਭੀ ਨਾ ਜਾਓ ਛੋੜ ਕਰ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 11 ਵਜਣ ਵਾਲੇ ਨੇ ਹੁਣੇ ਤੋਂ ਕੁਝ ਹੀ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ, 11:05 'ਤੇ ਅੰਗਰੇਜ਼ੀ 'ਚ ਸਮਾਚਾਰ।

0: Maxima of the Netherlands, the UN Secretary General's Special Advocate for Financial Health in New Delhi today. In a social media post, Mr. Modi stated that during the meeting, they discussed how India's digital public infrastructure-led revolution is making financial services more accessible and affordable, enhancing ease of living and empowering people at scale. The Prime Minister added that India remains committed to sharing its experience with partner countries across the world. National Testing Agency NTA has opened a window today for candidates to challenge the provisional answer keys for the NEET UG 2026 re-exam, which was held on the 21st of this month. In a social media post, the NTA announced that the answer keys are now available at www.neet.nta.in. Students can challenge questions for a fee of 2,000 rupees per question until the 28th of this month. This fee is fully refundable if the challenge is accepted. India's newly appointed High Commissioner to Bangladesh, Dinesh Trivedi, formally assumed office today after presenting his credentials to Bangladeshi President Mohammad Shahabuddin at Bengabhavan in Dhaka. Following the credential presentation ceremony at the Presidential Palace, Trivedi visited the Indian Visa Application Center in Dhaka to inspect its operations and interact with officials. In the FIFA World Cup, Curaçao will take on Ivory Coast in Group E match at Philadelphia in US at 1:30 Indian time. In another Group E fixture, Ecuador will face Germany at East Rutherford in at 1:30 AM IST. And that's the end of this news bulletin.
1: ਅਸੀਂ ਆਕਾਸ਼ਵਾਣੀ ਦੇ ਚਲੰਦਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 11:10 ਹੋ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਇੱਥੇ ਖਤਮ ਹੁੰਦੇ ਨੇ। ਆਪਣੀ ਪਹਿਲੀ
2: ਸਮਾਂ ਲਾਈਵ ਫੋਨ ਇਨ ਫਾਰਮੈਸੀ ਗੀਤਾ ਦੇ ਪ੍ਰੋਗਰਾਮ ਸੌਗਾਤ ਦਾ। ਦੋਸਤੋ, ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਕੇ ਤੁਸੀਂ ਵੀ ਬਣ ਸਕਦੇ ਹੋ ਸੌਗਾਤ ਦਾ ਹਿੱਸਾ ਅਤੇ ਸੁਣ ਸਕਦੇ ਹੋ ਆਪਣੀ ਫਰਮਾਇਸ਼ ਦਾ ਗੀਤ ਫੋਨ ਨੰਬਰ 2342-171 ਡਾਇਲ ਕਰਕੇ। ਅਤੇ ਉਹ ਦੋਸਤ ਜਿਹੜੇ ਸਾਨੂੰ ਜਲੰਧਰ ਤੋਂ ਬਾਹਰ ਤੋਂ ਡਾਇਲ ਕਰਨ, ਜਲੰਧਰ ਦੇ ਏਰੀਆ ਕੋਡ 0181 ਲਗਾਉਣਾ ਨਾ ਭੁੱਲਣਾ, ਯਾਨੀ ਪੂਰਾ ਨੰਬਰ 0181-2342-171। ਜੀ ਹਾਂ, ਇਹ ਨੰਬਰ ਡਾਇਲ ਕਰਕੇ ਤੁਸੀਂ ਬਣ ਸਕਦੇ ਹੋ ਅੱਜ ਦੇ ਸੌਗਾਤ ਦਾ ਹਿੱਸਾ ਅਤੇ ਸੁਣ ਸਕਦੇ ਹੋ ਆਪਣੀ ਫਰਮਾਇਸ਼ ਦਾ ਗੀਤ। ਅਤੇ ਜਦ ਤੱਕ ਦੋਸਤ ਜੁੜਦੇ ਹੈ DTH ਦੀ AIR ਪੰਜਾਬ ਸੇਵਾ ਦੇ ਜਲੰਧਰ ਕੇਂਦਰ ਦੇ ਨਾਲ, ਇੱਕ ਪਿਆਰਾ ਜਿਹਾ ਕਮਲਜੀਤ ਨੀਰੂ ਦਾ ਗਾਇਆ ਗੀਤ ਤੁਹਾਡੇ ਸੈੱਟ 'ਤੇ।

0: मन का हर कोना झंकृत हो उठता है। जिनकी उंगलियों
1: दोस्तों इस प्रोग्राम च साडी वध तो वध कोशिश हुंदी है लगती है इस प्रोग्राम च साडी वध तो वध कोशिश हुंदी है कि अपने दोस्तां दी कॉल नूं रिसीव करिए ते उहनां दी फरमाइश दा गीत उहनां नूं सुनाइए। हैलो
2: हैलो सर जी सत श्री अकाल।
1: सत श्री अकाल जी, ते अपने बारे दस दो जी, कौन ते कित्थों जी?
2: सर शरण गल कर रही हां जगतपुर जट्टा दा।
1: ते किहो जिहा बीतिया जी अज दा दिन?
2: सर जी अज दा दिन खराब सी।
1: ਜਿਹੜਾ ਦਿਨ ਅਸੀਂ ਖਰਾਬ ਗਿੰਦੇ ਹਾਂ ਅਤੇ ਅਗਰ ਪੋਜ਼ਿਟਿਵ ਵੇ ਨਾਲ ਦੇਖੋ ਤਾਂ ਉਸ ਦਿਨ ਤੋਂ ਹੋਈ ਖਰਾਬੀ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਵੇ। ਅਤੇ ਜਦੋਂ ਆਪਾਂ ਆਪਣਾ ਨਜ਼ਰੀਆ ਇਹ ਬਣਾ ਲਈਏ ਕਿ ਆਪਾਂ ਅੱਜ ਦੇ ਦਿਨ ਤੋਂ ਇਹ ਸਿੱਖਿਆ ਲਈ ਤਾਂ ਉਹ ਵੀ ਪੋਜ਼ਿਟਿਵ ਲੱਗੇਗਾ ਅਤੇ ਵਧੀਆ ਲੱਗੇਗਾ।
2: ਸਰ ਕੱਲ੍ਹ ਦਾ ਰਾਤ ਦਾ ਫੀਵਰ ਹੋਇਆ ਸੀ, ਟੈਸਟ ਕਰਵਾਇਆ ਅਤੇ ਟਾਈਫਾਇਡ ਨਿਕਲਿਆ।
1: ਠੀਕ ਹੈ ਜੀ, ਅਤੇ ਜਦੋਂ ਵੀ ਮੌਸਮ ਬਦਲਦਾ ਅਗਰ ਕਿਸੇ ਨੂੰ ਬੁਖਾਰ ਹੁੰਦਾ ਤਾਂ ਲਾਜ਼ਮੀ ਹੈ ਜਾਂ ਜ਼ਿਆਦਾਤਰ ਚਾਂਸਿਸ ਇਹ ਹੋ ਜਾਂਦੇ ਆ ਕਿ ਉਸ ਨੂੰ ਟਾਈਫਾਇਡ ਜਾਂ ਬੁਖਾਰ ਦਾ ਹਮਲਾ ਝੱਲਣਾ ਪਵੇ। ਅਤੇ ਇਸ ਲਈ ਅਗਲੀ ਵਾਰ ਜਦੋਂ ਮੌਸਮ ਚੇਂਜ ਹੋਣਾ ਹੈ ਤਾਂ ਇਹ ਉਸ ਦਾ ਇਸ਼ਾਰਾ ਹੈ ਕਿ ਅਣਗਹਿਲੀ ਬਿਲਕੁਲ ਨਹੀਂ ਕਰਨੀ, ਆਪਣੀ ਸਿਹਤ ਦਾ ਧਿਆਨ ਰੱਖੋ। ਅਤੇ ਖਾਸ ਤੌਰ 'ਤੇ ਬੁਖਾਰ ਜ਼ਿਆਦਾਤਰ ਉਹਨਾਂ ਲੋਕਾਂ ਨੂੰ ਹੁੰਦਾ ਵੇ ਜਿਨ੍ਹਾਂ ਦੇ ਸਰੀਰ 'ਚ ਵਿਟਾਮਿਨ ਸੀ ਦੀ ਘਾਟ ਹੋਵੇ। ਆਂਵਲੇ ਖਾਇਆ ਕਰੋ, ਬੁਖਾਰ ਨਾਲ ਲੜਨ ਦੀ, ਟਾਈਫਾਇਡ ਨਾਲ ਲੜਨ ਦੀ ਤਾਕਤ ਆਏਗੀ।
2: ਤੇ ਠੀਕ ਹੈ ਸਰ,
1: ਗੀਤ ਦੀ ਫਰਮਾਇਸ਼ ਵੀ ਦੱਸ ਦਿਓ ਜੀ।
2: ਸਰ ਅਮਰਿੰਦਰ ਗਿੱਲ ਦਾ ਸੁਣਾ ਦਿਓ ਸੌਂਗ, ਕੋਈ ਵੀ ਆਪਣੀ ਚੁਆਇਸ ਦਾ।
1: ਜ਼ਰੂਰ ਸੁਣਾਵਾਂਗੇ ਜੀ, ਫੋਨ ਕਰਨ ਲਈ ਸ਼ੁਕਰੀਆ। ਇਸੇ ਤਰ੍ਹਾਂ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਰਿਹਾ ਕਰੋ।
2: ਆਪਣੀ ਫਿਰ
1: ਥੈਂਕ ਯੂ ਜੀ, ਕੁਝ ਸੁਨੇਹੇ ਵੀ ਸ਼ਾਮਿਲ ਕਰਦੇ ਹਾਂ ਜੀ। ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ, ਭਾਵਿਕ ਟੀਂਗਰਾ ਅਤੇ ਇਹਨਾਂ ਦਾ ਪੂਰਾ ਪਰਿਵਾਰ। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ। ਗੀਤ ਦੀ ਫਰਮਾਇਸ਼ ਅਮਰਿੰਦਰ ਗਿੱਲ ਦੀ ਆਵਾਜ਼ 'ਚ।

0: ਹੋਰ ਸੁਣਾਓ
1: ਹੋਰ
0: ਸੁਖ
1: ਠੀਕ?
0: ਵੀਰ ਜੀ, ਕੀ ਹਾਲ ਚਾਲ ਏ?
1: ਹਾਲ ਚਾਲ ਵਧੀਆ ਨੇ, ਤੁਸੀਂ ਦੱਸੋ ਠੀਕ ਹੋ ਭਾਅ ਜੀ?
0: ਬਹੁਤ ਵਧੀਆ ਜੀ, ਤੇ ਗੀਤ ਦੀ ਫਰਮਾਇਸ਼ ਵੀ ਦੱਸ ਦਿਓ ਜੀ।
1: ਗੀਤ ਸਰ ਸੁਦੇਸ਼ ਕੁਮਾਰੀ ਜੀ ਦਾ ਲਾ ਦਿਓ ਜੀ।
0: ਸੁਦੇਸ਼ ਕੁਮਾਰੀ ਜੀ ਦਾ। ਤੇ
1: ਹਾਂਜੀ,
0: ਅੱਜ ਦਾ ਦਿਨ ਕਿਹੋ ਜਿਹਾ ਬੀਤਿਆ ਤੇ ਮੌਸਮ ਕਿਹੋ ਜਿਹਾ ਰਿਹਾ ਜੀ ਛਾਜਲੀ 'ਚ?
1: ਮੌਸਮ ਤਾਂ ਗਰਮੀ ਹੈ ਜੀ, ਦਿਨ ਵਧੀਆ ਬੀਤਿਆ ਜੀ।
0: ਠੀਕ ਹੈ ਜੀ।
1: ਹਾਂਜੀ ਹਾਂ, ਬਹੁਤ ਵਧੀਆ ਦਿਨ ਸੀ ਜੀ।
0: ਤੇ ਸੁਦੇਸ਼ ਕੁਮਾਰੀ ਦਾ ਦੋ ਗਾਣਾ
1: ਹਾਂਜੀ
0: ਸੁਣਾਉਂਦੇ ਹਾਂ ਤੁਹਾਨੂੰ, ਹਰਭਜਨ ਮਾਨ
1: ਹਾਂਜੀ
0: ਤੇ ਸੁਦੇਸ਼ ਕੁਮਾਰੀ ਦੀ ਆਵਾਜ਼ 'ਚ ਜਾਗੋ ਹੈ ਜੀ।
1: ਠੀਕ ਹੈ, ਲਾ ਦਿਓ ਜੀ, ਉਹ ਲਾ ਦਿਓ।
0: ਫੋਨ ਕਰਨ ਲਈ ਸ਼ੁਕਰੀਆ ਜੀ।
1: ਠੀਕ ਹੈ ਵੀਰੇ।
0: ਟਾਲੀ ਵਾਲਾ ਜੱਟਾਂ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ ਤੇ ਪ੍ਰਵੀਨ ਤਨੇਜਾ, ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਨੀਲਮ, ਬੀਕੇਪੁਰੀ, ਕੈਲਾਸ਼, ਰਮਾ ਤੇ ਆਰਐਸਪੁਰੀ,

0: हेलो,
1: हेलो,
0: हाँ जी, स्वागत है जी प्रोग्राम च।
1: नमस्कार जी।
0: नमस्कार जनाब, ते अपने बारे दस दो जी, कौन ते कित्थों जी,
1: सर जी, मैं जनकरा
0: केड़ी जगह तो जी,
1: गुरदासपुर में जी। सर
0: ते गीत दी फरमाइश भी दस दो जी।
1: जी, आप
0: जरूर सुनावांगे जी, फोन करने लई शुक्रिया जी।
1: थैंक यू सर बहुत।
0: ਕੁਝ ਸੁਨੇਹੇ ਵੀ ਸ਼ਾਮਿਲ ਕਰ ਲੈਂਦੇ ਹਾਂ ਜੀ। ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਜਮਸ਼ੇਦਪੁਰ ਤੋਂ, ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਦਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਦਾ, ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ, ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਅਤੇ ਕੇ ਐੱਸ ਮਾਨ। ਗੀਤ ਮੁਹੰਮਦ ਰਫੀ ਦੀ ਆਵਾਜ਼ 'ਚ।

0: ਹੈਲੋ।
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਤੇ ਆਪਣੇ ਬਾਰੇ ਦੱਸ ਦਿਓ ਜਨਾਬ, ਕੌਣ ਤੇ ਕਿੱਥੋਂ ਜੀ?
1: ਸੋਮਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਕੀ ਬਾਤ ਹੈ ਜੀ, ਹੋਰ ਸੁਣਾਓ ਸੋਮਦੱਤ ਜੀ, ਕੀ ਹਾਲ ਚਾਲ ਤੁਹਾਡੇ? ਤੇ

0: ਗੀਤ ਦੀ ਫਰਮਾਇਸ਼ ਵੀ ਦੱਸ ਦਿਓ ਜੀ।
1: ਗੀਤ ਆਪਾਂ ਸੁਣਾਂਗੇ ਰਾਜ ਬਰਾੜ ਜੀ ਦਾ ਜੀ।
0: ਜ਼ਰੂਰ ਸੁਣਾਵਾਂਗੇ ਜੀ, ਫੋਨ ਕਰਨ ਲਈ ਸ਼ੁਕਰੀਆ ਜੀ।
1: ਬਹੁਤ ਬਹੁਤ ਧੰਨਵਾਦ ਸਰ ਜੀ।
0: ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ, ਸੈਕਟਰ 67 ਮੋਹਾਲੀ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ ਕਾਲਕਾ ਤੋਂ, ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ ਪਿੰਡ ਖਾਣੇ ਕੀ ਢਾਬ ਮਲੋੜ ਤੋਂ, ਸ਼ਮਸ਼ੇਰ ਸਿੰਘ ਘੋਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਤਰਨਵੀਰ ਦੇ ਨਾਲ ਮੰਤਾਜ। ਗੀਤ ਸੁਰਮਾ, ਗਾਇਕ ਕਲਾਕਾਰ ਰਾਜ ਬਰਾੜ।

0: ਤੁਸੀਂ ਸੁਣ ਰਹੇ ਹੋ ਸੁਗਾਤ ਤੇ ਸੁਗਾਤ ਚ ਅਗਲੇ ਕਾਲਰ ਦੋਸਤ। ਹੈਲੋ।
1: ਹੈਲੋ ਅਸ਼ਵਨੀ ਸਰ ਜੀ, ਨਮਸਕਾਰ।
0: ਨਮਸਕਾਰ ਜਨਾਬ, ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ ਕਿੱਥੋਂ ਜੀ?
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ ਬੋਲ ਰਿਹਾ ਸਰ।
0: ਤੇ ਗੀਤ ਦੀ ਫਰਮਾਇਸ਼ ਵੀ ਦੱਸ ਦਿਓ ਜੀ ਧਰਮਾ ਸਾਗਰ ਜੀ। ਫੋਨ ਕਰਨ ਲਈ ਸ਼ੁਕਰੀਆ ਜੀ, ਸੁਣਦੇ ਹਾਂ ਤੁਹਾਡੀ ਫਰਮਾਇਸ਼ ਦਾ ਗੀਤ।

ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾ ਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ, ਤੇਰੀ ਸਹੁੰ ਜੇ ਕਿਤੇ ਉਹ ਅੱਜ ਮਿਲ ਜਾਏ ਨਾ, ਸਾਰੀ ਫਸਲ ਉਹ ਫਕੀਰ ਦੇ ਬੂਹੇ

ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ ਵੱਖ ਚੈਨਲ ਤੇ ਆਕਾਸ਼ਵਾਣੀ ਦੇ ਵੱਖ ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਕੁਆਲਿਟੀ ਵਿੱਚ। ਨਿਊਜ਼ ਔਨ ਏਅਰ ਐਪ ਤੇ ਹੀ ਤੁਸੀਂ ਪੰਜਾਬ ਦੇ ਵੱਖ ਵੱਖ ਆਕਾਸ਼ਵਾਣੀ ਕੇਂਦਰਾਂ ਦੇ ਨਾਲ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵੀ ਸੁਣ ਸਕਦੇ ਹੋ। ਹੁਣੇ ਹੀ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਤੇ ਆਈਟਿਊਨ ਦੋਵੇਂ ਪਲੇਟਫਾਰਮ ਤੇ ਉਪਲਬਧ ਹੈ।

ਇੱਕ ਗੱਭਰੂ ਤੇ ਮੁਟਿਆਰ ਦੇ ਬੜੇ ਚਿਰਾਂ ਪਿਆਰ ਪਿੱਛੋਂ ਇੱਕ ਦਿਨ ਐਸਾ ਆਉਂਦਾ ਕਿ ਗੱਭਰੂ ਨੂੰ ਘਰ ਦੀ ਬਹੁਤ ਵੱਡੀ ਮਜਬੂਰੀ ਕਰਕੇ ਵਿਆਹ ਕਿਤੇ ਹੋਰ ਕਰਵਾਉਣਾ ਪੈਂਦਾ ਅਤੇ ਮੁਟਿਆਰ ਉਹਦੀ ਖੁਸ਼ੀ ਸਮਝ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ ਅਤੇ ਵਿਆਹ ਤੋਂ ਬਾਅਦ ਅਚਾਨਕ ਦੋਨਾਂ ਦੀ ਮੁਲਾਕਾਤ ਹੁੰਦੀ ਹੈ। ਗੱਭਰੂ ਮੁਟਿਆਰ ਨੂੰ ਕਹਿੰਦਾ ਕਿ ਜੋ ਹੋ ਗਿਆ ਉਹਨੂੰ ਸੁਪਨਾ ਸਮਝ ਕੇ ਭੁੱਲ ਜਾ, ਤੂੰ ਕਿਤੇ ਵਿਆਹ ਕਰਵਾ ਲੈ। ਤਾਂ ਮੁਟਿਆਰ ਕਹਿੰਦੀ ਹੈ, ਨਾ ਵੇ ਸੱਜਣਾ, ਇੰਨੀ ਬਾਦੋ ਉਹਨਾਂ ਦੇ ਸਾਰੇ ਕਿਤੇ ਤੇਰੇ ਵਰਗੇ ਹੋ ਗਏ।

ਪ੍ਰਭ ਮਿਲਬੇ ਕਉ ਪ੍ਰੀਤ ਮਨ ਲਾਗੀ। ਹੇ ਭਾਈ, ਮੇਰੇ ਮਨ ਵਿੱਚ ਪਰਮਾਤਮਾ ਨੂੰ ਮਿਲਣ ਲਈ ਪ੍ਰਭੂ ਪ੍ਰੀਤ ਲੱਗ ਗਈ ਹੈ, ਭਾਵ ਪ੍ਰਭੂ ਦਾ ਪਿਆਰ ਪੈਦਾ ਹੋ ਗਿਆ ਹੈ। ਜੇ ਕੋਈ ਮੈਨੂੰ ਪਰਮਾਤਮਾ ਨਾਲ ਮਿਲਾ ਦੇਵੇ ਤਾਂ ਮੈਂ ਉਸ ਸੰਤ ਦੇ ਭਾਵ ਮਿਲਾਪ ਕਰਵਾਉਣ ਵਾਲੇ ਦੇ ਚਰਨੀ ਲੱਗ ਜਾਵਾਂ ਅਤੇ ਉਸ ਨੂੰ ਪ੍ਰਭੂ ਦੇ ਮਿਲਾਪ ਦੀ ਬੇਨਤੀ ਕਰਾਂ। ਇਸ ਪ੍ਰਥਾਏ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਗ ਜੈਸਰੀ ਵਿੱਚ ਵੀ ਫੁਰਮਾਉਂਦੇ ਹਨ, ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ। ਕੋਈ ਰੱਬ ਦਾ ਪਿਆਰਾ ਮੈਨੂੰ ਰੱਬ ਨਾਲ ਮਿਲਾ ਦੇਵੇ ਤਾਂ ਮੈਂ ਉਸ ਦੇ ਚਰਨ ਪਕੜ ਲਵਾਂ ਅਤੇ ਉਸ ਬਾਰੇ ਸ਼ੁਭ ਬਚਨ ਬੋਲਾਂ, ਭਾਵ ਉਸ ਦੀ ਸਿਫਤ ਕਰਾਂ। ਜੇ ਮੈਨੂੰ ਆਪਣੇ ਪ੍ਰਾਣ ਵੀ ਦੇਣੇ ਪੈਣ ਤਾਂ ਮੈਂ ਆਪਣੇ ਪ੍ਰਾਣ ਵੀ ਉਸ ਨੂੰ ਹੀ ਦੇ ਦੇਵਾਂ। ਬਾਣੀ ਦਾ ਸਿਧਾਂਤ ਹੈ ਕਿ ਜੇ ਪਰਮਾਤਮਾ ਨੂੰ ਮਿਲਣਾ ਹੈ ਤਾਂ ਪੂਰਾ ਗੁਰੂ ਹੀ ਵਿਚੋਲਾ ਬਣ ਕੇ ਮਿਲਾ ਸਕਦਾ ਹੈ। ਰਾਮਕਲੀ ਕੀ ਵਾਰ ਵਿੱਚ ਗੁਰੂ ਅਰਜਨ ਦੇਵ ਜੀ ਇੱਕ ਸਲੋਕ ਰਾਹੀਂ ਸਿੱਖਿਆ ਦਿੰਦੇ ਹਨ, ਜੇ ਪ੍ਰਭੂ ਅੱਗੇ ਅਰਦਾਸ ਕਰਨੀ ਹੈ ਤਾਂ ਪ੍ਰਭੂ ਬੇਨਤੀ ਸੁਣ ਲੈਂਦਾ ਹੈ, ਮੈਨੂੰ ਪੂਰਾ ਗੁਰੂ ਹੀ ਮਿਲਾ ਸਕਦਾ ਹੈ ਜਿਸ ਅੱਗੇ ਮੈਂ ਆਪਣਾ ਮਨ ਤਨ ਸਮਰਪਿਤ ਕਰ ਦੇਵਾਂ। ਚੌਥੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਸੂਹੀ ਰਾਗ ਵਿੱਚ ਇਸ ਪ੍ਰਥਾਏ ਬਖਸ਼ਿਸ਼ ਭਰਿਆ ਬਚਨ ਉਚਾਰਦੇ ਹਨ ਕਿ ਜੇ ਕੋਈ ਸੱਜਣ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਕਰਾ ਦੇਵੇ ਤਾਂ ਮੈਂ ਐਸਾ ਸੱਜਣ ਹੀ ਇਸ ਜਗਤ ਵਿੱਚੋਂ ਲੱਭਾਂ। ਅੰਮ੍ਰਿਤ ਬਚਨ ਹਨ, ਕੋਈ ਐਸਾ ਸੱਜਣ ਲੋੜ ਲਹੋ, ਮੈਂ ਪ੍ਰੀਤਮ ਦੇ ਮਿਲਾਏ, ਸਤਿਗੁਰ ਮਿਲੇ ਹਰ ਪਾਇਆ, ਮਿਲਿਆ ਸਹਿਜ ਸੁਭਾਏ। ਉਹ ਸੱਜਣ ਵੀ ਗੁਰੂ ਹੀ ਹੈ ਜਿਸ ਦੁਆਰਾ ਹਰ ਪਾਇਆ ਜਾਂਦਾ ਹੈ, ਭਾਵ ਪ੍ਰਭੂ ਮਿਲਾਪ ਹੁੰਦਾ ਹੈ। ਵਿਚਾਰ ਅਧੀਨ ਰਹੋ ਵਾਲੀਆਂ ਪੰਕਤੀਆਂ ਹਨ, ਪਾਏ ਲਗੋ ਮੋਹੇ ਕਰੋ ਬੇਨਤੀ, ਕਉ ਸੰਤ ਮਿਲੈ ਵਡਭਾਗੀ। ਭਾਵ ਹੇ ਭਾਈ, ਜੇ ਪ੍ਰਭੂ ਦੀ ਪ੍ਰੀਤ ਪੈਦਾ ਹੋ ਜਾਵੇ ਤਾਂ ਪੂਰੇ ਗੁਰੂ ਨੇ ਹੀ ਤੈਨੂੰ ਉਸ ਪਰਮਾਤਮਾ ਦਾ ਦਰਸ਼ਨ ਕਰਵਾਉਣਾ ਹੈ, ਤੂੰ ਪੂਰੇ ਗੁਰੂ ਦੇ ਚਰਨੀ ਲੱਗ ਜਾ, ਗੁਰੂ ਅੱਗੇ ਹੀ ਬੇਨਤੀ ਕਰਨੀ ਹੈ ਕਿ ਮੈਨੂੰ ਪਰਮਾਤਮਾ ਦਾ ਮਿਲਾਪ ਹਾਸਲ ਹੋ ਜਾਵੇ। ਵਿਚਾਰ ਅਧੀਨ ਸ਼ਬਦ ਦੀਆਂ ਪੰਕਤੀਆਂ ਹਨ, ਮਨ ਅਰਪੋਂ ਤਨ ਰਾਖੋਂ ਆਗੈ, ਮਨ ਕੀ ਮਤ ਮੋਹਿ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੈ, ਅਨ ਦਿਨ ਫਿਰੋਂ ਤਿਸ ਪਿੱਛੇ ਵਿਰਾਗੀ। ਸਤਿਗੁਰ ਜੀ ਉਚਾਰਨ ਕਰਦੇ ਹਨ ਕਿ ਮੈਂ ਆਪਣਾ ਮਨ, ਮੈਂ ਆਪਣਾ ਤਨ, ਮੈਂ ਆਪਣਾ ਕਮਾਇਆ ਹੋਇਆ ਸਾਰਾ ਧਨ ਅਤੇ ਆਪਣੀ ਮਤ ਵੀ ਉਸ ਅੱਗੇ ਰੱਖਦੇ ਹਾਂ ਜੋ ਮੈਨੂੰ ਪ੍ਰਭੂ ਦੇ ਘਰ ਦੀ ਕਥਾ ਸੁਣਾਵੇ, ਭਾਵ ਪਰਮਾਤਮਾ ਦੇ ਘਰ ਦੀ ਗੱਲ ਸੁਣਾਵੇ। ਜਦੋਂ ਮਿਲਾਪ ਹਾਸਲ ਹੋ ਜਾਂਦਾ ਹੈ ਤਾਂ ਪ੍ਰੇਮੀ ਹਮੇਸ਼ਾ ਆਪਣੇ ਪ੍ਰੀਤਮ ਦੀਆਂ ਬਾਤਾਂ ਸੁਣਦਾ ਹੈ, ਪ੍ਰੀਤਮ ਦੀਆਂ ਬਾਤਾਂ ਕਰਨੀਆਂ ਚਾਹੁੰਦਾ ਹੈ। ਜਗਿਆਸੂ ਹਮੇਸ਼ਾ ਹੀ ਵੈਰਾਗੀ ਹੋ ਜਾਂਦਾ ਹੈ। ਰੱਬ ਦਾ ਪ੍ਰੇਮੀ ਪ੍ਰੇਮ ਵਿੱਚ ਇੰਨਾ ਰੰਗਿਆ ਜਾਂਦਾ ਹੈ ਕਿ ਪ੍ਰੀਤਮ ਦੀਆਂ ਕਥਾਵਾਂ ਸੁਣ ਕੇ ਵਿਸਮਾਦ ਹੋ ਰਿਹਾ ਹੈ, ਮਨ ਵਿੱਚ ਮਿਲਾਪ ਦੀਆਂ ਖੁਸ਼ੀਆਂ ਸਮਾਈਆਂ ਨਹੀਂ ਜਾਂਦੀਆਂ। ਜਿਵੇਂ ਬਚਨ ਹੈ, ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ। ਵਿਚਾਰ ਅਧੀਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ, ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਤਿਗੁਰੂ ਜੀ ਸ਼ਬਦ ਦਾ ਤਤ ਸਮਝਾਉਂਦੇ ਹੋਏ ਫੁਰਮਾਨ ਕਰਦੇ ਹਨ ਕਿ ਜਦੋਂ ਜੀਵ ਦੇ ਪਿਛਲੇ ਜਨਮਾਂ ਦੇ ਕੀਤੇ ਸ਼ੁਭ ਕਰਮਾਂ ਦੇ ਬੀਜ ਅੰਕੁਰ ਪੈਂਦੇ ਹਨ, ਭਾਵ ਪੂਰਾ ਗੁਰੂ ਮਿਲਣ ਨਾਲ ਜੀਵਨ ਦੇ ਹਨੇਰੇ ਜੋ ਅਗਿਆਨਤਾ ਵਿੱਚ, ਭਰਮ ਵਿੱਚ, ਮਾਇਆ ਦੇ ਮੋਹ ਵਿੱਚ ਜੀਵਨ ਬਤੀਤ ਕਰ ਰਿਹਾ ਸੀ, ਉਸ ਦੇ ਸੁੱਤੇ ਹੋਏ ਭਾਗ ਜਾਗ ਪੈਂਦੇ ਹਨ। ਜਨਮ ਜਨਮ ਕੀ ਸੋਈ ਜਾਗੀ ਤੋਂ ਭਾਵ ਇਹ ਜਿਹੜਾ ਮਨ ਮਾਇਆ ਦੇ ਭੁਲੇਖਿਆਂ ਵਿੱਚ ਸੁੱਤਾ ਰਿਹਾ ਹੈ, ਉਹ ਮਨ ਹੁਣ ਜਾਗ ਪਿਆ ਹੈ। ਹੁਣ ਮੇਰਾ ਮਨ ਪ੍ਰਭੂ ਦੀ ਪ੍ਰੀਤ ਵਿੱਚ ਰੰਗਿਆ ਗਿਆ ਹੈ, ਮੇਰੇ ਭਾਗ ਜਾਗ ਪਏ ਹਨ, ਹੁਣ ਸਾਨੂੰ ਪ੍ਰਭੂ ਦਾ, ਗੁਰੂ ਦਾ ਮਿਲਾਪ ਹੋ ਗਿਆ ਹੈ। ਬਚਨ ਹਨ, ਮਿਟਿਓ

0: ਜੋ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ।
1: ਪ੍ਰਭ ਮਿਲ ਬੇ ਕਉ ਪ੍ਰੀਤ ਮਨ ਲਾਗੀ, ਪਾਏ ਲਗਾਉ ਮੋਹਿ ਕਰੋ ਬੇਨਤੀ, ਕੋ ਸੰਤ ਮਿਲੈ ਬਡਭਾਗੀ। ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਕੁਲਦੀਪ ਸਿੰਘ ਹੋਰਾਂ। ਪ੍ਰਭੂ ਦੀ ਮਹਿਮਾ ਅਪਰੰਪਾਰ ਹੈ, ਉਸ ਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ। ਮੇਰੇ ਲਾਲਨ ਕੀ ਸੋਭਾ, ਸਦ ਨਵਤਨ ਮਨਰੰਗੀ ਸੋਭਾ। ਉਸ ਪਰਮਾਤਮਾ ਦੀ ਸ਼ੋਭਾ ਬੇਅੰਤ ਹੈ, ਉਸ ਦੀ ਸ਼ੋਭਾ ਉੱਤਮ ਹੈ। ਸੁਣਦੇ ਹਾਂ ਜੋਗਿੰਦਰ ਸਿੰਘ ਕੰਗ ਹੋਰਾਂ ਪਾਸੋਂ ਵਾਰਤਾ। ਪ੍ਰਿਯ ਕੀ ਸੋਭ ਸੁਹਾਵਨੀ ਨੀਕੀ।
2: ਇਹ ਅੰਮ੍ਰਿਤਮਈ ਬਚਨ ਬਾਣੀ ਦੇ ਬੋਹਿਤ, ਰਾਗ ਦੇ ਧਨੀ, ਮਹਾਨ ਸੰਪਾਦਕ ਅਤੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਾਗ ਮਲਾਰ ਵਿੱਚ ਉਚਾਰਨ ਕੀਤਾ ਹੋਇਆ ਹੈ ਅਤੇ ਸਮੁੱਚੀ ਮਾਨਵਤਾ ਦੇ ਪਥ ਪ੍ਰਦਰਸ਼ਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1272 'ਤੇ ਸੁਸ਼ੋਭਿਤ ਹੈ। ਪ੍ਰਭੂ ਪਿਆਰੇ ਦੀ ਸੋਭਾ ਦਾ ਗੁਰਬਾਣੀ ਵਿੱਚ ਬੇਸ਼ੁਮਾਰ ਅਤੇ ਬਹੁਪੱਖੀ ਵਰਣਨ ਉਪਲਬਧ ਹੁੰਦਾ ਹੈ। ਗੁਰਬਾਣੀ ਪਰਮਾਤਮਾ ਦੀ ਉਸਤਤ ਅਤੇ ਉਸਦੀ ਅਪਾਰ ਸੋਭਾ ਨਾਲ ਓਤ ਪ੍ਰੋਤ ਹੈ। ਵੱਖ ਵੱਖ ਬਾਣੀਕਾਰਾਂ ਨੇ ਪ੍ਰਭੂ ਸੋਭਾ, ਪ੍ਰਭੂ ਵਡਿਆਈ ਅਥਵਾ ਪ੍ਰਭੂ ਮਹਿਮਾ ਦਾ ਬੜੇ ਵਿਸਥਾਰ ਨਾਲ ਉਲੇਖ ਕੀਤਾ ਹੈ। ਪ੍ਰਭੂ ਪ੍ਰੀਤਮ ਦੀ ਮਹਿਮਾ ਦੇ ਅੰਮ੍ਰਿਤਮਈ ਬਚਨ ਜੀਵ ਦੇ ਹਿਰਦੇ ਨੂੰ ਸ਼ਾਂਤ ਕਰਦੇ ਹਨ। ਸਮਰੱਥ ਪ੍ਰਭੂ ਪ੍ਰੀਤਮ ਦੀ ਨਿਆਰੀ ਅਤੇ ਵਿਲੱਖਣ ਮਹਿਮਾ ਦਾ ਅਤਿ ਸੁੰਦਰ ਮਨਮੋਹਣਾ ਬਿੰਬ ਪੰਚਮ ਦਾਤਾਰ ਜੀ ਰਾਗ ਦੇਵ ਗੰਧਾਰੀ ਵਿੱਚ ਇਸ ਪ੍ਰਕਾਰ ਨਿਰੂਪਿਤ ਕਰਦੇ ਹਨ। ਅੰਮ੍ਰਿਤਾ ਪ੍ਰਿਯ ਬਚਨ ਤੁਹਾਰੇ, ਅਤਿ ਸੁੰਦਰ ਮਨਮੋਹਨ ਪਿਆਰੇ, ਸਭ ਹੋ ਮਦ ਨਿਰਾਰੇ। ਪਿਆਰਾ ਪ੍ਰਭੂ ਅਗੰਮ, ਅਗੋਚਰ, ਅਕਥ ਅਤੇ ਪਤਿਤ ਪਾਵਨ ਹੈ। ਉਸ ਵਰਗਾ ਕੋਈ ਹੋਰ ਹੋ ਹੀ ਨਹੀਂ ਸਕਦਾ। ਉਹ ਜਲ, ਥਲ, ਆਕਾਸ਼, ਪਾਤਾਲ ਹਰ ਥਾਂ ਵਿਆਪਕ ਹੈ। ਉਹ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਹੈ। ਉਹ ਮਿੱਠ ਬੋਲੜਾ ਹੈ ਅਤੇ ਕਦੇ ਵੀ ਕੌੜਾ ਨਹੀਂ ਬੋਲਦਾ। ਉਹ ਬਖਸ਼ਿਸ਼ ਅਤੇ ਰਹਿਮਤ ਦਾ ਸੋਮਾ ਹੈ। ਪ੍ਰਭੂ ਪਿਆਰਾ ਸਰਵ ਉੱਚ ਅਤੇ ਬਹੁ ਬੇਅੰਤ ਹੈ। ਉਸ ਦੀ ਸਰਵ ਉੱਚਤਾ ਅਤੇ ਅਨੰਤਤਾ ਨੂੰ ਪੰਜਵੇਂ ਸਤਿਗੁਰੂ ਜੀ ਰਾਗ ਦੇਵ ਗੰਧਾਰੀ ਵਿੱਚ ਇਸ ਪ੍ਰਕਾਰ ਅਭਿਵਿਅਕਤ ਕਰਦੇ ਹਨ। ਮੈਂ ਪੇਖਿਓਰੀ ਊਚਾ ਮੋਹਨ ਸਭ ਤੇ ਊਚਾ, ਆ ਨਾ ਸੰਸਰ ਕੋ ਲਾਗੈ ਢੂਡ ਰਹੇ ਹਮ ਮੂਚਾ। ਰਹਾਓ ਬਹੁ ਬੇਅੰਤ ਅਤ ਬੜੋ ਗਾਹਰੋ, ਥਾਹ ਨਹੀਂ ਅਗ ਹੂਚਾ। ਤੋਲ ਨਾ ਤੁਲੀਐ, ਮੋਲ ਨਾ ਮੁਲੀਐ, ਕਦ ਪਾਈਐ ਮਨ ਰੂਚਾ। ਅਜਿਹੇ ਮਹਾਨ ਪ੍ਰਭੂ ਪ੍ਰੀਤਮ ਦੇ ਸੁੰਦਰ ਸਰੂਪ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜੇ ਮਨਮੋਹਣੇ ਅਤੇ ਰਸਾਵਲੇ ਢੰਗ ਨਾਲ ਸੋਭਾਦਾਇਕ ਦੱਸ ਕੇ ਅੰਕਿਤ ਕੀਤਾ ਹੈ। ਤੇਰੇ ਬੰਕੇ ਲੋਇਨ ਦੰਤ ਰੀਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ। ਸਾਰੇ ਬ੍ਰਹਿਮੰਡ ਨੂੰ ਇੱਕ ਸੂਤਰ ਵਿੱਚ ਪਰੋਣ ਵਾਲੇ ਅਨੰਤ ਸ਼ਕਤੀਆਂ ਦੇ ਮਾਲਕ ਦੀ ਸੋਭਾ ਬੜੀ ਸੁਹਾਵਨੀ ਅਤੇ ਨੀਕੀ ਹੈ। ਉਸ ਦੀ ਚਾਲ ਸੁਹਾਵੀ, ਮਧੁਰਾੜੀ ਬਾਣੀ, ਕੋਇਲ ਵਰਗੇ ਬੋਲ ਅਤੇ ਉਸ ਦੀ ਸੁੰਦਰ ਪਗਰੀ ਦਾ ਵਰਣਨ ਵੀ ਗੁਰਬਾਣੀ ਵਿੱਚ ਉਪਲਬਧ ਹੁੰਦਾ ਹੈ। ਭਗਨ ਨਾਮਦੇਵ ਜੀ ਰਾਗ ਤਿਲੰਗ ਵਿੱਚ ਰੂਪਮਾਨ ਕਰਦੇ ਹਨ। ਬਲ ਬਲ ਜਾਓ, ਹਉ ਬਲ ਬਲ ਜਾਓ, ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਓ। ਖੂਬ ਤੇਰੀ ਪਗਰੀ, ਮੀਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕਿ ਮਗੋਲ। ਰੰਗ ਰਤੜੇ ਪ੍ਰਭੂ ਪਿਆਰੇ ਲਈ ਆਪਣੇ ਪ੍ਰੀਤਮ ਦੀ ਸੋਭਾ ਸਦਾ ਹੀ ਨਵੀਨ ਅਤੇ ਮਨ ਨੂੰ ਮੋਹ ਲੈਣ ਵਾਲੀ ਹੀ ਦ੍ਰਿਸ਼ਟੀਗੋਚਰ ਹੁੰਦੀ ਹੈ। ਉਹ ਉਸਦੀ ਪ੍ਰਸੰਸਾ ਅਤੇ ਵਡਿਆਈ ਤੋਂ ਬਲਿਹਾਰ ਜਾਂਦਾ ਹੈ। ਬੰਧਨ ਕਾਟਨਹਾਰ ਅਤੇ ਪ੍ਰਿਤਪਾਲਕ ਪ੍ਰਭੂ ਪ੍ਰੀਤਮ ਦੀ ਸੋਭਾ ਦਾ ਕੋਈ ਵੀ ਪਾਰਾਵਾਰ ਨਹੀਂ ਹੈ। ਉਹ ਅਗੰਮ, ਅਗੋਚਰ, ਬੇਸ਼ੁਮਾਰ ਬੇਅੰਤ ਸਵਾਮੀ ਅਤੇ ਵੱਡਾ ਗੋਬਿੰਦ ਹੈ। ਸ੍ਰੀ ਗੁਰੂ ਰਾਮਦਾਸ ਜੀ ਰਾਗ ਆਸਾ ਵਿੱਚ ਕਿਰਪਾ ਕਰਦੇ ਹਨ, ਵੱਡਾ

ਹੁਣ ਤੁਸੀਂ ਭਗਤੀ ਰਚਨਾਵਾਂ ਸਰਵਣ ਕਰ ਰਹੇ ਸੀ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵਜ ਗਏ ਨੇ। ਆਓ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ।

सोई पुरख सेवर साचा जाका एक नाम अशल संसारे जिन भगत

ਹਰ ਨਾਮ ਰਸਨ ਗੁਰਮੁਖ ਬਰਦਾਇਓ, ਉਲਟ ਗੰਗ ਪਸ਼ਚਮ ਧਰੀਆ, ਸੋਈ ਨਾਮ ਅਸ਼ਲ

समुद्र यार, क्या वो राखी से दे बुद्ध जित राते अम्बरी।

ਤਿਤ ਨਾਮ ਲਾਗ ਤੇ ਤੀਸ ਤੇ ਆਵੇ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਾਮੈ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਾਰੂ ਮਤ ਸਤ ਕਰ ਸੰਗਤ ਉਦਰਿਆ ਸੋਈ ਨਾਮ ਅਛਲ ਭਗਤੇ ਪਵਤਾ।

0: ਉੱਤਰ ਦੱਖਣ ਪੂਬ ਦੇਸ਼ ਪਛਮ ਜਸ ਭਾਖੇ ਜਨਮ ਤਾਂ ਇਹ ਸਕਿਆਥ ਜਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਨ ਗੰਧਰਵ ਛੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਪਵ ਜਲ ਹਰਨ ਗੁਰ ਅਮਰਦਾਸ ਤੈ ਪਾਇਓ।
1: ਨਾਮ ਤਿਹਾਵੇਂ ਦੇਵ ਤੇਤੀਸ ਅਰ ਸਾਧਕ ਸਿਧ ਨਾਰ ਨਾਮ ਖੰਡ ਬ੍ਰਹਿਮੰਡ ਤਾਰੇ ਜੈ ਨਾਮ ਸਮਾਦਿਓ ਹਰ ਸੋਗ ਸਮਕਰ ਸਹਾਰੇ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ।
2: ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਣ ਗੁਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਤੁਰਤ ਤੁਜਾ ਸੇਤ ਬੈਕੁੰਠ ਬੀਨਾ ਪਰਸੈ ਸੰਤ ਪਿਆਰ ਜਿਹ ਕਰਤਾਰੇ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ। ਨਾਮ ਨਾਵਣ ਨਾਮ ਰਸ ਖਾਨ ਅਰ ਭੋਜਨ ਨਾਮ ਰਸ ਸਦਾ ਚਾਹੇ ਮੁੱਖ ਮਿਸ਼ਟ ਬਾਣੀ ਧਨ ਸਤਿਗੁਰੂ ਸੇਵਿਓ ਜਿਸ ਪਸੈਗਤ ਗਮ ਜਾਣੀ ਕੁੱਲ ਸਮੂਹ ਸਮੁੰਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਾ ਲੁਚਰੈ ਗੁਰ ਪਰਸਿਓ ਅਮਰ ਪ੍ਰਗਾਸ ਸਕਿਆਥ ਜਨਮ ਕਾ ਲੁਚਰੈ ਗੁਰ ਪਰਸਿਓ ਅਮਰ ਪ੍ਰਗਾਸ।
3: ਬਾਰਿਜ ਕਰ ਦਾਹਿਣ ਸਿੱਧ ਸਨ ਮੁਖ ਮੁਖ ਜੋਵੇ ਰਿੱਧ ਬਸੇ ਬਾਵਾਂਗ

ਚਰਨ ਤਾਪਰ ਸਿੱਕੇ ਹੱਥ, ਚਰਨ ਗੁਰ ਅਮਰ ਪਵਲਰੈ। ਹੱਥ ਤਾਪਰ ਸਿੱਕੇ ਹੱਥ, ਹੱਥ ਲਗਹਿ ਗੁਰ ਅਮਰ ਪੈ। ਜੀ ਤਾਪਰ ਸਿੱਕੇ ਹੱਥ, ਜੀ ਗੁਰ ਅਮਰ ਪਨੀਜੈ। ਨੈਣ ਤਾਪਰ ਸਿੱਕੇ ਹੱਥ, ਨਾਇਨ ਗੁਰ ਅਮਰ ਪਖੀਜੈ। ਸਰਵਨ ਤਾਪਰ ਸਿੱਕੇ ਹੱਥ, ਸਰਵਨ ਗੁਰ ਅਮਰ ਸੁਨੀਜੈ। ਸਿੱਕੇ ਹੱਥ ਸੋਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਿੱਕੇ ਹੱਥ ਸੋ ਸਿਰ ਜਾਲਪ ਭਰੈ, ਜੋ ਸਿਰ ਨਿਵੈ ਗੁਰ ਅਮਰ ਨਿਤ।

0: ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਨ ਮੋਹੇ ਇੱਕ ਇੱਕ ਦੋਏ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਕਸਮੇ ਲੀਨੋ ਤੀਸ ਇੱਕ ਅਰ ਪੰਜ ਸਿਤ ਪੈਂਤੀਸ ਨਾ ਖੀਨੋ ਇੱਕੋ ਜੇ ਲੱਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰੇ ਅਮਰਦਾਸ ਜਲ ਭਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ
1: ਜੇ ਮਤ ਕਹੀ ਜੈ ਦੇਵ ਜੇ ਮਤ ਨਾ ਮੈਂ ਸਮਾਣੀ ਜੇ ਮਤ ਤ੍ਰਿਲੋਚਨ ਚਿਤ ਭਗਤ ਕੰਬੀ ਰਹਿ ਜਾਣੀ ਰੁਕ ਮੰਗਦ ਕਰਤੂਤ ਰਾਮ ਜੰਪੋ ਨਿਤ ਭਾਈ ਅਮਰੀਕ ਪ੍ਰਹਿਲਾਦ ਸਰਣ ਗੋਬਿੰਦ ਗਤ ਪਾਈ ਤੈਂ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੁਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਪਰਸੀਐ ਪਹੁੰ ਪਾਤਿਕ ਬਿਨਾਸੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਿਕ ਆਸਾਸੈ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪੌਮਕੈ ਗੁਰ ਅਮਰਦਾਸ ਪਰਸੀਐ ਅਭੌ ਲਭੈ ਗੋ ਚੁਕੈ ਇੱਕ ਬਿੰਦੁ ਗੰਜੋ ਤੋਰ ਹੈ ਜਾਸ ਮੰਤਰ ਮਾਨ ਵਹਿਲ ਹੈ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਦਿੱਠੈ ਮਿਲੈ
2: ਸੱਚ ਨਾਮ ਕਰਤਾਰ ਸੋਧੜੇ ਨਾਨਕ ਸੰਗ ਰਹਿਓ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ

0: ਜੋ ਗੁਣ ਅਲਖ ਅਗੰਮ ਤਿਨਹਿ ਗੁਣ ਅੰਤ ਨ ਜਾਣੋ। ਬਹੁ ਥੋ ਵਿਧਾਤੇ ਨਿਰਮਯੋ ਸਭ ਸੰਗਤ ਕੁਲ ਉਦਰਨ। ਗੁਰ ਅਮਰਦਾਸ ਕੀਰਤ ਕਹੇ ਤ੍ਰਾਹੇ ਤ੍ਰਾਹੇ ਤੋ ਪਾ ਸ਼ਰਨ।
1: ਜਪ ਤਪ ਸਤ ਸੰਤੋਖ ਪਿਖ ਦ

0: ਪਾਏ।
1: ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ, ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰੇ ਅਰਸਹ ਕੁਰਸਹ ਝੱਟੀਐ, ਤੁਧ ਡਿਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ, ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤ

ਨਹੱਲਾ ਚੌਥਾ।

رنگ ساب وین سے دالد دل گھا

सब बिन से दाल दल घा।

मोल महगा रहा नरपत राज रंग रस मान है बिन नावा पकड़ खड़े सब कल घा।

ज्ञान नानक नाम मिला सुख पावा।

0: ਜਰ ਦੇ ਕੁਸਦੇ ਜਾਹੇ ਮਹਲਾ ਪਹਿਲਾ।
1: ਹਰ ਪੁਸਤਕ ਸੰਧਿਆ ਬਾਦ ਇੰਸਲ ਪੂਜ ਇਸ ਵਕਤ ਸਮਾਧਮ ਝੂਠ ਬਿਪੁਖਣ ਸਾਰੰਗ ਤ੍ਰੈ ਪਾਲ ਤੇ ਹਾਲ ਵਿਚਾਰੰਗ ਗਲ ਮਾਲਾ ਤਿਲਕ ਲਾਟੰਗ ਦੋ ਧੋਤੀ ਬਸਰਕ ਪਾਟੰਗ ਜੇ ਜਾਣਸ ਬ੍ਰਹਮੰ ਕਰਮੰਗ ਸਾ ਪੋਕਰ ਨਿਚੋ ਕਰਮੰ ਕਹੋ ਨਾਨਕ ਨਿਚੋ ਤਿਆਵੈ ਵਿਣ ਸਤਿਗੁਰ ਵਾਟ ਨ ਪਾਵੈ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਧਿ ਆਵੈ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ

ਹੋਵੇ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ।

ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਨਿਆਂ ਦੇ ਮਾਨ, ਨੇਤਾਨਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਾਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ, ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬ

ਪੰਜਵਾਂ ਮਤ ਉੱਚੀ ਮਤ ਪਤ ਦਾ ਰਾਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ, ਸ੍ਰੀ ਨਾਨਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।